0: ਸਲੋਕ ਮਹੱਲਾ ਪਹਿਲਾ। ਨਾਨਕ ਕਹਿ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸਟੀਏ, ਮੋਤੁਕਾ ਫਿੱਕੇ ਪਾਏ, ਫਿੱਕਾ ਮੁਰਖ ਆਖੀਏ, ਭਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰ ਹੁਣ ਝੂਠੇ ਪੈ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵ ਹੈ ਉਤਰੈ ਨਾਹੀ ਮੈਲ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ

ਸਲਾਮ ਜਵਾਬ ਦੋ ਮੈਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਾ ਘਾਈ ਪਾਏ ਪੌੜੀ ਜਿਸ ਸੁੱਖ ਪਾਏ।

0: ਲੱਗਾ ਸੋ ਪ੍ਰਵਾਨ ਮਹੱਲਾ ਦੂਜਾ।
1: ਜੋ ਜੀ ਹੋਏ ਸੋ ਗੁਐ ਮੋਕਾ ਕਿਆ ਵਾ, ਉਹ ਬੀਜਾ ਬਿਖ ਮੰਗੈ ਅੰਮ੍ਰਿਤ ਵੇਖੋ ਨਿਓ ਮਹੱਲਾ ਦੂਜਾ। ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਉਹ ਵਰਤੈ ਵੇਖੋ ਕੋ ਨਿਰਜਾਸ। ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ। ਨਾਲ ਆਣੇ ਦੋਸਤੀ ਵਡਾਰੂ ਸਿਉਂਦੇ ਹੋ, ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਂ ਨਾ ਥੇ ਹੋ ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਸ ਪੌੜੀ।

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵਟਕਿਆ ਵਡਿਆਈਆ ਕਿਛ ਕਹਿਣਾ ਕਹਿ ਨਾ ਜਾਏ, ਸੁਕਰਤਾ ਕਦ ਪੀਂਦੇ ਜੀ ਅਜ ਸਵਾਏ, ਸਾਈ ਘਰ ਕਮਾਵਣੀ ਤੇਰੀ ਛੋਟੀ ਤੇ ਨਾ ਪਾਏ, ਨਾਨਕ ਕੀ ਬਾਰੀ ਹੋਰ ਦੂਜੀ ਨਾ ਹੀ ਜਾਏ, ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ ਸੁਦ।
0: ਮੇਰੀ ਮਤ ਬੋਰੀ

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੇਰੇ ਵੀ 343.6 ਮੀਟਰ ਜਾਂ 873 ਕਿਲੋ ਹਰਟਸ, ਟੀਆਰਐਮ 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। 6 ਵਜ ਰਹੇ ਨੇ, ਲੋ ਹੁਣ ਸਮਾਚਾਰ ਸੁਣੋ।
1: नमस्कार, आकाशवाणी समाचार के साथ मैं फरहत नाज़।

ਬੰਦਾ ਦੌਲਤ ਨਾਲ ਨਹੀਂ ਸਬਰ ਨਾਲ ਅਮੀਰ ਬਣਦਾ ਹੈ। ਜੋ ਕੁਛ ਪਰਮਾਤਮਾ ਨੇ ਬਖਸ਼ਿਆ ਹੈ ਉਸ ਦਾ ਸ਼ੁਕਰ ਕਰਦੇ ਰਹੋ, ਉਹੀ ਅਸਲੀ ਸੁੱਖ ਹੈ।

ਲੰਘਿਆ ਹੋਇਆ ਵਕਤ ਅਤੇ ਬੋਲੇ ਹੋਏ ਬੋਲ ਕਦੇ ਵਾਪਸ ਨਹੀਂ ਆਉਂਦੇ। ਇਹ ਦੋਵੇਂ ਚੀਜ਼ਾਂ ਇਨਸਾਨ ਨੂੰ ਬਹੁਤ ਸੋਚ ਸਮਝ ਕੇ ਵਰਤਣੀਆਂ ਚਾਹੀਦੀਆਂ ਹਨ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ। ਦੇਖੋ ਸੰਧੂ ਸਾਹਿਬ, ਜਿਹੜਾ ਜ਼ਿਮੀਂਦਾਰ ਦਾ ਅਸਲ 'ਚ ਹਾਲ ਚਾਲ ਹੈ ਨਾ, ਉਹ ਤਾਂ ਹੈ ਫਸਲ ਬਾੜੀ ਦੇ ਨਾਲ। ਜੇ ਫਸਲ ਬਾੜੀ ਠੀਕ ਹੈ ਤਾਂ ਹਾਲ ਚਾਲ ਠੀਕ ਹੈ, ਜੇ ਬੱਚਿਆਂ ਵਾਲੇ ਫਸਲ ਬਾੜੀ 'ਚ ਕਿਤੇ ਥੋੜ੍ਹੀ ਮੋਟੀ ਕਾਂ ਪਾ ਗਈ ਤਾਂ ਬੰਦੇ ਦਾ ਹਾਲ ਚਾਲ ਵੀ ਵਿਗੜ ਜਾਂਦਾ।
1: ਬਿਲਕੁਲ ਜੀ, ਦੇਖੋ ਆਪਾਂ ਲਗਾਅ ਹੁੰਦਾ ਹਰ ਚੀਜ਼ ਦੇ ਨਾਲ। ਜਿੱਦਾਂ ਕਹਿੰਦੇ ਹਾਂ ਕਿ ਘਰ ਦੇ ਵਿੱਚ ਆਪਣੇ ਗਾਂ ਅਤੇ ਮੱਝ ਹੈ, ਹੈ ਨਾ, ਸ਼ੁਰੂ ਤੋਂ ਕਿਹਾ ਗਿਆ ਗਊ ਭੈ ਸਲਵੇਰੀ, ਇੱਕ ਤਾਜਨ ਤੁਰੀ ਚੰਗੇਰੀ।
0: ਵਾਹ, ਸਹੀ
1: ਹੈ ਜੀ। ਸੋ ਕਿੰਨੀ ਮਹੱਤਤਾ ਹੁੰਦੀ ਸੀ ਕਿ ਆਪਾਂ ਘਰ ਦੇ ਵਿੱਚ ਕਹਿੰਦੇ ਸੀ ਵੀ ਗਾਂ ਮੱਝ ਲਵੇਰੀ ਹੋਵੇ, ਅਤੇ ਉਹ ਸਮੇਂ ਦੇ ਵਿੱਚ। ਅਤੇ ਹੁਣ ਜਿਹੜਾ ਹੈ ਕੁਛ ਹੋਰ ਮਾਇਨੇ ਬਦਲ ਗਏ ਹੈਗੇ ਆ, ਪਰ ਲਵੇਰਿਆਂ ਦੀ ਕਹਿ ਲਓ ਜਾਂ ਫਸਲ ਬਾੜੀ ਦੀ ਅਹਿਮੀਅਤ ਓਨੀ ਹੈਗੀ ਹੈ ਜੀ।
0: ਹੈਗੀ ਹੈ ਜੀ। ਸਮਾਂ ਜਿੰਨਾ ਮਰਜ਼ੀ ਬਦਲ ਜੇ, ਉਸ ਸਮੇਂ ਦਾ ਰੰਗ ਰੂਪ ਬਦਲ ਜਾਂਦਾ, ਪਰ ਲੋੜਾਂ ਦਾ ਜਿਹੜਾ ਆਧਾਰ ਹੈ ਉਹ ਸੰਧੂ ਸਾਹਿਬ ਉਹੀ ਰਹਿੰਦਾ ਹੈ ਕਿ ਜ਼ਿਮੀਂਦਾਰੀ ਦੀਆਂ ਜਿਹੜੀਆਂ ਲੋੜਾਂ ਹੈ ਬੁਨਿਆਦੀ, ਉਹ ਉਹੀ ਹੈ ਜੋ ਅੱਜ ਤੋਂ ਪਹਿਲੂ ਸੀ। ਪਰ ਇਹ ਵੀ ਅੱਜ ਸਮੇਂ ਦੇ ਲਿਹਾਜ਼ ਨਾਲ ਸਾਡੀਆਂ ਜਿਹੜੇ ਕੰਮ ਕਰਨ ਦੇ ਤਰੀਕੇ, ਹੈ ਨਾ, ਅਤੇ ਜਿੱਦਾਂ ਆਪਾਂ ਕਹਿੰਦੇ ਹਰ ਚੀਜ਼ ਦੇ ਵਿੱਚ। ਹੁਣ ਤਾਂ ਦੇਖੋ ਤੁਸੀਂ, ਅੱਗੇ ਰਵਾਇਤੀ ਤੌਰ 'ਤੇ ਜਿਹੜਾ ਸਾਡੇ ਕੋਲ ਬੀਜ ਪਿਆ ਹੁੰਦਾ ਸੀ, ਅਸੀਂ ਬੀਜ ਦਿੰਦੇ ਸੀ। ਹੁਣ ਤਾਂ ਦੇਖੋ ਫਸਲ ਬਾੜੀ ਦੇ ਵਿੱਚ ਬੀਜ ਦੀ ਮਹੱਤਤਾ ਹੈ,
1: ਬਹੁਤ ਹੋ ਗਈ ਹੈ।
0: ਮਾਲ ਡੰਗਰ ਦੇ ਵਿੱਚ ਨਸਲ ਦੀ ਮਹੱਤਤਾ ਹੈ, ਕਿਉਂਕਿ ਕੰਮ ਤਕਨੀਕ ਦਾ ਆਧਾਰ ਬਣ ਗਿਆ, ਅਤੇ ਤਕਨੀਕ ਦੇ ਆਧਾਰ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਉਹਦੀ ਸਾਨੂੰ ਪੈਦਾਵਾਰ ਵੀ ਉਸ ਲਿਹਾਜ਼ ਨਾਲ ਮਿਲਦੀ।
1: ਨਾਲੇ ਗੱਲ ਹੋਰ ਦੇਖੋ ਰੁੜੀਆ ਰਾਮ ਜੀ, ਕਿ ਜਿਹੜੀ ਆਪਣਾ ਮਿਹਨਤ ਦੇ ਇਲਾਵਾ ਜਿਹੜਾ ਉਹਦੇ ਵਿੱਚ ਜਿੱਦਾਂ ਦਿਮਾਗ ਇਸਤੇਮਾਲ ਕਰਨਾ, ਤਕਨੀਕ ਇਸਤੇਮਾਲ ਕਰਨੀ, ਬੜੀ ਮਹੱਤਵਪੂਰਨ ਗੱਲ ਹੋ ਗਈ ਹੈ ਕਿ ਅਸੀਂ ਇਸ ਤਰੀਕੇ ਨਾਲ ਕੰਮ ਨੂੰ ਕਰੀਏ ਕਿ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਆ ਆਮਦਨ ਮਿਲੇ, ਪੈਦਾਵਾਰ ਮਿਲੇ
0: ਮਿਲੇ ਮਿਲੇ ਨਾਲੇ ਦੇਖੋ ਵੇਲੇ ਦਾ ਕੰਮ ਕਬੇਲੇ ਦੀਆਂ ਟੱਕਰਾਂ ਹੋ ਜਾਂਦੀਆਂ ਸੰਧੂ ਸਾਹਿਬ। ਜਿਹੜਾ ਕੰਮ ਆਪਾਂ ਅੱਜ ਕਰਨਾ ਉਹ ਕੱਲ੍ਹ ਕਰ ਨਹੀਂ ਸਕਦੇ। ਇਹ ਖੇਤੀਬਾੜੀ ਦਾ ਅੱਜ ਜਿਹੜਾ ਰੁਝਾਨ ਹੈ ਇੱਦਾਂ ਦਾ ਹੋ ਗਿਆ, ਹਰ ਦਿਨ ਸਾਡੇ ਕੰਮ ਦੇ ਜਿਹੜੇ ਹੈ ਤਰੀਕੇ ਢੰਗ ਉਹ ਬਦਲ ਜਾਂਦੇ ਹੈ। ਅੱਜ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ, ਕੱਲ੍ਹ ਨੂੰ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ। ਸੋ ਜੇ ਵਕਤ ਦੇ ਲਿਹਾਜ਼ ਨਾਲ ਆਪਾਂ ਉਸ ਚੀਜ਼ ਨੂੰ ਪੂਰਿਆਂ ਕਰਦੇ ਹਾਂ ਤਾਂ ਫਸਲਬਾੜੀ ਦਾ ਰੰਗ ਰੂਪ ਰਹਿੰਦਾ ਠੀਕ, ਅਤੇ ਵਕਤ ਦੇ ਲਿਹਾਜ਼ ਨਾਲ ਜਦੋਂ ਆਪਾਂ ਬਾਅਦ ਦੇ ਵਿੱਚ ਕਹਿੰਦੇ, ਫਿਰ ਬਾਅਦ ਦੇ ਵਿੱਚ ਤਾਂ ਕਈ ਵਾਰੀ ਬੰਦਾ ਵੇਲੇ ਕਵੇਲੇ ਰੋਟੀ ਵੀ ਖਾ ਲੈਣਾ, ਉਹ ਵੀ ਪਚਦੀ ਨਹੀਂ।
1: ਹਾਂ, ਇਹ ਤਾਂ ਹੈ ਜੀ, ਆ ਪਛਤਾਏ ਕਿਆ ਹੋ।
0: ਹਾਂ, ਅਤੇ ਹੁਣ ਨਾ ਕਿਹਦੇ ਨਾਲ ਵੀ ਦੇਖੋ, ਹਰ ਜ਼ਿਮੀਂਦਾਰ ਦੀ ਨਾ ਆਪਣੀ ਆਪਣੀ ਰਾਏ ਹੈ। ਹੁਣ ਕੋਈ ਫਸਲ ਜੇ ਕਿਤੇ ਹਲਕੀ ਜਿਹੀ ਪੀਲੀ ਪੈ ਜਾਂਦੀ ਹੈ ਨਾ ਝੋਨੇ ਦੀ, ਕੋਈ ਕਹਿੰਦਾ ਜੀ ਇਹਦੇ 'ਚ ਜ਼ਿੰਕ ਦੀ ਘਾਟ ਆ ਗਈ, ਕੋਈ ਕਹਿੰਦਾ ਜੀ ਇਹਨੂੰ ਬਿਮਾਰੀ ਪੈ ਗਈ, ਕਿਸੇ ਨੇ ਕਹਿੰਦਾ ਪਾਣੀ ਬੱਤ ਤਾਂ ਨਹੀਂ ਦਿੱਤਾ, ਪਾਣੀ ਜ਼ਿਆਦਾ ਲਾਤਾ, ਕੋਈ ਕਹਿੰਦਾ ਘੱਟ ਲਾਤਾ। ਹਰ ਇੱਕ ਬੰਦੇ ਦਾ ਆਪਣੀ ਆਪਣੀ ਸੋਚ ਹੈ, ਪਰ ਜੇ ਤਕਨੀਕ ਦੇ ਲਿਹਾਜ਼ ਨਾਲ ਆਪਾਂ ਦੇਖਭਾਲ ਕਰੀਏ, ਗੱਲ ਕਰੀਏ, ਤਾਂ ਜੋ ਮਾਹਰ ਸਾਨੂੰ ਕਹਿੰਦੇ ਆ ਨਾ ਸੰਧੂ ਸਾਹਿਬ, ਉਸ ਲਿਹਾਜ਼ ਨਾਲ
1: ਪੂਰਨ ਸਮਾਂ ਆ ਅੜੀਆ ਰਾਮ ਜੀ। ਹੁਣ ਜਿਹੜਾ ਸਮਾਂ ਆ ਨਾ ਕਿ ਆਪਾਂ ਜਿੰਨੀ ਮਿਹਨਤ ਕੀਤੀ ਆ ਉਹਨੂੰ ਆਪਣੇ ਘਰ ਲਿਆਉਣ ਦਾ। ਕਈ ਵਾਰ ਦੇਖੋ ਨਾ ਕਿ ਆਪਾਂ ਖੇਤ ਵਿੱਚ ਦੇਖਦੇ ਹਾਂ ਰੁੜੀਆ ਰਾਮ ਜੀ, ਕਿ ਝੋਨੇ ਦੀ ਫਸਲ ਖੜੀ ਆ, ਕਿ ਉਹਦੇ ਵਿੱਚੋਂ ਨਦੀਨ ਕਈ ਵਾਰ ਆਪਾਂ ਨੂੰ ਸਿਰ ਚੁੱਕ ਲੈਂਦੇ ਹੈਗੇ ਆ, ਜਾਂ ਜਿਹੜੀ ਕਿਸਮ ਆਪਾਂ ਬੀਜੀ ਸੀ ਉਸ ਤੋਂ ਇਲਾਵਾ ਕੋਈ ਹੋਰ ਕਿਸਮ ਆ,
0: ਬਦਰੰਗੀ ਹੋ ਜਾਂਦੀ ਆ।
1: ਹਾਂ, ਉੱਦਾਂ ਦੇ ਬੂਟੇ ਸਾਨੂੰ ਕੱਢ ਦੇਣੇ ਚਾਹੀਦੇ ਵਿੱਚੋਂ, ਤਾਂ ਕਿ ਆਪਣੀ ਫਸਲ ਆ ਨਾ ਉਹ ਵਧੀਆ ਹੋਵੇ। ਅਤੇ ਘੱਟੋ ਘੱਟ ਜਦੋਂ ਆਪਾਂ ਫਸਲ ਦੀ ਵਾਢੀ ਕਰਨੀ ਹੋਵੇ, ਅੰਦਾਜ਼ਾ ਲਾ ਲਓ ਕਿ 2 ਹਫ਼ਤੇ ਪਹਿਲਾਂ ਨਾ ਪਾਣੀ ਦੇਣਾ ਬੰਦ ਕਰ ਦਈਏ।
0: ਠੀਕ
1: ਠੀਕ ਹੈ ਜੀ, ਕਿਉਂਕਿ ਅਸੀਂ ਦੇਖੋ ਕੰਬਾਈਨ ਦੇ ਨਾਲ ਫਸਲ ਨੂੰ ਕੱਟਣਾ ਹੁੰਦਾ, ਖੇਤ ਜਿਹੜਾ ਥੋੜ੍ਹਾ ਜਿਹਾ ਹੋਣਾ ਚਾਹੀਦਾ ਹੈਗਾ ਆਪਣਾ, ਸਖ਼ਤ ਹੋਣਾ ਚਾਹੀਦਾ ਤਾਂ ਕਿ ਸਮੱਸਿਆ ਨਾ ਆਵੇ।
0: ਬਿਲਕੁਲ ਜੀ, ਜਿਹੜੀ ਸਮੱਸਿਆ ਆਪਾਂ ਨੂੰ ਸਾਹਮਣੇ ਆਉਣ ਵਾਲੀ ਆ, ਉਸੇ ਕਰਕੇ ਤਾਂ ਆਪਾਂ ਕਹਿੰਦੇ ਵੀ ਭਾਈ ਜਿਹੜੀ ਸਮੱਸਿਆ ਤੁਹਾਨੂੰ ਕੱਲ੍ਹ ਆਉਣੀ ਹੈ ਉਹਦਾ ਸਮਾਧਾਨ ਜਿਹੜਾ ਅੱਜ ਤੁਹਾਡੇ ਕੋਲ ਹੈ। ਇਸ ਕਰਕੇ ਜਦੋਂ ਫਿਰ ਸਮੱਸਿਆ ਸਿਰ ਤੇ ਆ ਗਈ, ਫਿਰ ਆਪਾਂ ਸਮਾਧਾਨ ਲੱਭੀਏ ਤੇ ਹੋਰ ਸਮਾਧਾਨ ਹੁੰਦਾ ਨਹੀਂ।
1: ਬਾਕੀ ਦੇਖੋ ਆਪਣੇ ਵੱਖ ਵੱਖ ਜਦੋਂ ਗੱਲ ਕਰ ਰਹੇ ਸੀ ਕਿ ਕੀੜੇ ਮਕੌੜੇ ਵੀ ਬੜੇ ਤੇ ਨੁਕਸਾਨ ਕਰਦੇ ਹੈਗੇ ਰੁੜੀਆ ਰਾਮ
0: ਜੀ ਜੀ।
1: ਜਿਸਦਾ ਹੁਣ ਪੱਤਾ ਲਪੇਟ ਸੁੰਡੀ ਲੈ ਲਓ, ਇਹ ਬੜਾ ਨੁਕਸਾਨ ਕਰਦੀ ਹੈਗੀ। ਅਤੇ ਇਹਦੀ ਰੋਕਥਾਮ ਵਾਸਤੇ ਨਾ ਆਪਾਂ ਰੁੜੀਆ ਰਾਮ ਜੀ ਕੀ ਕਰ ਸਕਦੇ ਹਾਂ, 20 ml ਫੇਮ 480 ਤਾਕਤ ਦੀ ਹੁੰਦੀ ਆ, ਜਾਂ ਫਿਰ 170 ਗ੍ਰਾਮ ਮੋਰਟਰ ਹੈਗੀ ਆ 75 ਤਾਕਤ ਦੀ, ਜਾਂ ਫਿਰ 1 ਲੀਟਰ ਲੈ ਲਓ ਜੀ ਕੋਰੋਬਾਨ ਡਰਮਟ 20 ਤਾਕਤ ਨੂੰ 100 ਲੀਟਰ ਪਾਣੀ 'ਚ ਘੋਲ ਲਓ ਜੀ, 20 ਏਕੜ ਦੇ ਹਿਸਾਬ ਨਾਲ ਛਿੜਕਾਅ ਕਰਦੀ ਹੈ।

0: ਜੇ ਅਤੇ ਜੇ ਦੇਖੋ ਜੀ ਚਿੱਟੀ ਪਿੱਠ ਵਾਲਾ ਟਿੱਡਾ
1: ਆਓ
0: ਇਹ ਨਾ ਤੋੜੀਆਂ ਦੇ ਵਿੱਚ ਸੁੱਕ ਜਾਂਦੇ ਨਿਸ਼ਾਨੀ ਇਹਦੀ ਹੁੰਦੀ ਹੈ। ਸੋ ਉਹਦੀ ਰੋਕਥਾਮ ਵਾਸਤੇ ਕੀ ਕਰਨਾ ਆਪਾਂ ਕਿ 120 ਗ੍ਰਾਮ ਚੈਸ 50 WG ਦੀ ਹੁੰਦੀ ਹੈ ਜਾਂ 40 ml ਲੈ ਲਓ ਜੀ ਕੌਨਫੀਡੋਰ
1: ਜੀ
0: ਜਾਂ 800 ml ਲੈ ਲਓ ਜੀ ਆਪਣੇ ਕੋਲ ਐਕਾਲੈਕਸ ਪੰਜੀ ਤੱਕ ਦੀ ਪਾਣੀ ਉਹਨਾਂ ਜੀ 100 ਲੀਟਰ
1: ਠੀਕ
0: ਅਤੇ ਛਿੜਕਾਵ ਕਰ ਦਈਏ 50 ਏਕੜ ਦੇ ਹਿਸਾਬ ਨਾਲ ਅਤੇ ਜਿਹੜਾ ਇਹ ਚਿੱਟੀ ਪਿੱਠ ਵਾਲਾ ਟਿੱਡਾ ਹੈ ਨਾ ਇਹਦੀ ਫਿਰ ਕਾਬੂ ਕਰ ਲੈਂਦੇ ਹਾਂ ਆਪਾਂ।
1: ਆ ਟਿੱਡੇ ਤਾਂ ਦੇਖੋ ਜਿੱਦਾਂ ਤੁਸੀਂ ਕਿਹਾ ਨਾ ਟਿੱਡੇ ਬਹੁਤ ਨੁਕਸਾਨ ਕਰਦੇ ਚਾਹੇ ਚਿੱਟੀ ਪਿੱਠ ਵਾਲੇ ਦੀ ਕਰ ਲਈਏ ਆਪਾਂ ਘਾਹ ਦੇ ਟਿੱਡਿਆਂ ਦੀ ਗੱਲ ਕਰ ਲਈਏ ਅਤੇ ਸੁੰਡੀਆਂ ਵੀ ਉਹਦੇ ਨਾਲ ਨਾਲ ਬਹੁਤ ਨੁਕਸਾਨ ਕਰਦੀਆਂ ਨੇ।
0: ਹਾਂ ਗੜੂਆ ਬੜਾ ਨੁਕਸਾਨ ਕਰਦਾ ਜੀ
1: ਬੜਾ
0: ਮੁੰਜਣਾ ਖਾ ਜਾਂਦਾ ਜੀ
1: ਬਿਲਕੁਲ ਬਿਲਕੁਲ
0: ਜੀ ਬੜੇ ਪੱਕੀ ਫਸਲ ਦਾ ਦੇਖੋ ਕਿ ਕਿੰਨੀ ਮਿਹਨਤ ਕਰਦੇ ਜੇ ਮੁੰਜਣਾ ਨਹੀਂ ਰਹੀਆਂ ਤਾਂ ਫਿਰ ਦਾਣੋ ਕਿੱਥੇ ਆਉਣੇ ਹੈ ਜੀ। ਸੋ ਦੇਖੋ ਗੋਭ ਦੇ ਨੁਕਸਾਨ ਕਰਦਾ ਹੈ ਮੁੰਜਣਾ 'ਚ ਆਪਣੇ ਉਹ ਦਾਣੇ ਖਾ ਜਾਂਦਾ ਹੈਗਾ। ਸੋ ਬੜੀ ਮਹੱਤਵਪੂਰਨ ਗੱਲ ਹੈ ਕਿ ਇਹਦੀ ਜਿਹੜੀ ਗਣੂਏ ਦੀ ਰੋਕਥਾਮ ਕਰਨੀ ਹੈ
1: ਜੀ
0: ਠੀਕ ਹੈ ਜੀ ਉਹਦੇ ਬਾਰੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ।
1: ਆ ਇਹਦੇ 'ਚ ਥੋੜ੍ਹਾ ਜਿਹਾ ਸੰਧੂ ਸਾਹਿਬ ਇਹ ਦੇਖ ਲੈਣਾ ਚਾਹੀਦਾ ਹੈ ਕਿ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਨਾ ਕਿ ਇਕਨੋਮਿਕ ਥ੍ਰੈਸ਼ ਹੋਲਡ ਆਰਥਿਕ ਗਾਰ ਅਤੇ ਉਹਦਾ ਜੇ 5% ਸੁੱਕੀਆਂ ਗੋਭਾਂ ਤੋਂ ਵਧੇਰੇ ਹੋਵੇ ਨਾ ਫਿਰ ਆਪਾਂ ਜਿਹੜਾ ਹੈ
0: ਇਹ ਤਾਂ ਪੱਕੀ ਗੱਲ ਆ ਜੀ ਜਿੱਦਾਂ ਆਪਾਂ ਵਾਰ ਵਾਰ ਗੱਲ ਕਰਦੇ ਹੁੰਦੇ ਹਾਂ ਵੀ ਲੋੜ ਦੇ ਮੁਤਾਬਕ
1: ਹਾਂ
0: ਜਿਹੜੇ ਰਸਾਇਣ ਆ ਨਾ ਵਰਤੋਂ
1: ਵਰਤੋਂ ਵੀ ਸਿਫਾਰਿਸ਼ ਕੀਤੇ
0: ਹਾਂ ਇਹ ਨਹੀਂ ਹੋਊਗਾ ਕਿ ਆਪਾਂ ਇੱਕ ਅੱਧਾ ਕੀੜਾ ਦੇਖਿਆ ਤਾਂ ਸਪਰੇਅ ਸ਼ੁਰੂ ਕਰਤੀ
1: ਦਵਾਈਆਂ ਬਹੁਤ ਨੇ ਅੱਜ ਕੱਲ੍ਹ
0: ਹਾਂ। ਸੋ ਇਸ ਕਰਕੇ ਜਿੱਦਾਂ ਸਰਵੇ ਕਰਕੇ 5% ਯਾਨੀ ਕਿ 100 ਤੋਂ ਜੇ 5 ਆਪਾਂ ਨੂੰ ਨਜ਼ਰ ਆ ਰਿਹਾ ਤਾਂ ਫਿਰ ਮਤਲਬ ਕਿ ਹੁਣ ਬਹੁਤ ਸਮਾਂ ਹੈ ਕਿ ਸਾਨੂੰ ਜਿਹੜੇ ਰਸਾਇਣ ਜਿਹੜੇ ਸਿਫਾਰਿਸ਼ ਕੀਤੇ ਯੂਨੀਵਰਸਿਟੀ ਵੱਲੋਂ ਉਹ ਵਰਤ ਲੈਣੇ ਚਾਹੀਦੇ ਹੈਗੇ ਆ।
1: ਬਿਲਕੁਲ ਬਿਲਕੁਲ ਬਿਲਕੁਲ
0: ਠੀਕ ਹੈ ਜੀ।
1: ਇੱਕ ਆਪਣਾ ਸੰਧੂ ਸਾਹਿਬ ਜਿਹੜੀ ਆ ਲਪੇਟ ਸੁੰਡੀ ਹੈ ਨਾ ਇਹਦਾ ਵੀ ਹੁਣ ਆਪਾਂ ਉਪਰਾਲਾ ਕਰ ਸਕਦੇ ਹਾਂ ਨਾਰੀਅਲ ਦੀ ਮੁੰਜ ਦੀ ਰੱਸੀ ਦੇ ਨਾਲ।
0: ਅੱਛਾ
1: ਇਹ 2 ਵਾਰੀ ਫੇਰ ਲਈਏ ਨਾ
0: ਹਾਂ
1: ਤੇ ਇਹ ਪਾਣੀ 'ਚ ਡੁੱਬ ਕੇ ਮਾਰ ਦਿਓ ਇਹਨੂੰ
0: ਹਾਂ
1: ਪਾਣੀ 'ਚ ਡੁੱਬੋ ਕੇ ਮਾਰੋ ਭਿਉਂ ਭਿਉਂ ਕੇ
0: ਇਹ ਜਿਹੜਾ ਦੇਖੋ ਆਪਣੇ ਵਧੀਆ ਤਰੀਕੇ ਆ ਗਏ ਕਿ ਗੈਰ ਰਸਾਇਣਿਕ ਢੰਗ ਆ
1: ਬੜਾ ਵਧੀਆ ਢੰਗ ਹੈ ਜੀ।
0: ਹਾਂਜੀ
1: ਹਾਂ
0: ਨਾਲੇ ਦੇਖੋ ਆਪਾਂ ਇੱਕ ਕਹਿੰਦੇ ਹਾਂ ਕਿ ਫਸਲ ਦੇ ਹਿਸਾਬ ਨਾਲ ਦੇਖ ਕੇ ਕਿ ਜਿੱਦਾਂ ਮਿੱਤਰ ਕੀੜਿਆਂ ਦੇ ਰਾਹੀਂ ਕੰਮ ਕਰਦੇ ਹਾਂ ਅਤੇ ਇਸ ਤਰੀਕੇ ਨਾਲ ਇਹ ਜੇ ਆਪਾਂ ਰੱਸੀ ਫੇਰ ਦਿਓ ਖੇਤ ਵਿੱਚ ਅਤੇ ਆਪੇ ਪਾਣੀ ਡਿੱਗ ਕੇ ਤਾਂ ਮਰ ਜਾਣੀ ਆ ਉਹਨੇ।
1: ਪਰ ਇਹਦੇ 'ਚ ਵੀ ਇਹੀ ਹੈ ਵੀ ਜਿੱਦਾਂ ਆਪਾਂ ਆਰਥਿਕ ਗਾਰੇ 'ਚ ਵੀ ਕਰਨਾ ਹੈ ਨੁਕਸਾਨ ਦੇਖਣਾ ਹੈ ਵੀ 10% ਤੋਂ ਵਧੇਰੇ ਆ ਤਾਂ ਕਿਉਂਕਿ ਇਹਦੇ 'ਚ ਸੰਧੂ ਸਾਹਿਬ ਚੱਕਰ ਇਹ ਆ ਜਾਂਦਾ ਕਿ ਉਹਨਾਂ ਕੀੜਿਆਂ ਦੇ ਵਿੱਚ ਸਾਡੇ ਮਿੱਤਰ ਕੀੜੇ ਵੀ ਹੁੰਦੇ ਨੇ ਜਿਹੜੇ ਸਾਡੀ ਫਸਲ ਨੂੰ ਸਹਾਈ ਹੁੰਦੇ ਨੇ। ਕਈ ਵਾਰੀ ਅਸੀਂ ਉਹਨਾਂ ਨੂੰ ਵੀ ਨਾਲ ਹੀ ਜਿਹੜਾ ਹੈ ਉਹਨਾਂ ਦਾ ਘੋਗਾ ਚਿੱਤ ਕਰ ਦਿੰਦੇ ਹਾਂ ਉਹ ਫਿਰ ਸਾਡੇ ਲਈ ਅੱਗੋਂ ਜਾ ਕੇ ਮਾੜਾ ਹੋ ਜਾਂਦਾ ਸਾਹਿਬ।
0: ਅੱਛਾ ਇੱਕ ਗੱਲ ਹੋਰ ਧਿਆਨ ਰੱਖਣੀ ਕਿ ਜਦੋਂ ਰੱਸੀ ਫੇਰਨੀ ਆ ਨਾ ਪਾਣੀ ਜ਼ਰੂਰ ਹੋਵੇ। ਪਹਿਲੇ ਤਾਂ ਕੋਈ ਰੁੜੀ ਆਰਾਮ ਕਿਹਾ ਰੱਸੀ ਫੇਰਨੀ ਸੀ
1: ਨਾ ਮੈਂ ਪਹਿਲਾਂ ਕਿਹਾ ਵੀ ਭਿਉਂ ਕੇ ਮਾਰਦੇ ਡਬੋ ਕੇ
0: ਆਹੋ
1: ਅਤੇ ਉਹਦੇ ਲਈ ਪਾਣੀ ਹੋਣਾ ਬੜਾ ਲਾਜ਼ਮੀ
0: ਹੈਗਾ ਮਰੂਗੀ।
1: ਹਾਂ ਇਹ ਦੇਖੋ ਜੀ ਜਿੱਦਾਂ ਆਪਾਂ ਗੜੂਆਂ ਦੀ ਗੱਲ ਕੀਤੀ ਟਿੱਡਿਆਂ ਦੀ ਗੱਲ ਕੀਤੀ ਅਤੇ ਇਹ ਤੋਂ ਇਲਾਵਾ ਜਿਹੜਾ ਸੰਧੂ ਸਾਹਿਬ ਬਹੁਤ ਸਾਰੀਆਂ ਬਿਮਾਰੀਆਂ ਵੀ ਹੈ ਤਣੇ ਨਾਲੇ ਪੱਤੇ ਦਾ ਝੋਲਸ ਰੋਗ ਹੈ ਕਾਂਗਿਆਰੀ ਹੈ ਧੱਬਿਆਂ ਦਾ ਰੋਗ ਹੈ ਭੁਰੜ ਰੋਗ ਹੈ। ਕਹਿਣ ਦਾ ਮਤਲਬ ਜਿਹੜਾ ਇਹੀ ਹੈ ਕਿ ਦੇਖੋ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਉਪਰਾਲੇ ਕਰਨੇ ਹੈ ਉਹ ਸਾਨੂੰ ਮਾਹਰਾਂ ਦੇ ਸਿਫਾਰਿਸ਼ ਦੇ ਲਿਹਾਜ਼ ਨਾਲ ਕਰਨੇ।
0: ਬਿਲਕੁਲ ਬਿਲਕੁਲ ਜੀ ਜੇਕੋ ਖੇਤ ਦਾ ਆਪਾਂ ਸਰਵੇਖਣ ਕਰਦੇ
1: ਹਾਂ ਬਿਲਕੁਲ
0: ਸਭ ਪਤਾ ਲੱਗਦਾ ਰਹਿੰਦਾ ਮਾਹਰਾਂ ਨਾਲ ਸੰਪਰਕ ਰੱਖੋ
1: ਸਿਫਾਰਿਸ਼ ਜਿਹੜੇ ਜ਼ਹਿਰ ਹੈ ਉਹਨਾਂ ਦਾ ਛਿੜਕਾਅ ਕਰੋ ਜਿੱਦਾਂ ਆਰਥਿਕ ਕਾਰ ਹੈ ਇਹ 2-3 ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਜਿਹਨਾਂ ਨੂੰ ਆਪਾਂ ਧਿਆਨ 'ਚ ਰੱਖਣਾ। ਚੱਲੀਏ ਫਿਰ ਆਪਾਂ
0: ਜੈ ਹਿੰਦ ਜੀ
1: ਜੈ ਹਿੰਦ ਜੀ।

ਏ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਂਦ ਦੀ 125ਵੀਂ ਕੜੀ।

ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਕਾਂਡ ਦੀ 125ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਆ ਵੇਬ 343.6 ਮੀਟਰਗਨ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪਰਿਚੇ ਲੋ ਪਰਚੇ ਤੇ ਤੁਹਾਨੂੰ ਦੱਸ ਦਈਏ, ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ

0: 5,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੰਸਦ ਦਾ ਮਾਨਸੂਨ ਸਮਾਗਮ ਇਸ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਵੇਗਾ ਅਤੇ 13 ਅਗਸਤ ਤੱਕ ਚੱਲੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੇਸ਼ ਦੀ ਰੱਖਿਆ ਬਰਾਮਦ 38,000 ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਉਦਯੋਗ ਜਗਤ ਦੇ ਮਾਹਰਾਂ ਨੇ ਕਿਹਾ ਹੈ ਕਿ ਪੈਟਰੋਲ 'ਚ ਇੰਥਨੋਲ ਮਿਸ਼ਰਣ ਪ੍ਰੋਗਰਾਮ ਯੋਜਨਾਬੱਧ, ਪੜਾਵਾਰ ਅਤੇ ਵਿਗਿਆਨਕ ਤੌਰ 'ਤੇ ਸੰਚਾਲਿਤ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਗਿਆ ਹੈ। ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਦੰਗਿਆਂ ਦੀ ਸਾਜਿਸ਼ ਮਾਮਲੇ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ ਨੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫਰੀ ਹੈਲਪਲਾਈਨ 1800 1800 2202 ਸਥਾਪਿਤ ਕੀਤੀ ਹੈ। ਨੰਬਰ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, 1800 180 22 02। ਆਉਣ ਵਾਲੇ ਰੱਖੜੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਹੂਲਤ ਲਈ 15 ਜੁਲਾਈ ਤੋਂ 28 ਅਗਸਤ 2026 ਦਰਮਿਆਨ ਆਉਣ ਵਾਲੇ ਸਾਰੇ ਐਤਵਾਰ ਅਤੇ ਸਰਕਾਰ ਵੱਲੋਂ ਛੁੱਟੀਆਂ ਦੌਰਾਨ 94 ਡਾਕਘਰਾਂ ਦੇ ਬੁਕਿੰਗ ਕਾਊਂਟਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼, 1 ਸਾਲ ਵਿੱਚ 729 ਗ੍ਰਿਫਤਾਰੀਆਂ। ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੇਰੇ ਵੇਬ 343.6 ਮੀਟਰ ਜਾਂ 73 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਨੀ ਸਵੇਰ। ਜ਼ਿੰਦਗੀ ਇੱਕ ਖੁੱਲ੍ਹਾ ਮੈਦਾਨ ਹੈ, ਹਰ ਕਦਮ ਇੱਕ ਇਮਤਿਹਾਨ ਹੈ। ਜੋ ਡਰ ਕੇ ਪਿੱਛੇ ਹਟ ਜਾਂਦੇ ਨੇ ਉਹਨਾਂ ਲਈ ਸਿਰਫ ਅਫਸੋਸ ਦੀ ਦਾਸਤਾਨ ਹੈ। ਜੋ ਡਿੱਗ ਕੇ ਵੀ ਮੁਸਕਰਾਉਂਦੇ ਨੇ ਉਹੀ ਮੰਜ਼ਿਲਾਂ ਨੂੰ ਪਾਉਂਦੇ ਨੇ। ਹਾਰ ਨੂੰ ਸਬਕ ਬਣਾ ਕੇ ਜੋ ਤੁਰਦੇ ਨੇ ਉਹੀ ਜਿੱਤ ਦੇ ਗੀਤ ਗਾਉਂਦੇ ਨੇ। ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ। ਬਿਲਕੁਲ ਹੋ ਗਏ ਹੋ ਤੁਸੀਂ ਤਿਆਰ 8 ਵਜੇ ਤੱਕ ਦਾ ਇਹ ਮਨੋਰੰਜਨ ਅਤੇ ਗੀਤ ਸੰਗੀਤ ਦੇ ਨਾਲ ਨਾਲ ਜਾਣਕਾਰੀਆਂ ਨਾਲ ਭਰਪੂਰ ਪ੍ਰੋਗਰਾਮ ਮੇਰੇ ਨਾਲ ਤੈਅ ਕਰਨ ਦੇ ਲਈ। ਅਤੇ ਇਸ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਦਾ ਵੀ ਅੱਜ ਜ਼ਿਕਰ ਤੁਹਾਡੇ ਨਾਲ ਕਰਾਂਗੇ, ਵੀ ਉਹਨਾਂ ਬਾਰੇ ਜਾਣਨ ਦੇ ਲਈ ਤੁਹਾਨੂੰ 8 ਵਜੇ ਤੱਕ ਮੇਰੇ ਨਾਲ ਸਾਥ ਕਰਨਾ ਪਏਗਾ। ਦੋਸਤੋ, ਜ਼ਿੰਦਗੀ ਇੱਕ ਮੈਦਾਨ ਵਾਂਗ ਹੈ, ਪਰ ਹਰ ਕੋਈ ਇਸ ਵਿੱਚ ਖੇਡਣ ਦੀ ਹਿੰਮਤ ਨਹੀਂ ਕਰਦਾ। ਜਿੱਤ ਅਤੇ ਹਾਰ ਦਾ ਅਸਲੀ ਸਵਾਦ ਉਹੀ ਜਾਣਦਾ ਹੈ ਜੋ ਮੈਦਾਨ ਵਿੱਚ ਉਤਰ ਕੇ ਪਸੀਨਾ ਵਹਾਉਂਦਾ। ਜੋ ਕਦੇ ਖੇਡਿਆ ਹੀ ਨਹੀਂ ਉਹ ਸਿਰਫ ਗੱਲਾਂ ਹੀ ਕਰ ਸਕਦਾ, ਅਸਲੀ ਅਹਿਸਾਸ ਨਹੀਂ ਸਮਝ ਸਕਦਾ। ਸਾਡੀ ਦੌੜ ਕਿਸੇ ਹੋਰ ਨਾਲ ਨਹੀਂ, ਸਾਡੇ ਆਪਣੇ ਆਪ ਨਾਲ ਹੈ। ਹਰ ਰੋਜ਼ ਅਸੀਂ ਕੱਲ੍ਹ ਵਾਂਗ ਆਪਣੇ ਆਪ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ।

ਜਿੱਤ ਦਾ ਹੰਕਾਰ ਜਾਂ ਹਾਰ ਦਾ ਡਰ, ਇਹ ਦੋਵੇਂ ਹੀ ਉਸ ਬੰਦੇ ਨੂੰ ਰੋਕਦੇ ਨੇ ਜੋ ਸੱਚਮੁੱਚ ਅੱਗੇ ਵਧਣਾ ਚਾਹੁੰਦਾ ਹੈ। ਜਦੋਂ ਅਸੀਂ ਮੁਕਾਬਲੇ ਦੀ ਸੋਚ ਤੋਂ ਬਾਹਰ ਨਿਕਲਦੇ ਹਾਂ ਤਾਂ ਸਾਡੀ ਮੰਜ਼ਿਲ ਹੋਰ ਵੀ ਸਾਫ਼ ਦਿਸਦੀ ਹੈ। ਸਮਾਂ ਵੀ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਜਿਵੇਂ ਦਿਨ ਤੋਂ ਬਾਅਦ ਰਾਤ ਆਉਂਦੀ ਹੈ, ਉਹੋ ਜਿਹੇ ਹਾਲਾਤ ਵੀ ਬਦਲਦੇ ਰਹਿੰਦੇ ਨੇ। ਕਦੇ ਜਿੱਤ ਮਿਲਦੀ ਹੈ, ਕਦੇ ਹਾਰ, ਪਰ ਦੋਵੇਂ ਸਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੇ ਨੇ। ਜੇ ਅੱਜ ਸਮਾਂ ਸਾਡੇ ਹੱਕ ਵਿੱਚ ਨਹੀਂ ਤਾਂ ਕੱਲ੍ਹ ਹੋ ਸਕਦਾ ਹੈ, ਕੱਲ੍ਹ ਸਾਡੀ ਵਾਰੀ ਹੋ ਸਕਦੀ ਹੈ। ਇਸ ਲਈ ਹੌਸਲਾ ਕਦੇ ਨਹੀਂ ਛੱਡਣਾ ਚਾਹੀਦਾ। ਅਸਲ ਉਚਾਈ ਉਹ ਨਹੀਂ ਹੁੰਦੀ ਜੋ ਕਿਸੇ ਹੋਰ ਨੂੰ ਥੱਲੇ ਦਿਖਾ ਕੇ ਮਿਲੇ। ਅਸਲ ਵਡਿਆਈ ਉਸ ਵਿੱਚ ਹੈ ਜਿੱਥੇ ਅਸੀਂ ਆਪਣੇ ਅਖਲਾਕ, ਮਿਹਨਤ ਅਤੇ ਸੱਚਾਈ ਨਾਲ ਉੱਪਰ ਚੜ੍ਹਦੇ ਹਾਂ। ਕਿਸੇ ਨੂੰ ਨੀਵਾਂ ਦਿਖਾ ਕੇ ਕਦੇ ਵੀ ਕੋਈ ਲੰਮੇ ਸਮੇਂ ਤੱਕ ਉੱਚਾ ਨਹੀਂ ਰਹਿ ਸਕਦਾ। ਸੱਚੀ ਕਾਮਯਾਬੀ ਉਹੀ ਹੁੰਦੀ ਹੈ ਜੋ ਆਪਣੇ ਨਾਲ ਹੋਰਨਾਂ ਨੂੰ ਵੀ ਇੱਜ਼ਤ ਦੇਵੇ। ਜ਼ਿੰਦਗੀ ਦਾ ਮੈਦਾਨ ਸਾਨੂੰ ਇਹ ਸਿਖਾਉਂਦਾ ਹੈ ਕਿ ਖੇਡਣਾ ਜ਼ਰੂਰੀ ਹੈ, ਚਾਹੇ ਜਿੱਤ ਹੋਵੇ ਜਾਂ ਹਾਰ, ਕਿਉਂਕਿ ਜੋ ਮੈਦਾਨ ਵਿੱਚ ਉਤਰਦਾ ਹੈ ਉਹੀ ਅਸਲ ਵਿੱਚ ਜੀਣਾ ਸਿੱਖਦਾ ਹੈ। ਬਿਲਕੁਲ, ਅਤੇ ਅਸੀਂ ਇਸ ਜ਼ਿੰਦਗੀ ਨੂੰ ਜਿਉਣ ਦਾ ਮਕਸਦ ਤਾਂ ਹੀ ਪੂਰਾ ਕਰਾਂਗੇ ਜਦੋਂ ਅਸੀਂ ਸਮੇਂ ਦੇ ਨਾਲ ਕਦਮ ਮਿਲਾਵਾਂਗੇ। ਮੈਂ ਅੱਜ ਖੇਡ ਦੀ ਗੱਲ, ਮੈਦਾਨ ਦੀ ਗੱਲ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਖੇਡ ਜਗਤ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਜੋੜਾਂਗੇ, ਉਹਨਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਾਂਗੇ। ਉਹ ਸ਼ਖਸੀਅਤਾਂ ਕਿਹੜੀਆਂ ਨੇ, ਕੀ ਮੱਲਾਂ ਮਾਰੀਆਂ ਨੇ ਉਹਨਾਂ ਨੇ, ਅਤੇ ਕਿਉਂ ਅੱਜ ਦਾ ਦਿਨ ਉਹਨਾਂ ਲਈ ਖਾਸ ਹੈ, ਇਸ ਸਭ ਦੇ ਲਈ ਜਾਣਨ ਦੇ ਲਈ ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਬਣੇ ਰਹਿਣਾ। ਅਤੇ ਹੁਣ ਆਗਾਜ਼ ਕਰ ਲੈਂਦੇ ਹਾਂ ਬਿਲਕੁਲ ਤੁਹਾਨੂੰ ਜਨੂੰਨ ਦੇ ਨਾਲ ਭਰ ਦੇਣ ਵਾਲੇ ਇਸ ਖੂਬਸੂਰਤ ਗੀਤ ਦੇ ਨਾਲ।

ਜੀ ਦੋਸਤੋ, ਅੱਜ ਦੀ ਦੁਨੀਆ ਵਿੱਚ ਹਰ ਕੋਈ ਦੌੜ ਰਿਹਾ, ਕੋਈ ਦੌਲਤ ਦੇ ਪਿੱਛੇ, ਕੋਈ ਸ਼ੋਹਰਤ ਦੇ ਪਿੱਛੇ, ਕੋਈ ਆਪਣੇ ਸੁਪਨਿਆਂ ਦੇ ਪਿੱਛੇ। ਇਸ ਦੌੜ ਵਿੱਚ ਲੋਕ ਅਕਸਰ ਆਪਣੇ ਮਨ ਦਾ ਸਕੂਨ ਗਵਾ ਬੈਠਦੇ ਨੇ। ਜਦੋਂ ਕੰਮ ਮਨ ਮੁਤਾਬਕ ਨਹੀਂ ਹੁੰਦੇ, ਰਿਸ਼ਤੇ ਟੁੱਟ ਜਾਂਦੇ ਨੇ, ਤਾਂ ਮਿਹਨਤ ਦਾ ਫਲ ਦੇਰ ਨਾਲ ਮਿਲਦਾ ਹੈ, ਤਾਂ ਇਨਸਾਨ ਨਿਰਾਸ਼ ਹੋ ਜਾਂਦਾ ਹੈ। ਪਰ ਜਿਹੜਾ ਇਨਸਾਨ ਪਰਮਾਤਮਾ ਉੱਤੇ ਭਰੋਸਾ ਰੱਖਦਾ ਹੈ, ਉਹ ਜਾਣਦਾ ਹੈ ਕਿ ਦੇਰੀ ਹੋ ਸਕਦੀ ਹੈ, ਪਰ ਹਨੇਰਾ ਸਦਾ ਲਈ ਨਹੀਂ ਰਹਿੰਦਾ। ਅਸਲ ਖੁਸ਼ੀ ਉਹ ਨਹੀਂ ਜੋ ਹਰ ਇੱਛਾ ਪੂਰੀ ਹੋਣ ਨਾਲ ਮਿਲੇ, ਅਸਲ ਖੁਸ਼ੀ ਉਹ ਹੈ ਜੋ ਹਰ ਹਾਲਤ ਨੂੰ ਕਬੂਲ ਕਰਨ ਦੇ ਨਾਲ ਮਿਲਦੀ ਹੈ। ਜਦੋਂ ਦਿਲ ਦੇ ਵਿੱਚ ਸ਼ਿਕਾਇਤਾਂ ਦੀ ਥਾਂ ਸ਼ੁਕਰਾਨਾ ਆ ਜਾਂਦਾ ਹੈ, ਤਾਂ ਜ਼ਿੰਦਗੀ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਫਿਰ ਛੋਟੀਆਂ ਛੋਟੀਆਂ ਖੁਸ਼ੀਆਂ ਵੀ ਬਹੁਤ ਵੱਡੀਆਂ ਲੱਗਣ ਲੱਗਦੀਆਂ ਨੇ, ਅਤੇ ਮੁਸ਼ਕਿਲਾਂ

ਵੀ ਸਬਕ ਬਣ ਜਾਂਦੀਆਂ ਨੇ। ਪੁਰਾਣੇ ਸਮੇਂ ਵਿੱਚ ਇੱਕ ਰਾਜ ਦੇ ਵਿੱਚ ਅਕਾਲ ਪੈ ਗਿਆ ਸੀ। ਰਾਜਾ ਆਪਣੀ ਪ੍ਰਜਾ ਤੋਂ ਟੈਕਸ ਨਹੀਂ ਸੀ ਲੈ ਸਕਦਾ। ਉਸ ਕੋਲ ਰਾਜ ਚਲਾਉਣ ਦਾ ਕੋਈ ਪੈਸਾ ਨਹੀਂ ਸੀ ਬਚਿਆ। ਉਹ ਗੁਆਂਢੀ ਰਾਜੇ 'ਤੇ ਹਮਲੇ ਬਾਰੇ ਵੀ ਚਿੰਤਤ ਸੀ। ਇਹਨਾਂ ਮੁਸੀਬਤਾਂ ਨੇ ਉਸ ਨੂੰ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ ਅਤੇ ਰਾਜੇ ਨੂੰ ਕਈ ਤਰ੍ਹਾਂ ਦੇ ਪਕਵਾਨ ਪਰੋਸੇ ਜਾਂਦੇ ਪਰ ਉਹ ਉਹਨਾਂ ਨੂੰ ਖਾ ਨਹੀਂ ਸੀ ਸਕਦਾ। ਮਹਿਲ ਦੇ ਵਿੱਚ ਇੱਕ ਮਾਲੀ ਸੀ। ਰਾਜਾ ਉਸ ਨੂੰ ਹਰ ਰੋਜ਼ ਦੇਖਦਾ, ਪਿਆਜ਼ ਅਤੇ ਚਟਨੀ ਦੇ ਨਾਲ ਰੋਟੀਆਂ ਖਾਂਦਾ ਅਤੇ ਸਵਾਦ ਉਸ ਭਰਪੂਰ ਲੈਂਦਾ ਅਤੇ ਨਾਲ ਖੁਸ਼ ਵੀ ਰਹਿੰਦਾ। ਰਾਜੇ ਨੇ ਇਸ ਬਾਰੇ ਆਪਣੇ ਗੁਰੂ ਨੂੰ ਦੱਸਿਆ ਅਤੇ ਗੁਰੂ ਨੇ ਕਿਹਾ, ਜੇਕਰ ਤੁਹਾਨੂੰ ਰਾਜੇ ਦੇ ਨੌਕਰ ਚੰਗੇ ਲੱਗਦੇ ਨੇ ਤਾਂ ਤੁਸੀਂ ਇੱਕ ਕੰਮ ਕਰੋ, ਤੁਸੀਂ ਵੀ ਨੌਕਰ ਬਣ ਜਾਓ, ਮੈਨੂੰ ਇਹ ਰਾਜ ਦੇ ਦਿਓ। ਮੈਂ ਇੱਕ ਸੰਤ ਹਾਂ, ਮੈਨੂੰ ਰਾਜ ਚਲਾਉਣ ਦੇ ਲਈ ਇੱਕ ਨੌਕਰ ਦੀ ਵੀ ਲੋੜ ਪਵੇਗੀ, ਤੁਸੀਂ ਮੇਰਾ ਇਹ ਕੰਮ ਕਰ ਲਓ। ਮਹਿਲ ਦੇ ਵਿੱਚ ਰਹਿ ਕੇ ਸਿੰਘਾਸਨ 'ਤੇ ਬੈਠ ਕੇ ਰਾਜ ਕਰੋ ਅਤੇ ਤੁਹਾਡਾ ਕੰਮ ਇਹ ਕੰਮ ਹੋਵੇਗਾ, ਤੁਹਾਡੀ ਇਹ ਨੌਕਰੀ ਹੋਵੇਗੀ, ਤੁਹਾਡਾ ਇਹ ਰਾਜ ਆਪਣਾ ਨਹੀਂ ਹੋਵੇਗਾ। ਰਾਜੇ ਨੇ ਆਪਣੇ ਗੁਰੂ ਦੀ ਸਲਾਹ ਮੰਨ ਲਈ। ਉਹ ਆਪਣਾ ਕੰਮ ਨੌਕਰੀ ਵਾਂਗ ਕਰਨ ਲੱਗ ਪਿਆ। ਹੁਣ ਰਾਜਾ ਚਿੰਤਾਵਾਂ ਤੋਂ ਮੁਕਤ ਸੀ। ਉਸ ਨੂੰ ਸਿਰਫ ਆਪਣਾ ਫਰਜ਼ ਨਿਭਾਉਣਾ ਸੀ। ਕੁਝ ਮਹੀਨਿਆਂ ਬਾਅਦ ਜਦੋਂ ਗੁਰੂ ਫਿਰ ਵਾਪਸ ਉਸ ਰਾਜ ਦੇ ਵਿੱਚ ਆਏ ਤਾਂ ਰਾਜੇ ਨੇ ਉਹਨਾਂ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਅਤੇ ਉਹਨਾਂ ਅੱਗੇ ਆਪਣੇ ਪੱਖ ਰੱਖਣ ਲੱਗੇ। ਕਹਿੰਦੇ ਕਿ ਹੁਣ ਮੈਨੂੰ ਗੁਰੂ ਜੀ ਭੁੱਖ ਵੀ ਲੱਗਦੀ ਹੈ, ਆਰਾਮ ਦੇ ਨਾਲ ਮੈਂ ਸੌਂਦਾ ਵੀ ਹਾਂ। ਤਾਂ ਫਿਰ ਗੁਰੂ ਜੀ ਨੇ ਸਮਝਾਇਆ, ਪਰ ਕੰਮ ਤਾਂ ਤੂੰ ਸਭ ਕੁਝ ਪਹਿਲਾਂ ਵਾਂਗ ਹੀ ਕਰ ਰਿਹਾ ਅਤੇ ਇਸ ਦੇ ਵਿੱਚ ਫਰਕ ਕੀ ਪਿਆ? ਦੋਸਤੋ, ਫਰਕ ਸਿਰਫ ਇੰਨਾ ਹੀ ਪਿਆ ਕਿ ਪਹਿਲਾਂ ਰਾਜਾ ਉਸ ਕੰਮ ਨੂੰ ਬੋਝ ਸਮਝਦਾ ਸੀ, ਪਰ ਉਸ ਨੇ ਹੁਣ ਆਪਣੇ ਕੰਮ ਨੂੰ ਫਰਜ਼ ਸਮਝ ਲਿਆ। ਅਸੀਂ ਵੀ ਸਭ ਇਹੀ ਕਰਦੇ ਹਾਂ। ਜਦੋਂ ਅਸੀਂ ਆਪਣੇ ਰੋਜ਼ ਦੇ ਕੰਮਾਂ ਨੂੰ ਬੋਝ ਮੰਨ ਲੈਂਦੇ ਹਾਂ, ਉਸ ਦਾ ਪ੍ਰੈਸ਼ਰ ਆਪਣੇ ਉੱਤੇ ਹਾਵੀ ਕਰ ਲੈਂਦੇ ਹਾਂ, ਸਟ੍ਰੈਸ ਦੇ ਵਿੱਚ ਰਹਿੰਦੇ ਹਾਂ, ਤਣਾਅ ਦੇ ਵਿੱਚ ਰਹਿੰਦੇ ਹਾਂ, ਤਾਂ ਸਾਨੂੰ ਉਹ ਕੰਮ ਬਹੁਤ ਜ਼ਿਆਦਾ ਭਾਰੀ ਲੱਗਣਾ ਸ਼ੁਰੂ ਹੋ ਜਾਂਦਾ, ਉਸ ਕੰਮ ਤੋਂ ਦਿਲ ਚੁਰਾਉਣ ਲੱਗ ਜਾਂਦੇ ਹਾਂ। ਪਰ ਜਦੋਂ ਅਸੀਂ ਉਹੀ ਕੰਮ ਆਪਣੀ ਡਿਊਟੀ ਸਮਝ ਕੇ ਨਿਭਾਈਏ, ਆਪਣਾ ਕੰਮ ਆਪਣੀ ਇਮਾਨਦਾਰੀ ਨਾਲ ਕਰੀਏ, ਤਾਂ ਫਿਰ ਉਹ ਕੰਮ ਸਾਨੂੰ ਬੋਝ ਨਹੀਂ ਲੱਗੇਗਾ। ਇਹ ਜ਼ਿੰਦਗੀ ਵੀ ਸਾਨੂੰ ਆਪਣੇ ਫਰਜ਼ਾਂ ਨੂੰ ਪੂਰੀ ਕਰਨ ਦੇ ਲਈ ਮਿਲੀ ਹੈ। ਆਪਣੇ ਆਪ 'ਤੇ ਕਿਸੇ ਵੀ ਚੀਜ਼ ਦਾ ਬੋਝ ਨਾ ਪਾਓ।

ਜੀ ਦੋਸਤੋ, ਜੀਵਨ ਦੀ ਕਲਾ ਸਿਰਫ ਸਾਹ ਲੈਣ ਦਾ ਨਾਮ ਨਹੀਂ, ਸਗੋਂ ਹਰ ਸਾਹ ਨੂੰ ਜਾਗਰੂਕਤਾ ਦੇ ਨਾਲ ਜੀਣ ਦਾ ਨਾਮ ਹੈ। ਮਨੁੱਖ ਬਾਹਰਲੀ ਦੁਨੀਆ ਵਿੱਚ ਖੁਸ਼ੀ ਲੱਭਦਾ ਰਹਿੰਦਾ ਹੈ, ਜਦਕਿ ਅਸਲ ਆਨੰਦ ਉਸਦੇ ਆਪਣੇ ਅੰਦਰ ਵੱਸਦਾ ਹੈ। ਉਸ ਨੂੰ ਆਨੰਦ ਤੱਕ ਪਹੁੰਚਣ ਦਾ ਰਸਤਾ ਹੈ ਧਿਆਨ। ਜੀ ਹਾਂ, ਧਿਆਨ ਦਾ ਅਰਥ ਆਪਣੇ ਵਿਚਾਰਾਂ ਦੇ ਨਾਲ ਲੜਨਾ ਨਹੀਂ, ਸਗੋਂ ਉਹਨਾਂ ਨੂੰ ਇੱਕ ਸਾਖੀ ਬਣ ਕੇ ਦੇਖਣਾ ਵੀ ਹੈ। ਜਿਵੇਂ ਜਿਵੇਂ ਮਨ ਸ਼ਾਂਤ ਹੁੰਦਾ ਹੈ, ਤਿਵੇਂ ਤਿਵੇਂ ਅੰਦਰ ਸੰਤੁਸ਼ਟੀ, ਪ੍ਰੇਮ ਅਤੇ ਆਨੰਦ ਦਾ ਚਾਨਣ ਫੈਲਣ ਲੱਗਦਾ ਹੈ। ਉਹ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਨੂੰ ਬੋਝ ਨਹੀਂ, ਸਗੋਂ ਇੱਕ ਸੁੰਦਰ ਤੋਹਫ਼ਾ ਸਮਝ ਕੇ ਜੀਓ। ਹਰ ਦਿਨ ਨੂੰ ਮੁਸਕਰਾਹਟ, ਪਿਆਰ ਅਤੇ ਸਿਰਜਣਾਤਮਕਤਾ ਨਾਲ ਅਤੇ ਸਹਿਜਤਾ ਦੇ ਨਾਲ ਸਵੀਕਾਰ ਕਰੋ। ਜਦੋਂ ਅਸੀਂ ਵਰਤਮਾਨ ਪਲ ਦੇ ਵਿੱਚ ਜੀਣਾ ਸਿੱਖ ਲੈਂਦੇ ਹਾਂ, ਤਾਂ ਬੀਤੇ ਕੱਲ੍ਹ ਦਾ ਪਛਤਾਵਾ ਅਤੇ ਆਉਣ ਵਾਲੇ ਕੱਲ੍ਹ ਦੀ ਚਿੰਤਾ ਆਪਣੇ ਆਪ ਘੱਟ ਹੋਣ ਲੱਗਦੀ ਹੈ। ਜੀਵਨ ਦੀ ਕਲਾ ਸਿਰਫ ਸਾਹ ਲੈਣ ਦਾ ਨਾਮ ਨਹੀਂ, ਸਗੋਂ ਹਰ ਸਾਹ ਨੂੰ ਜਾਗਰੂਕਤਾ ਨਾਲ ਜੀਣ ਦਾ ਨਾਮ ਹੈ। ਮਨੁੱਖ ਬਾਹਰਲੀ ਦੁਨੀਆ ਦੇ ਵਿੱਚ ਤਾਂ ਖੁਸ਼ੀ ਲੱਭਦਾ ਰਹਿੰਦਾ ਹੈ, ਜਦਕਿ ਅਸਲੀ ਖੁਸ਼ੀ ਉਸਦੇ ਆਪਣੇ ਅੰਦਰ ਵਸੀ ਹੁੰਦੀ ਹੈ। ਸੋ ਹਮੇਸ਼ਾ ਹੀ ਆਪਣੇ ਇਸ ਜੀਵਨ ਨੂੰ ਖੁਸ਼ੀ ਦੇ ਨਾਲ ਜੀਓ, ਕਿਉਂਕਿ ਇਹ ਖੁਸ਼ੀ ਤੁਹਾਡੇ ਜੀਵਨ ਦੇ ਲਈ ਖੁਸ਼ੀਆਂ ਦਾ ਦਰਵਾਜ਼ਾ ਖੋਲ੍ਹ ਸਕਦੀ ਹੈ, ਜਦੋਂ ਤੁਸੀਂ ਆਪਣੇ ਮਨ ਨੂੰ ਅੰਦਰ ਸ਼ਾਂਤੀ ਲੈ ਆਉਂਦੇ ਹੋ। ਹਰ ਪਲ ਇੱਕ ਨਵੀਂ ਸ਼ੁਰੂਆਤ ਹੈ, ਇਸ ਨੂੰ ਪੂਰੀ ਜਾਗਰੂਕਤਾ ਦੇ ਨਾਲ ਜਿਉਣਾ ਚਾਹੀਦਾ ਹੈ, ਕਿਉਂਕਿ ਇਹੀ ਪਲ ਜੀਵਨ ਹੈ ਅਤੇ ਇਹੀ ਪਲ ਤੁਹਾਡੀ ਅਸਲੀ ਖੁਸ਼ੀ ਦਾ ਦਰਵਾਜ਼ਾ ਹੈ। ਸੋ ਦਰਵਾਜ਼ਾ ਤਾਂ ਅਸੀਂ ਹੁਣ ਇਤਿਹਾਸ ਦਾ ਵੀ ਖੜਕਣਾਉਣਾ ਹੈ ਜੀ, ਕਿਉਂਕਿ ਇਤਿਹਾਸ ਦੇ ਪੰਨੇ ਅੱਜ ਸਾਡੇ ਲਈ ਕੀ ਖਾਸ ਲੈ ਕੇ ਆਏ ਨੇ, ਉਹ ਉਸ ਦੇ ਉੱਤੇ ਝਾਤ ਮਾਰ ਕੇ ਹੀ ਪਤਾ ਲੱਗੇਗਾ। ਅਤੇ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ, ਅੱਜ ਦੇ ਦਿਨ ਦੀ ਗੱਲ ਕਰ ਰਹੇ ਹਾਂ, ਤਾਂ ਅੱਜ ਦਿਨ ਹੈ ਐਤਵਾਰ ਅਤੇ ਸਾਲ 2026 ਦਾ ਅੱਜ ਹੈ 186ਵਾਂ ਦਿਨ, ਅਤੇ ਅੱਜ ਤੋਂ ਬਾਅਦ ਸਾਲ ਦੇ 179 ਦਿਨ ਬਾਕੀ ਜਿਹੜੇ ਉਹ ਰਹਿ ਜਾਂਦੇ ਨੇ। ਅਤੇ ਦੁਨੀਆ ਭਰ ਦੇ ਵਿੱਚ ਜਦੋਂ 5 ਜੁਲਾਈ ਨੂੰ ਵਾਪਰੀਆਂ ਘਟਨਾਵਾਂ ਦੀ ਅਸੀਂ ਗੱਲ ਕਰਦੇ ਹਾਂ, ਅਤੇ ਅੱਜ ਦੇ ਦਿਨ ਅਸੀਂ ਦੇਖਦੇ ਹਾਂ ਕਿ 1811 ਦੇ ਵਿੱਚ 7 ਸੂਬਿਆਂ ਨੇ ਆਪਣੇ ਆਪ ਨੂੰ ਸਪੇਨ ਤੋਂ ਆਜ਼ਾਦ ਐਲਾਨਿਆ ਸੀ। ਵੈਨੇਜ਼ੁਏਲਾ ਦੀ ਆਜ਼ਾਦੀ ਦਾ ਐਲਾਨ ਅੱਜ ਦੇ ਦਿਨ ਹੋਇਆ ਸੀ। 1865 ਦੇ ਵਿੱਚ ਅੱਜ ਦੇ ਦਿਨ ਦੁਨੀਆ ਦਾ ਪਹਿਲਾ ਗਤੀ ਸੀਮਾ ਕਾਨੂੰਨ ਗ੍ਰੇਟ ਬ੍ਰਿਟੇਨ ਦੁਆਰਾ ਬਣਾਇਆ ਗਿਆ ਸੀ। 1922 ਦੇ ਵਿੱਚ ਨੀਦਰਲੈਂਡਸ ਵਿੱਚ ਪਹਿਲੀਆਂ ਆਮ ਚੋਣਾਂ ਅੱਜ ਦੇ ਦਿਨ ਹੋਈਆਂ ਸੀ। 1945 ਦੇ ਵਿੱਚ ਦੂਜੇ ਵਿਸ਼ਵ ਯੁੱਧ ਦੇ ਵਿੱਚ ਫਿਲੀਪੀਨਸ ਦੀ ਆਜ਼ਾਦੀ ਦਾ ਐਲਾਨ ਹੋਇਆ ਸੀ। BBC ਦੁਆਰਾ ਪਹਿਲੀ ਟੈਲੀਵਿਜ਼ਨ ਖਬਰਾਂ ਪ੍ਰਸਾਰਿਤ ਕੀਤੀਆਂ ਗਈਆਂ ਸੀ ਅੱਜ ਦੇ ਦਿਨ 5 ਜੁਲਾਈ 1954 ਨੂੰ। 1962 ਦੇ ਵਿੱਚ ਹਰ ਸਾਲ ਅਲਜੀਰੀਆ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਅਤੇ ਇੱਕ ਛੁੱਟੀ ਦਾ ਦਿਨ ਹੁੰਦਾ ਹੈ, ਅਤੇ 1962 ਨੂੰ ਫਰਾਂਸ ਤੋਂ ਅਲਜੀਰੀਆ ਦੀ ਆਜ਼ਾਦੀ ਦੀ ਯਾਦ ਦਿਵਾਉਣ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ 2004 ਦੇ ਵਿੱਚ ਇੰਡੋਨੇਸ਼ੀਆ ਵਿੱਚ ਲੋਕਾਂ ਦੁਆਰਾ ਪਹਿਲੀ ਰਾਸ਼ਟਰਪਤੀ ਚੋਣ ਜਿਹੜੀ ਉਹ ਕੀਤੀ ਗਈ ਸੀ, ਅਤੇ ਪਹਿਲੇ ਦੌਰ ਦੀ ਜਿੱਤ ਆਖਿਰਕਾਰ ਸੁਸੀਲੋ ਬਾਬਾਂਗ ਯੁਧਰਯੋਨੋ ਨੇ ਪ੍ਰਾਪਤ ਕੀਤੀ ਸੀ। 2019 ਦੇ ਵਿੱਚ ਪ੍ਰਾਚੀਨ ਇਰਾਕੀ ਸ਼ਹਿਰ ਬੇਬੀਲੋਨ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ ਸੀ। ਅਤੇ 1947 ਦੇ ਵਿੱਚ ਅੱਜ ਦੇ ਦਿਨ ਲਾਲਜੀ ਸਿੰਘ ਦਾ ਜਨਮ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਕਲਵਾੜੀ ਪਿੰਡ ਵਿੱਚ ਹੋਇਆ ਸੀ। ਉਹ ਭਾਰਤੀਆਂ ਦੀ ਇੱਕ ਪੀੜ੍ਹੀ ਲਈ DNA ਫਿੰਗਰ ਪ੍ਰਿੰਟਿੰਗ ਸ਼ਬਦ ਦਾ ਸਨਮਾਨ ਆਰਥੀ ਬਣ ਗਏ। ਉਹਨਾਂ ਨੇ ਜੈਨੈਟਿਕਸ, ਫਰੈਂਸਿਕ ਸੰਭਾਲ ਅਤੇ ਕਾਨੂੰਨ ਦੇ ਵਿਸ਼ਿਆਂ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਇਆ, ਅਤੇ ਭਾਰਤ ਵਿੱਚ DNA ਫਿੰਗਰ ਪ੍ਰਿੰਟਿੰਗ ਤਕਨੋਲੋਜੀ ਦੇ ਖੇਤਰ ਦੇ ਵਿੱਚ ਕੰਮ ਕੀਤਾ, ਅਤੇ ਉਹਨਾਂ ਨੂੰ ਭਾਰਤੀ DNA ਫਿੰਗਰ ਪ੍ਰਿੰਟਿੰਗ ਦੇ ਪਿਤਾ ਵਜੋਂ ਜਾਣਿਆ ਜਾਂਦਾ ਸੀ। ਇਸੇ ਤਰ੍ਹਾਂ 1901 ਦੇ ਵਿੱਚ ਅੱਜ ਦੇ ਦਿਨ 5 ਜੁਲਾਈ ਨੂੰ ਭਾਗਲ

ਪੂਰਬ ਬਿਹਾਰ ਦੇ ਵਿੱਚ ਜਨਮ ਹੋਇਆ ਸੀ ਵਰਿੰਦਰ ਨਾਥ ਸਰਕਾਰ ਦਾ। ਉਹ ਇੱਕ ਭਾਰਤੀ ਫਿਲਮ ਨਿਰਮਾਤਾ, ਉਹਨਾਂ ਨੂੰ ਨਿਊ ਥੀਏਟਰਸ ਕਲਕੱਤਾ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਸੀ ਅਤੇ 1970 ਵਿੱਚ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ 1972 ਦੇ ਵਿੱਚ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ 1946 ਦੇ ਵਿੱਚ ਭਾਰਤੀ ਸਿਆਸਤਦਾਨ ਰਾਮ ਵਿਲਾਸ ਪਾਸਵਾਨ ਦਾ ਵੀ ਜਨਮ ਹੋਇਆ ਸੀ। ਉਹਨਾਂ ਨੇ ਵੀ ਆਪਣੇ ਰਾਜਨੀਤਿਕ ਕਰੀਅਰ ਸੰਯੁਕਤ ਸਮਾਜਵਾਦੀ ਪਾਰਟੀ ਦੇ ਮੈਂਬਰ ਵਜੋਂ ਸ਼ੁਰੂ ਕੀਤੀ ਸੀ। ਹੋਰ ਵੀ ਬਹੁਤ ਸਾਰੇ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅੱਗੋਂ ਦੱਸਦੇ ਰਵਾਂਗੇ, ਪਰ ਜਿਵੇਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਸੀਂ ਸੁਨਹਿਰੀ ਜਿਹੜੇ ਆ ਪਲ ਲੱਭ ਕੇ ਲਿਆਉਂਦੇ ਹਾਂ, ਉਸੇ ਤਰ੍ਹਾਂ ਹੀ ਆਪਣੀ ਲੈਗਸੀ ਦੇ ਵਿੱਚੋਂ ਖੂਬਸੂਰਤ ਇੱਕ ਗੀਤ ਚੁਣ ਕੇ ਲਿਆਉਂਦੇ ਹਾਂ ਤੁਹਾਡੇ ਸਾਰਿਆਂ ਦੇ ਲਈ। ਉਮੀਦ ਕਰਾਂਗੇ ਤੁਹਾਨੂੰ ਇਹ ਪਸੰਦ ਆਏਗਾ ਅਤੇ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ।

ਵਿੱਚੋਂ ਕੁੜੀਏ ਡੁੱਲ ਡੁੱਲ ਪੈਂਦਾ, ਚੜੀ ਜਵਾਨੀ ਤੇ ਚੰਨ ਚੜਿਆ ਦੂਜਾ ਮੂਨ ਨਾ ਰਹਿੰਦਾ, ਨਾ ਜੋ ਤੇਰਾ ਨਖਰਾ ਜਾਂਦੇ ਰਾਈਆਂ ਨੂੰ ਲੁੱਟ ਲੈਂਦਾ, ਨਾ ਜੋ ਤੇਰਾ ਨਖਰਾ

ਸਾਡੇ ਇਸ਼ਕ ਨੇ ਬੱਚੇ ਤੇਰੇ ਰੂਪ ਨੂੰ ਰੰਗ ਨਿਆਰੇ, ਤੇਰੇ ਨੈਣਾ ਦੇ ਪੀਰਾਂ ਨੇ ਉੱਡਦੇ ਪੰਛੀ ਮਾਰੇ, ਲੰਮੇ ਲੰਬੀਏ ਸ਼ੈਲ ਜਵਾਨੇ ਪਰ ਜੋ ਬਨ ਮੁਟਿਆਰੇ, ਲੰਮ ਲੰਮੀਏ ਸ਼ੈਲ ਜਵਾਨੇ ਪਰ ਜੋ ਬਨ ਮੁਟਿਆ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕੀਤੀਆਂ ਜਾਂਦੀਆਂ ਨੇ ਅਤੇ ਨਾਲ ਦੀ ਨਾਲ ਗੀਤਾਂ ਦਾ ਸਾਥ ਤਾਂ ਵੀ ਬਿਲਕੁਲ ਬਣਿਆ ਹੁੰਦਾ ਹੈ ਅਤੇ ਇਸੇ ਤਰ੍ਹਾਂ ਅੱਗੋਂ ਵੀ ਬਣਿਆ ਰਹੇਗਾ ਤੁਹਾਡੇ ਨਾਲ ਗੀਤਾਂ ਦਾ ਸਾਥ। ਪਰ ਹੁਣ ਤੁਹਾਡੇ ਨਾਲ ਇੱਕ ਜਿਹੜੀ ਖਬਰ ਸਾਂਝੀ ਕਰਨੀ ਹੈ ਨਾ, ਮੈਂ ਤੁਹਾਨੂੰ ਪਹਿਲਾਂ ਵੀ ਅੱਜ ਕਿਹਾ ਸੀ ਕਿ ਅੱਜ ਖੇਡ ਜਗਤ ਦੇ ਨਾਲ ਬਹੁਤ ਸਾਰੀਆਂ ਸ਼ਖਸੀਅਤਾਂ ਦਾ ਹੈ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਨਾ ਹੈ ਵੀ ਜਿਨ੍ਹਾਂ ਦੇ ਲਈ ਬਹੁਤ ਖਾਸ ਜਿਹੜੇ ਦਿਨ ਹੁੰਦੇ ਨੇ ਜਾਂ ਬਹੁਤ ਖਾਸ ਉਹਨਾਂ ਨੇ ਮੱਲਾਂ ਜਿਹੜੀਆਂ ਮਾਰੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਦੀ ਇੱਕ ਹੋਰ ਸ਼ਖਸੀਅਤ ਹੈ ਨਿਊਜ਼ੀਲੈਂਡ ਦੇ ਪ੍ਰਸਿੱਧ ਫੁੱਟਬਾਲ ਖਿਡਾਰੀ ਸਰਪ੍ਰੀਤ ਸਿੰਘ ਦੇ ਫੀਫਾ ਵਿਸ਼ਵ ਕੱਪ 2026 ਦੇ ਲਈ ਚੋਣ ਤੋਂ ਬਾਅਦ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਥਿਤ ਉਸ ਦੇ ਨਾਨਕੇ ਪਿੰਡ ਢੱਡਾ ਖੁਰਦ ਅਤੇ

ਫੁੱਟਬਾਲ ਦੇ ਗੜ੍ਹ ਮਾਹਿਲਪੁਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਹਾਲਾਂਕਿ ਸਰਪ੍ਰੀਤ ਦਾ ਪਰਿਵਾਰ ਲਗਭਗ 35 ਸਾਲ ਪਹਿਲਾਂ ਨਿਊਜ਼ੀਲੈਂਡ ਜਾ ਕੇ ਵੱਸ ਗਿਆ ਸੀ, ਪਰ ਅੱਜ ਵੀ ਇਸ ਪਰਿਵਾਰ ਦੀਆਂ ਜੜ੍ਹਾਂ ਪੰਜਾਬ ਦੀ ਮਿੱਟੀ ਦੇ ਨਾਲ ਡੂੰਘੀਆਂ ਜੁੜੀਆਂ ਹੋਈਆਂ ਨੇ। ਉਸ ਦੀ ਇਸ ਸਫਲਤਾ ਮਹਿਲਪੁਰ ਦੇ ਨੌਜਵਾਨ ਖਿਡਾਰੀਆਂ ਲਈ ਇੱਕ ਵੱਡੀ ਪ੍ਰੇਰਣਾ ਹੈ ਕਿ ਸੱਚੀ ਲਗਨ ਨਾਲ ਦੁਨੀਆ ਦੇ ਸਭ ਤੋਂ ਵੱਡੇ ਮੰਚ 'ਤੇ ਪਹੁੰਚਿਆ ਜਾ ਸਕਦਾ ਹੈ। ਅੱਜ ਪੂਰਾ ਪਿੰਡ ਸਰਪ੍ਰੀਤ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਕੇ ਉਸ ਦੀ ਜਿੱਤ ਦੇ ਲਈ ਦੁਆਵਾਂ ਕਰ ਰਿਹਾ ਹੈ, ਕਿਉਂਕਿ ਫੀਫਾ ਵਿਸ਼ਵ ਕੱਪ 2026 ਦੇ ਵਿੱਚ ਉਸਨੇ ਆਪਣੀ ਜਗ੍ਹਾ ਬਣਾ ਲਈ ਹੈ। ਇਸੇ ਤਰ੍ਹਾਂ ਅਸੀਂ ਇੱਕ ਹੋਰ ਖਾਸ ਸ਼ਖਸੀਅਤ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਨਾ ਹੈ, ਤੁਹਾਨੂੰ ਉਹਨਾਂ ਬਾਰੇ ਵੀ ਦੱਸਣਾ ਹੈ। ਅਤੇ ਉਸ ਸ਼ਖਸੀਅਤ ਦਾ ਨਾਮ ਹੈ ਜੀ, ਭਾਰਤ ਦੀ ਪ੍ਰਸਿੱਧ ਡਿਸਕਸ ਥਰੋ ਖਿਡਾਰੀ ਹਰਵੰਤ ਕੌਰ। ਜੀ ਹਾਂ, ਅੱਜ ਉਹਨਾਂ ਦਾ ਜਨਮ ਦਿਨ ਹੈ। ਅੱਜ ਦੇ ਦਿਨ 1980 ਨੂੰ ਉਹਨਾਂ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਸੀ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਉਹਨਾਂ ਨੇ 2002 ਦੀਆਂ ਏਸ਼ੀਆਈ ਚੈਂਪੀਅਨਸ਼ਿਪ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਹਰਵੰਤ ਕੌਰ ਨੇ 2004 ਐਥਨਸ ਓਲੰਪਿਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਅੱਜ ਅਸੀਂ ਇੱਕ ਹੋਰ ਬੈਡਮਿੰਟਨ ਖਿਡਾਰੀ PV ਸਿੰਧ ਨੂੰ ਵੀ ਯਾਦ ਕਰਨਾ ਹੈ, ਕਿਉਂਕਿ ਅੱਜ ਉਹਨਾਂ ਦਾ ਵੀ ਜਨਮ ਦਿਨ ਹੈ। ਪਰ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਅਸੀਂ ਗੀਤਾਂ ਦਾ ਸਾਥ ਵੀ ਮਾਨਣਾ ਹੈ।

ਆਜ਼ਾਦੀ ਨੇ ਖੰਭ ਦਿੱਤੇ ਨੇ, ਉਡਾਰੀ ਤੇਰੀ ਆਪਣੀ ਹੈ, ਅਸਮਾਨਾਂ 'ਤੇ ਨਾਮ ਲਿਖਾਉਣ ਵਾਲਾ ਹੈ, ਤਿਆਰੀ ਤੇਰੀ ਆਪਣੀ ਹੈ, ਤਾਰੇ ਤੂੰ ਤੋੜ ਦਿਖਾ ਦੇ, ਅੰਬਰ 'ਤੇ ਨਾਂ ਲਿਖਵਾ ਦੇ, ਰੱਬ ਵਰਗਾ ਹੈ ਮੌਕਾ ਮਿਲਿਆ, ਨਵਾਂ ਤੂੰ ਇਤਿਹਾਸ ਬਣਾ ਦੇ, ਡਰ ਨੂੰ ਤੂੰ ਪਿੱਛੇ ਛੱਡ ਦੇ, ਜਿੱਤਾਂ ਦੇ ਰਾਹ ਬਣਾ ਦੇ, ਦੁਨੀਆ 'ਤੇ ਨਾਮ ਰਹੇ ਜੋ ਕੰਮ ਕੋਈ ਐਸਾ ਕਰ ਦਿਖਾ ਦੇ, ਖੰਭਾਂ ਦੇ ਵਿੱਚ ਜੋਸ਼ ਤੂੰ ਭਰ ਦੇ, ਉੱਚੀ ਉਡਾਰੀ ਆਪਣੀ ਕਰ ਦੇ, ਦੁਨੀਆ ਤੈਨੂੰ ਯਾਦ ਕਰੇ ਜੋ ਐਸੀ ਆਪਣੀ ਛਾਪ ਤੂੰ ਤਰ ਦੇ। ਜੀ ਦੋਸਤੋ, ਬੈਡਮਿੰਟਨ ਦੇ ਖੇਤਰ ਦੇ ਵਿੱਚ ਵੱਡਾ ਨਮਾਨਾ ਖੱਟਣ ਵਾਲੀ ਵਿਸ਼ਵ ਖਿਡਾਰਨ ਪੀ ਵੀ ਸਿੰਧੂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹੋਏ ਅੱਜ ਅਸੀਂ ਉਹਨਾਂ ਬਾਰੇ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ। ਪੀ ਵੀ ਸੰਧੂ ਪੁਸਰਲਾ ਵੈਂਕਟਾ ਸਿੰਧੂ ਜਿਹੜਾ ਕਿ ਉਹਨਾਂ ਦਾ ਪੂਰਾ ਨਾਮ ਹੈ, ਭਾਰਤ ਦੀ ਇੱਕ ਮਹਾਨ ਅਤੇ ਵਿਸ਼ਵ ਪ੍ਰਸਿੱਧ ਬੈਡਮਿੰਟਨ ਖਿਡਾਰਨ ਹੈ। ਉਹਨਾਂ ਦਾ ਜਨਮ ਅੱਜ ਦੇ ਦਿਨ 1995 ਨੂੰ ਹੈਦਰਾਬਾਦ ਵਿੱਚ ਹੋਇਆ ਅਤੇ ਉਹਨਾਂ ਦੇ ਮਾਤਾ ਪਿਤਾ ਦੋਵੇਂ ਰਾਸ਼ਟਰੀ ਪੱਧਰ ਦੇ ਵਾਲੀਬਾਲ ਖਿਡਾਰੀ ਰਹੇ ਸਨ, ਜਿਸ ਕਾਰਨ ਖੇਡਾਂ ਪ੍ਰਤੀ ਜਜ਼ਬਾ ਉਹਨਾਂ ਨੂੰ ਵਿਰਾਸਤ ਦੇ ਵਿੱਚ ਮਿਲਿਆ। ਹਾਲਾਂਕਿ ਸਿੰਧੂ ਨੂੰ ਵਾਲੀਬਾਲ ਦੀ ਬਜਾਏ ਬੈਡਮਿੰਟਨ ਨੂੰ ਚੁਣਿਆ ਅਤੇ ਮਹਿਜ਼ 8 ਸਾਲ ਦੀ ਉਮਰ ਤੋਂ ਪੁਲੇਲਾ ਗੋਪੀ ਚੰਦ ਅਕੈਡਮੀ ਵਿੱਚ ਸਖ਼ਤ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਸਿੰਧੂ ਨੇ ਆਪਣੀ ਅਦਭੁਤ ਖੇਡ, ਲੰਬੇ ਕੱਦ ਅਤੇ ਜ਼ਬਰਦਸਤ ਸਮੈਸ਼ ਦੇ ਦਮ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਇਤਿਹਾਸਕ ਰਿਕਾਰਡ ਬਣਾਏ। ਉਹ ਓਲੰਪਿਕ ਖੇਡਾਂ ਵਿੱਚ 2 ਲਗਾਤਾਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਹੈ ਅਤੇ ਉਹਨਾਂ ਨੇ 2016 ਰਿਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਅਤੇ 2020 ਟੋਕਿਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਸਾਲ 2019 ਦੇ ਵਿੱਚ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਬਣੀ। ਉਹਨਾਂ ਦੀਆਂ ਇਹਨਾਂ ਮਹਾਨ ਉਪਲਬਧੀਆਂ ਲਈ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਦੇਸ਼ ਦੇ ਸਰਵਉੱਚ ਖੇਡ ਸਨਮਾਨ ਖੇਲ ਰਤਨ, ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਵੀ ਨਿਵਾਜਿਆ ਗਿਆ। ਅੱਜ ਪੀ ਵੀ ਸਿੰਧੂ ਕਰੋੜਾਂ ਨੌਜਵਾਨਾਂ, ਖਾਸ ਕਰਕੇ ਕੁੜੀਆਂ ਦੇ ਲਈ ਇੱਕ ਵੱਡੀ ਪ੍ਰੇਰਣਾ ਸਰੋਤ ਹੈ, ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਦੁਨੀਆ ਦਾ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ।

ਜਿਉਂਦੇ ਜੀ ਨਾ ਪੁੱਛਿਆ ਕਿਸੇ ਨੇ ਮਰਿਆਂ ਪਿੱਛੋਂ ਰੋਣਾ ਕੀ, ਜਿਹੜੇ ਹੱਥੀਂ ਰੋਟੀ ਨਾ ਦਿੱਤੀ ਫਿਰ ਫੋਟੋਆਂ 'ਤੇ ਹਾਰ ਪਰੋਣਾ ਗੇ। ਜਦੋਂ ਸਾਹ ਚੱਲਦੇ ਸੀ ਤੂੰ ਮੂੰਹ ਵੱਲ ਤੱਕਿਆ ਨਾ, ਬੁੱਲਾਂ 'ਤੇ ਹਾਸਾ ਤੂੰ ਕਦੇ ਵੀ ਰੱਖਿਆ ਨਾ, ਹੁਣ ਉਹਨਾਂ ਬੁੱਲਾਂ ਦੀ ਚੁੱਪ 'ਤੇ ਹੰਝੂਆਂ ਦਾ ਮੀਂਹ ਵਰਸਾਉਣਾ ਕੀ। ਜਿਉਂਦੇ ਜੀ ਨਾ ਪੁੱਛਿਆ ਕਿਸੇ ਨੇ ਮਰਿਆਂ ਪਿੱਛੋਂ ਰੋਣਾ ਕੀ, ਹੁਣ ਖਾਲੀ ਘਰ ਦੀਆਂ ਕੰਧਾਂ ਨੂੰ ਆਪਣਾ ਦੁੱਖ ਸੁਣਾਉਣਾ ਕੀ। ਜਿਉਂਦੇ ਜੀ ਨਾ ਪੁੱਛਿਆ ਕਿਸੇ ਨੇ ਮਰਿਆਂ ਪਿੱਛੋਂ ਰੋਣਾ ਕੀ, ਬਾਅਦ ਵਿੱਚ ਮਿੱਟੀ ਦੇ ਢੇਰ 'ਤੇ ਦੀਵੇ ਜਗਾ ਕੇ ਸਜਾਉਣਾ ਕੀ। ਜਿਉਂਦੇ ਜੀ ਨਾ ਪੁੱਛਿਆ ਕਿਸੇ ਨੇ ਮਰਿਆਂ ਪਿੱਛੋਂ ਰੋਣਾ ਕੀ। ਜੀ ਦੋਸਤੋ, ਬੜੀ ਜਿਹੜੀ ਸਾਡੇ ਲਈ ਅਫਸੋਸ ਵਾਲੀ ਗੱਲ ਹੈ ਕਿ ਬਹੁਤ ਜਿਹੜੇ ਆ ਅਨਾਥ ਘਰ ਦੀ ਗਿਣਤੀ ਜਿਹੜੀ ਉਹ ਵੱਧਦੀ ਜਾ ਰਹੀ ਹੈ। ਬੁਢਾਪਾ, ਜਿਹੜੇ ਬਜ਼ੁਰਗਾਂ ਨੂੰ ਜਿਹੜਾ ਘਰੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਉਹਨਾਂ ਦੇ ਲਈ ਆਸ਼ਰਮ ਜਿਹੜੇ ਆ ਬਣਾਏ ਜਾਂਦੇ ਨੇ, ਜਾਂ ਖੁਦ ਅੱਜ ਕੱਲ੍ਹ ਦੇ ਬੱਚੇ ਉਹਨਾਂ ਨੂੰ ਆਸ਼ਰਮ ਦੇ ਵਿੱਚ ਛੱਡ ਕੇ ਆ ਰਹੇ ਨੇ, ਕਿਉਂਕਿ ਆਪਣੀ ਨੌਕਰੀਆਂ ਦੇ ਚੱਲਦੇ ਜਾਂ ਇਕੱਲੇ ਪਰਿਵਾਰ ਦੇ ਚੱਲਦੇ ਜਿਹੜਾ ਪਰਿਵਾਰਿਕ ਏਕਤਾ ਜਾਂ ਸਾਂਝੀਵਾਲਤਾ ਸੀ ਉਹ ਟੁੱਟਦੀ ਜਾ ਰਹੀ ਹੈ। ਪਰ ਕਿਤੇ ਨਾ ਕਿਤੇ ਅੱਜ ਵੀ ਮਨੁੱਖਤਾ ਜਿਉਂਦੀ ਹੈ। ਜਿਨ੍ਹਾਂ ਦਾ ਕਦੇ ਕਿਸੇ ਨਾਲ ਕੋਈ ਰਿਸ਼ਤਾ ਨਹੀਂ, ਚਾਹੇ ਉਹ ਖੂਨ ਦੇ ਰਿਸ਼ਤੇ ਦੇ ਵਿੱਚ ਨਹੀਂ ਵੀ ਬੱਝੇ, ਪਰ ਫਿਰ ਵੀ ਉਹ ਮਨੁੱਖਤਾ ਦੀ ਸੇਵਾ ਨੂੰ ਆਪਣਾ ਧਰਮ ਮੰਨਦੇ ਨੇ ਅਤੇ ਉਸ ਸੇਵਾ ਦੇ ਲਈ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ ਅਤੇ ਆਪਣਾ ਨਾਮ ਵੀ ਖੱਟਦੇ ਨੇ। ਰਾਜਸਥਾਨ ਦਾ ਆਪਣਾ ਘਰ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਆਸਰਾ ਘਰ, ਕਿਉਂਕਿ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਅਤੇ ਉਸ ਇਨਸਾਨ ਦੇ ਦਿਲ ਦੇ ਵਿੱਚ ਬਿਲਕੁਲ ਕਿਤੇ ਨਾ ਕਿਤੇ ਹਮਦਰਦੀ ਨੂੰ ਅਜੇ ਵੀ ਕਾਇਮ ਰੱਖਿਆ ਹੋਇਆ ਹੈ। ਇਹ ਭਾਰਤ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਬਜਹਿਰਾ ਵਿਖੇ ਸਥਿਤ ਆਪਣਾ ਘਰ ਆਸ਼ਰਮ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵੱਲੋਂ ਮਹਿਲਾਵਾਂ ਲਈ ਦੁਨੀਆ ਦਾ ਸਭ ਤੋਂ ਵੱਡਾ ਆਸਰਾ ਘਰ ਘੋਸ਼ਿਤ ਕੀਤਾ ਗਿਆ। ਇਸ ਨਾਲ ਅਮਰੀਕਾ ਦੇ ਮਿਆਮੀ ਸ਼ਹਿਰ ਦੇ ਵਿੱਚ ਸਥਿਤ ਲੋਰਡਸ ਫੀਮੇਲ ਸ਼ੈਲਟਰ ਹੋਮ ਦਾ ਰਿਕਾਰਡ ਪਿੱਛੇ ਰਹਿ ਗਿਆ ਹੈ। ਆਪਣਾ ਘਰ ਦੇ ਸੰਸਥਾਪਕ ਡਾਕਟਰ ਵੀ ਐਮ ਭਾਰਦਵਾਜ ਦੇ ਅਨੁਸਾਰ ਇਸ ਸੰਸਥਾ ਨੇ ਪਿਛਲੇ 25 ਸਾਲਾਂ ਦੌਰਾਨ ਲਗਭਗ 14,700 ਬੇਸਹਾਰਾ ਅਤੇ ਲੋੜਵੰਦ ਮਹਿਲਾਵਾਂ ਦੀ ਦੇਖਭਾਲ ਕੀਤੀ ਹੈ। ਇਸ ਆਸਰਾ ਘਰ ਦੀ ਖਾਸ ਗੱਲ ਇਹ ਵੀ ਹੈ ਕਿ ਇੱਥੇ ਸਹੂਲਤਾਂ ਨਿਰਧਾਰਿਤ ਮਾਪਦੰਡਾਂ ਤੋਂ ਵੀ ਵੱਧ ਹਨ। ਜਿੱਥੇ ਆਮ ਤੌਰ 'ਤੇ 10 ਤੋਂ 20 ਮਹਿਲਾਵਾਂ ਲਈ ਇੱਕ ਟੋਇਲਟ ਲਾਜ਼ਮੀ ਮੰਨਿਆ ਜਾਂਦਾ ਹੈ, ਉੱਥੇ ਇੱਥੇ ਹਰ 8 ਮਹਿਲਾਵਾਂ ਦੇ ਲਈ ਇੱਕ ਟੋਇਲਟ ਦੀ ਸਹੂਲਤ ਹੈ। ਸਫਾਈ ਦਾ ਕੰਮ ਦਿਨ ਵਿੱਚ 4 ਵਾਰ ਕੀਤਾ ਜਾਂਦਾ ਹੈ ਅਤੇ ਹਰ 12 ਮਹਿਲਾਵਾਂ ਦੀ ਦੇਖਭਾਲ ਦੇ ਲਈ ਇੱਕ ਸਟਾਫ ਮੈਂਬਰ ਵੀ ਤਾਇਨਾਤ ਹੈ। ਆਪਣਾ ਘਰ ਸੰਸਥਾ ਦੇਸ਼ ਭਰ ਵਿੱਚ 71 ਆਸ਼ਰਮ ਚਲਾ ਰਹੀ ਹੈ, ਜਿੱਥੇ ਇਸ ਵੇਲੇ ਕਰੀਬ 6500 ਮਹਿਲਾਵਾਂ ਨੂੰ ਸੁਰੱਖਿਅਤ ਆਸਰਾ, ਦੇਖਭਾਲ ਅਤੇ ਨਵੀਂ ਜ਼ਿੰਦਗੀ ਦੀ ਉਮੀਦ ਮਿਲ ਰਹੀ ਹੈ। ਇਹ ਉਪਲਬਧੀ ਨਾ ਸਿਰਫ ਰਾਜਸਥਾਨ ਦੀ ਹੈ ਸਗੋਂ ਪੂਰੇ ਭਾਰਤ ਦੇ ਲਈ ਮਾਣ ਅਤੇ ਪ੍ਰੇਰਨਾ ਦਾ ਸਰੋਤ ਹੈ। ਸੋ ਦੋਸਤੋ, ਤੁਸੀਂ ਵੀ ਆਪਣੇ ਆਸ ਪਾਸ ਜੇਕਰ ਕਿਸੇ ਦੀ ਮਦਦ ਕਰ ਸਕਦੇ ਹੋ ਜ਼ਰੂਰ ਕਰੋ ਅਤੇ

ਸਭ ਤੋਂ ਵੱਡਾ ਕੰਮ ਕਿ ਆਪਣੇ ਮਾਂ ਬਾਪ ਦਾ, ਬਜ਼ੁਰਗਾਂ ਦਾ ਸਤਿਕਾਰ ਜ਼ਰੂਰ ਕਰੋ, ਕਿਉਂਕਿ ਘਰ ਦੀ ਸ਼ੋਭਾ, ਘਰ ਦੀ ਰੌਣਕ ਇਹ ਬਜ਼ੁਰਗ ਹੁੰਦੇ ਨੇ। ਇਹਨਾਂ ਦੇ ਨਾਲ ਹੀ ਘਰ ਸੋਹਣਾ ਲੱਗਦਾ, ਭਰਿਆ ਲੱਗਦਾ। ਕਿਉਂਕਿ ਅੱਜ ਵੀ ਤੁਸੀਂ ਆਪਣੇ ਆਸ ਪਾਸ ਦੇਖ ਲਓ, ਪੰਜਾਬ ਦੇ ਕਈ ਘਰਾਂ ਦੇ ਵਿੱਚ ਬੱਚੇ ਵਿਦੇਸ਼ਾਂ ਦੇ ਵਿੱਚ ਜਾਂ ਪੜ੍ਹਨ ਦੇ ਲਈ ਬਾਹਰ, ਅਤੇ ਫਿਰ ਉੱਥੇ ਘਰ ਦੇ ਵਿੱਚ ਸੁਨਸਾਨ ਪਈ, ਕਬੂਤਰ ਬੋਲਦੇ ਨਜ਼ਰ ਆਉਂਦੇ ਨੇ, ਜਾਂ ਫਿਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਘਰ ਦੇ ਵਿੱਚ ਬਸ ਇੱਕ ਬਜ਼ੁਰਗ ਉਸ ਪੂਰੇ ਘਰ ਦੀ ਰਖਵਾਲੀ ਕਰਦੇ ਨਜ਼ਰ ਆਉਂਦੇ ਨੇ। ਸੋ ਆਪਣੇ ਬਜ਼ੁਰਗਾਂ ਦਾ, ਆਪਣੇ ਮਾਂ ਬਾਪ ਦਾ ਮਾਣ ਸਤਿਕਾਰ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ, ਕਿਉਂਕਿ ਕੱਲ੍ਹ ਅਸੀਂ ਵੀ ਉਸੇ ਸਟੇਜ ਦੇ ਵਿੱਚ ਹੋਣਾ। ਅਤੇ ਫਿਰ ਪਰਮਾਤਮਾ ਦਾ ਜੀ ਚੱਕਰ ਹੈ ਜੀ, ਕਹਿੰਦੇ ਨੇ ਕਿ ਕਰਮਾ ਆਪਣੇ ਆਪ ਦੇ ਵਿੱਚ ਜਿਹੜਾ ਆ ਉਹ ਦੁਹਰਾਉਂਦਾ ਰਹਿੰਦਾ ਹੈ, ਸਾਡੇ ਕਰਮ ਸਾਡੇ ਅੱਗੇ ਆਉਂਦੇ ਰਹਿੰਦੇ ਨੇ। ਸੋ ਜੇਕਰ ਤੁਸੀਂ ਧਾਰਮਿਕ ਪੱਖੋਂ ਦੇਖ ਲਓ ਜਾਂ ਆਰਥਿਕ ਪੱਖੋਂ ਦੇਖ ਲਓ, ਤੁਹਾਡੇ ਬਜ਼ੁਰਗ ਤੁਹਾਡਾ ਸਰਮਾਇਆ ਨੇ, ਤੁਹਾਡੀ ਪੂੰਜੀ ਨੇ। ਇਹਨਾਂ ਦੇ ਨਾਲ ਹੀ ਘਰ ਦੀ ਸ਼ੋਭਾ ਅਤੇ ਤੁਹਾਡੀ ਜ਼ਿੰਦਗੀ ਦੀ ਸ਼ੋਭਾ ਹੈ। ਸੋ ਇਹਨਾਂ ਦਾ ਮਾਣ ਸਤਿਕਾਰ ਹਮੇਸ਼ਾ ਕਰਿਆ ਕਰੋ, ਅਤੇ ਉਹਨਾਂ ਨੂੰ ਉਹਨਾਂ ਦੀ ਬਣਦੀ ਮਾਣ ਇੱਜ਼ਤ ਜ਼ਰੂਰ ਦਿਆ ਕਰੋ।

ਵਧਦੀ ਗਰਮੀ, ਤਪਦੀ ਧਰਤੀ, ਗਲੋਬਲ ਵਾਰਮਿੰਗ ਦਾ ਹੈ ਕਹਿਰ, ਜੇ ਨਾ ਸੰਭਲੇ ਅੱਜ ਤਾਂ ਅਸੀਂ ਹਵਾ ਵਿੱਚ ਘੁਲ ਜਾਵੇਗਾ ਜ਼ਹਿਰ। ਵਨ ਮਹਾਂ ਉਤਸਵ 'ਤੇ ਪ੍ਰਣ ਕਰੀਏ, ਵੱਧ ਤੋਂ ਵੱਧ ਹੁਣ ਰੁੱਖ ਲਗਾਈਏ, ਕੁਦਰਤ ਨੂੰ ਮੁੜ ਹਰਾ ਬਣਾ ਕੇ ਇਸ ਵਿਪਤਾ ਤੋਂ ਜਾਨ ਛੁਡਾਈਏ। ਜੀ ਹਾਂ ਦੋਸਤੋ, ਭਾਰਤ ਵਿੱਚ ਹਰ ਸਾਲ 1 ਜੁਲਾਈ ਤੋਂ 7 ਜੁਲਾਈ ਤੱਕ ਵਨ ਮਹਾਂ ਉਤਸਵ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਹ ਹਫ਼ਤਾ ਸਾਡੀ ਧਰਤੀ ਨੂੰ ਹਰਾ ਭਰਾ ਬਣਾਉਣ ਅਤੇ ਰੁੱਖਾਂ ਦੀ ਮਹੱਤਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਰਪਿਤ ਹੈ। ਜੁਲਾਈ ਦਾ ਪਹਿਲਾ ਹਫ਼ਤਾ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇਸ ਸਮੇਂ ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਮਾਨਸੂਨ ਦੀ ਬਰਸਾਤ ਦੀ ਸ਼ੁਰੂਆਤ

ਉਹ ਹੋ ਜਾਂਦੀ ਹੈ ਜੋ ਕਿ ਪੌਦੇ ਲਗਾਉਣ ਅਤੇ ਉਹਨਾਂ ਦੇ ਵਧਣ ਫੁੱਲਣ ਦੇ ਲਈ ਸਭ ਤੋਂ ਉੱਤਮ ਸਮਾਂ ਮੰਨਿਆ ਜਾਂਦਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਦੀ ਜੇਕਰ ਗੱਲ ਕਰਦੇ ਹਾਂ ਤਾਂ ਸਾਲ 1950 ਦੇ ਵਿੱਚ ਉਸ ਵੇਲੇ ਦੇ ਕੇਂਦਰੀ ਖੇਤੀਬਾੜੀ ਅਤੇ ਖੁਰਾਕ ਮੰਤਰੀ ਕਨਈਆ ਲਾਲ ਮਾਨਿਕ ਲਾਲ ਮੁਨਸ਼ੀ KM ਮੁਨਸ਼ੀ ਦੁਆਰਾ ਕੀਤੀ ਗਈ ਸੀ ਅਤੇ ਉਹਨਾਂ ਦਾ ਮੁੱਖ ਮਕਸਦ ਦੇਸ਼ ਦੇ ਹਰ ਨਾਗਰਿਕ ਵਿੱਚ ਰੁੱਖ ਲਗਾਉਣ ਅਤੇ ਜੰਗਲਾਂ ਦੀ ਸੰਭਾਲ ਪ੍ਰਤੀ ਉਤਸ਼ਾਹ ਪੈਦਾ ਕਰਨਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਅੰਦੋਲਨ ਇੱਕ ਰਾਸ਼ਟਰੀ ਤਿਉਹਾਰ ਦਾ ਰੂਪ ਧਾਰਨ ਕਰ ਚੁੱਕਾ ਹੈ। ਅਜੋਕੇ ਸਮੇਂ ਦੇ ਵਿੱਚ ਗਲੋਬਲ ਵਾਰਮਿੰਗ, ਪ੍ਰਦੂਸ਼ਣ ਅਤੇ ਰੁੱਖਾਂ ਦੀ ਅੰਨੇਵਾਹੀ ਕਟਾਈ ਕਾਰਨ ਵਾਤਾਵਰਣ ਦਾ ਸੰਤੁਲਨ ਵਿਗੜ ਰਿਹਾ ਹੈ। ਅਸੀਂ ਵੇਖਦੇ ਹਾਂ ਕਿ ਗਰਮੀਆਂ ਵਿੱਚ ਸਰਦੀ ਅਤੇ ਸਰਦੀਆਂ ਵਿੱਚ ਗਰਮੀ ਵਰਗਾ ਮੌਸਮ ਹੋ ਜਾਂਦਾ ਹੈ, ਝੱਟ ਸੁੱਕਾ ਝੱਟ ਹੜ੍ਹ। ਅਜਿਹੀ ਸਥਿਤੀ ਵਿੱਚ ਵਨ ਮਹਾਂ ਉਤਸਵ ਦੀ ਪ੍ਰਸੰਗਿਕਤਾ ਹੋਰ ਵੀ ਵੱਧ ਜਾਂਦੀ ਹੈ। ਇਸ ਹਫ਼ਤੇ ਨੂੰ ਮਨਾਉਣ ਦਾ ਮੁੱਖ ਉਦੇਸ਼ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਉਣਾ ਹੈ। ਜੀ ਦੋਸਤੋ, ਰੁੱਖ ਸਿਰਫ ਛਾਂ ਨਹੀਂ ਦਿੰਦੇ, ਇਹ ਸਾਨੂੰ ਸਾਹ, ਸਿਹਤ, ਮੀਂਹ, ਪੰਛੀਆਂ ਦਾ ਆਸਰਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਦਿੰਦੇ ਨੇ। ਜਿਸ ਧਰਤੀ 'ਤੇ ਰੁੱਖ ਮੁਸਕੁਰਾਉਂਦੇ ਨੇ ਉੱਥੇ ਜੀਵਨ ਖਿੜ ਉੱਠਦਾ ਹੈ। ਪੰਜਾਬੀ ਸਾਹਿਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕੁਦਰਤ ਨੂੰ ਹਮੇਸ਼ਾ ਵਿਸ਼ੇਸ਼ ਸਥਾਨ ਦਿੱਤਾ ਗਿਆ। ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਦੇ ਵਿੱਚ ਰੁੱਖ, ਫੁੱਲ ਅਤੇ ਰੁੱਤਾਂ ਮਨੁੱਖੀ ਭਾਵਨਾਵਾਂ ਦੇ ਨਾਲ ਇਸ ਦਾ ਰਿਸ਼ਤਾ ਗੂੜਾ ਜੋੜਦੀਆਂ ਨਜ਼ਰ ਆਉਂਦੀਆਂ ਨੇ। ਬਟਾਲਵੀ ਜੀ ਦੀਆਂ ਬਹੁਤ ਹੀ ਮਸ਼ਹੂਰ ਕਵਿਤਾਵਾਂ ਦੀਆਂ ਲਾਈਨਾਂ ਨੇ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੇ ਬਾਬੇ ਵਾਂਕਣ ਪੁੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਨ ਕਾਵਾਂ, ਕੁਝ ਰੁੱਖ ਯਾਰਾਂ ਵਰਗੇ ਲੱਗਦੇ ਚੁੰਮਾਂ 'ਤੇ ਗੱਲਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਜਿਉਣ ਰੁੱਖਾਂ ਦੀਆਂ ਛਾਵਾਂ। ਇਸੇ ਤਰ੍ਹਾਂ ਪਾਸ਼ ਸਾਨੂੰ ਇਹ ਸੋਚਣ ਦੇ ਲਈ ਪ੍ਰੇਰਿਤ ਕਰਦੇ ਨੇ ਕਿ ਜੇ ਕੁਦਰਤ ਬਚੇਗੀ ਤਾਂ ਹੀ ਮਨੁੱਖੀ ਆਜ਼ਾਦੀ ਅਤੇ ਜੀਵਨ ਦਾ ਸੁੰਦਰ ਰੂਪ ਕਾਇਮ ਰਹੇਗਾ। ਭਾਈ ਵੀਰ ਸਿੰਘ ਨੇ ਕੁਦਰਤ ਨੂੰ ਪਰਮਾਤਮਾ ਦੀ ਸੁੰਦਰ ਰਚਨਾ ਵਜੋਂ ਦੇਖਿਆ ਅਤੇ ਮਨੁੱਖ ਨੂੰ ਇਸ ਦੀ ਸੰਭਾਲ ਦੀ ਸਿੱਖ ਦਿੱਤੀ ਹੈ। ਦੋਸਤੋ, ਰੁੱਖ ਉਹ ਦੋਸਤ ਹਨ ਜੋ ਬਿਨਾਂ ਕੁਝ ਮੰਗੇ ਸਾਰੀ ਉਮਰ ਦਿੰਦੇ ਹੀ ਰਹਿੰਦੇ ਨੇ। ਅੱਜ ਇੱਕ ਰੁੱਖ ਲਗਾਉਣਾ ਕੱਲ੍ਹ ਇੱਕ ਜ਼ਿੰਦਗੀ ਬਚਾਉਣ ਦੇ ਬਰਾਬਰ ਹੈ। ਧਰਤੀ ਸਾਡੇ ਪੂਰਵਜਾਂ ਦੀ ਵਿਰਾਸਤ ਨਹੀਂ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਅਮਾਨਤ ਹੈ। ਸੋ ਆਓ, ਚਲੋ ਆਪਾਂ ਸਾਰੇ ਮਿਲ ਕੇ ਇਸ ਵਨ ਮਹਾਂ ਉਤਸਵ ਦੌਰਾਨ ਇੱਕ ਸੰਕਲਪ ਲਈਏ, ਹਰ ਸਾਲ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਈਏ, ਲਗਾਏ ਹੋਏ ਰੁੱਖਾਂ ਦੀ ਦੇਖਭਾਲ ਵੀ ਕਰੀਏ, ਆਪਣੇ ਬੱਚਿਆਂ ਨੂੰ ਕੁਦਰਤ ਦੇ ਨਾਲ ਪਿਆਰ ਕਰਨਾ ਸਿਖਾਈਏ, ਪਾਣੀ ਅਤੇ ਵਾਤਾਵਰਨ ਦੀ ਸੰਭਾਲ ਕਰਨੀ ਸਿਖਾਈਏ। ਯਾਦ ਰੱਖੋ, ਰੁੱਖ ਲਗਾਉਣਾ ਇੱਕ ਦਿਨ ਦਾ ਕੰਮ ਹੈ, ਪਰ ਉਸ ਦੀ ਸੰਭਾਲ ਦੀ ਜ਼ਿੰਮੇਵਾਰੀ ਸਾਡੀ ਪੂਰੀ ਜ਼ਿੰਦਗੀ ਭਰਦੀ ਹੈ। ਜਿੱਥੇ ਹਰਿਆਵਲ ਹੁੰਦੀ ਹੈ ਉੱਥੇ ਉਮੀਦ ਜਨਮ ਲੈਂਦੀ ਹੈ, ਜਿੱਥੇ ਰੁੱਖ ਹੁੰਦੇ ਨੇ ਉੱਥੇ ਜੀਵਨ ਮੁਸਕਰਾਉਂਦਾ ਹੈ। ਆਓ ਮਿਲ ਕੇ ਆਪਣੀ ਧਰਤੀ ਨੂੰ ਹਰਿਆ ਭਰਿਆ ਬਣਾਈਏ। ਇਸ ਹਫ਼ਤੇ ਦੌਰਾਨ ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਵਿੱਚ ਬੂਟੇ ਵੰਡੇ ਜਾਂਦੇ ਨੇ, ਪਰ ਅਸਲੀ ਸਫਲਤਾ ਉਦੋਂ ਹੀ ਹੈ ਦੋਸਤੋ ਜਦੋਂ ਅਸੀਂ ਲਗਾਏ ਗਏ ਪੌਦੇ ਦੀ ਇੱਕ ਬੱਚੇ ਵਾਂਗ ਪਰਵਰਿਸ਼ ਕਰੀਏ ਅਤੇ ਉਸ ਨੂੰ ਰੁੱਖ ਬਣਨ ਤੱਕ ਸੰਭਾਲੀਏ। ਆਓ ਇਸ ਵਨ ਮਹਾਂਉਤਸਵ 'ਤੇ ਅਸੀਂ ਸਾਰੇ ਇੱਕ ਮਨੁੱਖ ਇੱਕ ਰੁੱਖ ਦਾ ਅਹਿਦ ਲਈਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਰੱਖਿਅਤ ਅਤੇ ਹਰਾ ਭਰਾ ਵਾਤਾਵਰਨ ਤੋਹਫੇ ਦੇ ਵਿੱਚ ਦਈਏ।

ਜੀ ਦੋਸਤੋ, ਕੋਸ਼ਿਸ਼ ਇੱਕ ਛੋਟਾ ਜਿਹਾ ਸ਼ਬਦ ਹੈ ਜੋ ਸਾਰਿਆਂ ਲਈ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲਿਆਉਂਦਾ। ਜੇ ਅਸੀਂ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਸਿਰਫ ਅਸਫਲ ਹੋਣ ਦਾ ਖਤਰਾ ਹੀ ਨਹੀਂ ਉਠਾਉਂਦੇ, ਪਰ ਜੇ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਤਾਂ ਅਸੀਂ ਆਪਣੀ ਅਸਫਲਤਾ ਨੂੰ ਵੀ ਪੱਕਾ ਕਰ ਲੈਂਦੇ ਹਾਂ। ਅਤੇ ਕੋਸ਼ਿਸ਼ ਤਾਂ ਵੀ ਅੱਜ ਕੱਲ੍ਹ ਜਿਹੜੇ ਧੋਖੇਬਾਜ਼ ਨੇ, ਸਾਈਬਰ ਫਰੋਡੀ ਨੇ, ਉਹ ਵੀ ਬੜੀਆਂ ਕਰਦੇ ਨੇ। ਅਲੱਗ ਅਲੱਗ ਤਰੀਕੇ ਲੱਭਦੇ ਨੇ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸਾ ਕੱਢਣ ਦੀਆਂ, ਨਵੀਆਂ ਨਵੀਆਂ ਤਕਨੀਕਾਂ ਕੱਢੀ ਜਾਂਦੇ ਨੇ। ਇਸੇ ਤਰ੍ਹਾਂ ਦੇ ਇੱਕ ਹੋਰ ਧੋਖਾਧੜੀ ਸਾਡੇ ਸਾਹਮਣੇ ਆਉਂਦੀ ਹੈ ਅੱਜ ਕੱਲ੍ਹ, ਗੇਮਿੰਗ ਫਰੋਡ। ਜੀ ਹਾਂ ਦੋਸਤੋ, ਧੋਖੇਬਾਜ਼ਾਂ ਵੱਲੋਂ ਮਸ਼ਹੂਰ ਪਲੇਟਫਾਰਮਾਂ, ਸੋਸ਼ਲ ਮੀਡੀਆ ਚੈਨਲਾਂ ਅਤੇ ਗੇਮਿੰਗ ਕਮਿਊਨਿਟੀਆਂ ਦੀ ਵਰਤੋਂ ਕਰਕੇ ਖਤਰਨਾਕ ਲਿੰਕ ਜਾਂ ਧੋਖਾਧੜੀ ਵਾਲੀਆਂ ਪੇਸ਼ਕਸ਼ਾਂ ਫੈਲਾਉਣ ਦੇ ਲਈ ਇਹ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਜਾਲੀ ਵੈਬਸਾਈਟਾਂ ਅਤੇ ਅਧਿਕਾਰਤ ਖੇਡ ਪੋਰਟਲਾਂ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ। ਉਹਨਾਂ ਨੂੰ ਬਣਾ ਕੇ ਖਿਡਾਰੀਆਂ ਨੂੰ ਉਹਨਾਂ ਦੇ ਲੌਗਇਨ ਵੇਰਵੇ ਭੇਜਣ ਦੇ ਲਈ ਧੋਖਾ ਦਿੰਦੇ ਨੇ। ਧੋਖੇਬਾਜ਼ਾਂ ਵੱਲੋਂ ਲੋਕਾਂ ਨੂੰ ਔਨਲਾਈਨ ਖੇਡ ਪੱਧਰ ਪੂਰੇ ਕਰਨ ਅਤੇ ਪੈਸੇ ਜਿੱਤਣ ਦਾ ਲਾਲਚ ਦੇ ਕੇ ਔਨਲਾਈਨ ਖੇਡ ਖੇਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਹ ਇੱਕ ਕਿਸਮ ਦਾ ਜੂਏ ਦੀ ਤਰ੍ਹਾਂ ਹੁੰਦਾ ਹੈ। ਪਹਿਲਾਂ ਤਾਂ ਖਿਡਾਰੀ ਇਸ ਵਿੱਚ ਜਿੱਤਦਾ ਹੈ, ਪਰ ਬਾਅਦ ਵਿੱਚ ਉਸ ਨੂੰ ਨੁਕਸਾਨ ਹੁੰਦਾ। ਉਸ ਨੂੰ ਔਨਲਾਈਨ ਖੇਡ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਹੋਰ ਵਿਅਕਤੀਆਂ ਨੂੰ ਵੀ ਔਨਲਾਈਨ ਖੇਡ ਖੇਡਣ ਦੇ ਲਈ ਕਹਿੰਦਾ ਹੈ। ਧੋਖੇਬਾਜ਼ ਔਨਲਾਈਨ ਖੇਡ ਦੇ ਸਮਾਜਿਕ ਸੁਭਾਅ ਦਾ ਸ਼ੋਸ਼ਣ ਕਰਦੇ ਨੇ, ਜਿਸ ਨਾਲ ਗੇਮਿੰਗ ਕਮਿਊਨਿਟੀਆਂ ਨੂੰ ਨੁਕਸਾਨ ਹੁੰਦਾ। ਧੋਖੇਬਾਜ਼ਾਂ ਵੱਲੋਂ ਆਪਣੇ ਘੁਟਾਲਿਆਂ ਨੂੰ ਅੰਜਾਮ ਦੇਣ ਦੇ ਲਈ ਪਹਿਲਾਂ ਖਿਡਾਰੀਆਂ ਦਾ ਵਿਸ਼ਵਾਸ ਜਿੱਤਿਆ ਜਾਂਦਾ ਹੈ, ਉਹਨਾਂ ਦੇ ਨਾਲ ਦੋਸਤਾਨਾ ਸੰਬੰਧ ਬਣਾਏ ਜਾਂਦੇ ਨੇ, ਫਿਰ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਅਕਾਊਂਟਸ ਦੇ ਵਿੱਚੋਂ ਪੈਸੇ ਜਿਹੜੇ ਆ ਉਹ ਕੱਢੇ ਜਾਂਦੇ ਨੇ। ਜੀ ਹਾਂ ਦੋਸਤੋ, ਨਕਲੀ ਗੇਮਿੰਗ ਐਪਸ ਬਣਾਏ ਜਾਂਦੇ ਨੇ। ਲੋਕਾਂ ਵੱਲੋਂ ਛੋਟੀਆਂ ਰਕਮਾਂ ਪਹਿਲਾਂ ਕਢਵਾਈ ਜਾਂਦੀਆਂ ਨੇ ਅਤੇ ਬਾਅਦ ਵਿੱਚ ਫਿਰ ਭੁਗਤਾਨ ਬੰਦ ਜਦੋਂ ਕਰ ਹੋ ਜਾਂਦਾ ਹੈ

ਪੈਸੇ ਕੱਢ ਲਏ ਜਾਂਦੇ ਨੇ ਤਾਂ ਉਹ ਫਿਰ ਗਾਇਬ ਹੋ ਜਾਂਦੇ ਨੇ। ਇਸੇ ਤਰ੍ਹਾਂ ਖਿਡਾਰੀਆਂ ਨੂੰ ਮੁਫਤ ਚੀਜ਼ਾਂ ਜਾਂ ਉਹਨਾਂ ਵੱਲੋਂ ਜਿੱਤੇ ਗਏ ਪੈਸੇ ਦੇਣ ਦੇ ਲਈ ਜਿਹੜੇ ਆ ਉਹ ਲਾਲਚ ਦਿੱਤੇ ਜਾਂਦੇ ਨੇ। ਨਕਲੀ ਗੇਮਾਂ ਦੇ ਵਿਗਿਆਪਨ ਚਲਾਏ ਜਾਂਦੇ ਨੇ। ਜਦੋਂ ਲੋਕ ਇਹਨਾਂ ਵਿਗਿਆਪਨਾਂ 'ਤੇ ਕਲਿੱਕ ਕਰਦੇ ਨਕਲੀ ਗੇਮਾਂ ਨੂੰ ਡਾਊਨਲੋਡ ਕਰਦੇ ਆ ਤਾਂ ਧੋਖੇਬਾਜ਼ਾਂ ਦੇ ਲੋਕਾਂ ਦੇ ਇਲੈਕਟ੍ਰੋਨਿਕ ਯੰਤਰਾਂ ਤੱਕ ਪਹੁੰਚ ਕੇ ਮੋਬਾਈਲ ਜਿਹੜੇ ਹੈਕ ਉਹ ਕਰ ਲਏ ਜਾਂਦੇ ਨੇ ਅਤੇ ਤੁਹਾਡੀ ਕਈ ਤਰ੍ਹਾਂ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਖਿਡਾਰੀਆਂ ਨੂੰ ਫਿਸ਼ਿੰਗ ਈਮੇਲ ਜਾਲ ਵਿੱਚ ਫਸਾਉਣ ਵਾਲੀਆਂ ਮੇਲਸ ਵੀ ਭੇਜੀਆਂ ਜਾਂਦੀਆਂ ਨੇ। ਖਿਡਾਰੀਆਂ ਵੱਲੋਂ ਉਸ ਈਮੇਲ ਨੂੰ ਖੋਲ੍ਹਣ 'ਤੇ ਖਿਡਾਰੀਆਂ ਨੂੰ ਜਾਲੀ ਵੈਬਸਾਈਟਾਂ ਵੱਲ ਭੇਜਦੀ ਹੈ ਜੋ ਕਿ ਖਿਡਾਰੀਆਂ ਤੋਂ ਉਹਨਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਮੰਗਦੀ ਹੈ ਜਿਸ ਦੌਰਾਨ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਦੋਸਤੋ, ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬੱਚੇ, ਜਵਾਨ ਹਰ ਕੋਈ ਫੋਨਾਂ ਦੇ ਵਿੱਚ ਰੁੱਝਿਆ ਰਹਿੰਦਾ ਹੈ। ਕਈ ਲੋਕ ਫੋਨ ਦੇ ਰਾਹੀਂ ਗੇਮਾਂ ਖੇਡਣਾ ਪਸੰਦ ਕਰਦੇ ਨੇ, ਪਰ ਇਹ ਖੇਡਾਂ ਗੇਮਸ ਤੁਹਾਡੇ ਲਈ ਸੁਰੱਖਿਅਤ ਨਹੀਂ ਹਨ। ਇਸ ਤੋਂ ਬਚਾਅ ਕਰਨ ਦੇ ਲਈ, ਇਸ ਫਰੋਡਸ ਤੋਂ ਬਚਣ ਦੇ ਲਈ, ਧੋਖੇਬਾਜ਼ੀ ਤੋਂ ਬਚਣ ਦੇ ਲਈ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਰਹਿਣਾ ਪਏਗਾ, ਆਪਣੇ ਬੱਚਿਆਂ ਨੂੰ ਜਾਗਰੂਕ ਕਰਨਾ ਪਏਗਾ।

ਦੋਸਤੋ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬੱਚੇ ਜਵਾਨ ਹਰ ਕੋਈ ਫੋਨਾਂ ਦੇ ਵਿੱਚ ਰੁੱਝਿਆ ਰਹਿੰਦਾ ਹੈ। ਕਈ ਲੋਕ ਫੋਨ ਦੇ ਰਾਹੀਂ ਗੇਮਾਂ ਖੇਡਣਾ ਪਸੰਦ ਕਰਦੇ ਨੇ, ਪਰ ਇਹ ਖੇਡਾਂ ਗੇਮਸ ਤੁਹਾਡੇ ਲਈ ਸੁਰੱਖਿਅਤ ਨਹੀਂ ਹਨ। ਇਸ ਤੋਂ ਬਚਾਅ ਕਰਨ ਦੇ ਲਈ, ਇਸ ਫਰੋਡਸ ਤੋਂ ਬਚਣ ਦੇ ਲਈ, ਧੋਖੇਬਾਜ਼ੀ ਤੋਂ ਬਚਣ ਦੇ ਲਈ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਰਹਿਣਾ ਪਏਗਾ, ਆਪਣੇ ਬੱਚਿਆਂ ਨੂੰ ਜਾਗਰੂਕ ਕਰਨਾ ਪਏਗਾ। ਗੇਮਾਂ ਹਮੇਸ਼ਾ ਪਲੇ ਸਟੋਰ, ਐਪ ਸਟੋਰ ਜਾਂ ਅਧਿਕਾਰਿਤ ਸਰੋਤਾਂ ਤੋਂ ਹੀ ਡਾਊਨਲੋਡ ਕਰਨੀਆਂ ਚਾਹੀਦੀਆਂ ਨੇ, ਅਤੇ ਉਸ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਉਸ ਦੀ ਸਮੀਖਿਆਵਾਂ, ਰੇਟਿੰਗ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ। ਗੇਮਾਂ ਦੇ ਵਿੱਚ ਇਨਾਮ ਜਾਂ ਬੋਨਸ ਦੀ ਪੇਸ਼ਕਸ਼ ਕਰਨ ਵਾਲਿਆਂ ਦੇ ਨਾਲ ਆਪਣੇ ਬੈਂਕ ਖਾਤੇ ਦੀ ਜਾਣਕਾਰੀ, OTP, ਪਾਸਵਰਡ ਕਦੀ ਵੀ ਸਾਂਝੇ ਨਹੀਂ ਕਰਨੇ ਚਾਹੀਦੇ। ਕਿਸੇ ਵੀ ਲਾਲਚ ਵਿੱਚ ਆ ਕੇ ਵਿਗਿਆਪਨਾਂ 'ਤੇ ਕਲਿੱਕ ਕਰਨ ਤੋਂ ਬਚਣਾ ਚਾਹੀਦਾ ਹੈ। ਆਪਣੇ ਬੈਂਕ ਖਾਤੇ ਨੂੰ ਮਜ਼ਬੂਤ ਅਤੇ ਵਿਲੱਖਣ ਪਾਸਵਰਡ ਦੇ ਨਾਲ ਸੁਰੱਖਿਅਤ ਰੱਖਣਾ ਚਾਹੀਦਾ ਹੈ, ਅਤੇ ਇਸ ਨੂੰ ਸਮੇਂ-ਸਮੇਂ ਬਦਲਦੇ ਵੀ ਰਹਿਣਾ ਚਾਹੀਦਾ ਹੈ। ਆਪਣੇ ਬੈਂਕ ਦੇ ਵਿੱਚ ਆਪਣਾ ਫੋਨ ਅਤੇ ਈਮੇਲ ਦਰਜ ਕਰਵਾਓ ਤਾਂ ਜੋ ਬੈਂਕ ਖਾਤੇ ਦੇ ਲੈਣ ਦੇਣ ਦੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ। ਜਿੰਨਾ ਹੋ ਸਕੇ ਔਨਲਾਈਨ ਖੇਡਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ, ਅਤੇ ਧੋਖਾ ਹੋਣ 'ਤੇ ਜਲਦ ਤੋਂ ਜਲਦ ਆਪਣੇ www.cybercrime.gov.in ਜਾਂ 1930 ਦੇ ਉੱਤੇ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ। ਜਦੋਂ ਤੁਹਾਡੇ ਨਾਲ ਠੱਗੀ ਹੁੰਦੀ ਹੈ ਤਾਂ ਅੱਧੇ ਘੰਟੇ ਦੇ ਵਿੱਚ ਜੇਕਰ ਤੁਸੀਂ ਸ਼ਿਕਾਇਤ ਕਰਦੇ ਹੋ ਤਾਂ ਸਾਈਬਰ ਕ੍ਰਾਈਮ ਵਿਭਾਗ ਤੁਹਾਡੀ ਮਦਦ ਕਰ ਸਕਦਾ ਹੈ। ਪਰ ਇਸ ਲਈ ਅੱਧਾ ਘੰਟਾ ਇਹ ਬਹੁਤ ਅਹਿਮ ਹੁੰਦਾ ਹੈ। ਜੇਕਰ ਤੁਸੀਂ ਲੇਟ ਹੁੰਦੇ ਆ ਤਾਂ ਠੱਗ ਪੈਸੇ ਖਾਤੇ ਵਿੱਚੋਂ ਕਢਵਾ ਲੈਂਦੇ ਨੇ ਅਤੇ ਗਾਇਬ ਹੋ ਜਾਂਦੇ ਨੇ। ਤੁਹਾਡੇ ਵਟਸਐਪ ਜਾਂ ਹੋਰ ਤਰੀਕਿਆਂ ਨਾਲ ਮਿਲੇ ਅਣਜਾਣ ਸੰਦੇਸ਼ਾਂ ਨੂੰ ਹਮੇਸ਼ਾ ਇਗਨੋਰ ਕਰਨ ਦੇ ਵਿੱਚ ਹੀ ਭਲਾਈ ਹੈ। ਸੋ ਸੰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਆਪਣੀ ਨਿੱਜੀ ਜਾਣਕਾਰੀ ਕਿਸੇ ਦੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਪਰ ਹਾਂ, ਮਨੋਰੰਜਨ ਅਤੇ ਗੀਤ ਸੰਗੀਤ ਦੀ ਜਾਣਕਾਰੀ ਜਾਂ ਗੀਤ ਸੰਗੀਤ ਸਾਡੇ ਨਾਲ ਸਾਂਝੇ ਕਰਦੇ ਰਹਿਣਾ, ਤੁਸੀਂ ਹਮੇਸ਼ਾ ਆਕਾਸ਼ਵਾਣੀ ਜਲੰਧਰ ਦੇ ਨਾਲ ਬਣੇ ਰਹਿਣਾ। ਅੱਜ ਦਾ ਪ੍ਰੋਗਰਾਮ ਹੁਣ ਸੋਹਣੀ ਸਵੇਰ ਮੈਨੂੰ ਪੂਜਾ ਹਾਂਡਾ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਹੋਰ ਸਿਲਸਿਲਿਆਂ ਦੇ ਨਾਲ ਅਜੇ ਤੁਹਾਡੇ ਤੱਕ ਇਸੇ ਤਰ੍ਹਾਂ ਰਾਬਤਾ ਕਾਇਮ ਰਹੇਗਾ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਕਰਦੇ ਹਾਂ।

0: ਮੰਤਰੀ ਮੋਦੀ ਨੇ ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ 'ਤੇ ਇੱਕ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਵੀ ਕੀਤਾ, ਜਿਸ ਨਾਲ ਭਾਰਤ ਸਿਵਲ ਹਵਾਬਾਜ਼ੀ ਬੁਨਿਆਦੀ ਢਾਂਚੇ ਅਤੇ ਖੇਤਰੀ ਸੰਪਰਕ ਨੂੰ ਮਜ਼ਬੂਤੀ ਮਿਲੇਗੀ।
1: ਉਡਾਨ ਯੋਜਨਾ ਕੇ ਨਏ ਚਰਨ ਕੀ ਵੀ ਸ਼ੁਰੂਆਤ ਹੋਈ ਹੈ। ਇਸਕੇ ਤਹਿਤ ਛੋਟੇ ਛੋਟੇ ਸ਼ਹਿਰੋਂ ਔਰ ਦੂਰ ਦਰਾਜ ਕੇ ਖੇਤਰੋਂ ਕੋ ਏਅਰ ਕਨੈਕਟਿਵਿਟੀ ਸੇ ਜੋੜਾ ਜਾਏਗਾ। ਸਾਥ ਹੀ ਅਬ ਜੈਪੁਰ ਮੈਂ ਮੈਟਰੋ ਕਾ ਵਿਸਤਾਰ ਵੀ ਹੋਣੇ ਜਾ ਰਹਾ ਹੈ।
0: ਸਿਵਲ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਵਿਕਸਿਤ ਉਡਾਨ ਯੋਜਨਾ ਦੀ ਸ਼ੁਰੂਆਤ ਭਾਰਤ ਦੇ ਖੇਤਰੀ ਸੰਪਰਕ ਵਿੱਚ ਅਗਲੇ ਅਧਿਆਇ ਦੀ ਸ਼ੁਰੂਆਤ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ 28,840 ਕਰੋੜ ਰੁਪਏ ਤੋਂ ਵੱਧ ਦੇ ਬਜਟ ਨਾਲ ਸ਼ੁਰੂ ਕੀਤੀ ਗਈ ਇਹ ਯੋਜਨਾ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਹਵਾਈ ਸੰਪਰਕ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ 100 ਤੋਂ ਵੱਧ ਨਵੇਂ ਹਵਾਈ ਅੱਡਿਆਂ ਅਤੇ 200 ਹੈਲੀਪੈਡਾਂ ਦੇ ਵਿਕਾਸ ਵਿੱਚ ਮਦਦ ਕਰੇਗੀ, ਜਿਸ ਨਾਲ ਲੱਖਾਂ ਲੋਕਾਂ ਲਈ ਕਿਫਾਇਤੀ ਹਵਾਈ ਸਫ਼ਰ ਦਾ ਸੁਪਨਾ ਸਾਕਾਰ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਗੁਜਰਾਤ ਦੇ ਸਾਨੰਦ ਵਿੱਚ ਅਤਿਆਧੁਨਿਕ CG ਸੈਮੀ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸਹੂਲਤ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਮੌਜੂਦ ਸਨ। ਇਸ ਮੌਕੇ 'ਤੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੀ ਵਿਸ਼ਾਲ ਇਲੈਕਟ੍ਰੋਨਿਕਸ ਕ੍ਰਾਂਤੀ ਵਿੱਚ ਅਗਲਾ ਕਦਮ ਹੈ, ਜਿਸ ਨੇ ਦੇਸ਼ ਨੂੰ ਪਹਿਲਾਂ ਹੀ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੋਬਾਈਲ ਫੋਨ ਨਿਰਮਾਤਾ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਮਹੱਤਵਪੂਰਨ ਅਤੇ ਉੱਚ ਟੈਕਨੋਲੋਜੀ ਖਣਿਜਾਂ ਵਿੱਚ ਆਤਮ ਨਿਰਭਰਤਾ ਹਾਸਲ ਕਰਨ ਵੱਲ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਨਾਲ ਪੂਰੀ ਘਰੇਲੂ ਸਪਲਾਈ ਲੜੀ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਵਿਕਸਿਤ ਭਾਰਤ ਦ੍ਰਿਸ਼ਟੀਕੋਣ ਅਤੇ ਮੇਕ ਇਨ ਇੰਡੀਆ ਪਹਿਲਕਦਮੀ ਦਾ ਅਗਲੇ ਪੜਾਅ ਦੱਸਿਆ। ਸਰਕਾਰ ਨੇ ਕੀਮਤ ਸਥਿਰਤਾ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕੀਤਾ ਹੈ। ਹੁਣ ਪਿਆਜ਼ ਦੀ ਖਰੀਦ ਕੀਮਤ 1,875 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕੇ 2,125 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸੋਧੀ ਹੋਈ ਖਰੀਦ ਕੀਮਤ ਨਾਲ ਪਿਆਜ਼ ਉਗਾਉਣ ਵਾਲੇ ਕਿਸਾਨਾਂ ਨੂੰ ਬਿਹਤਰ ਕੀਮਤ ਮਿਲੇਗੀ ਅਤੇ ਬਫਰ ਖਰੀਦ ਯਤਨਾਂ ਨੂੰ ਵੀ ਹੁਲਾਰਾ ਮਿਲੇਗਾ। ਸਰਕਾਰ ਦੇ ਕੀਮਤ ਸਥਿਰਤਾ ਭੰਡਾਰ ਲਈ ਨੈਫਡ ਅਤੇ NCCF ਰਾਹੀਂ ਪਿਆਜ਼ ਦੀ ਖਰੀਦ ਕੀਤੀ ਜਾ ਰਹੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2025-26 ਲਈ ਦੂਜੇ ਅਗਾਉਂ ਅਨੁਮਾਨ ਅਨੁਸਾਰ ਪਿਆਜ਼ ਦਾ ਉਤਪਾਦਨ 307 ਲੱਖ ਮੀਟ੍ਰਿਕ ਟਨ ਤੋਂ ਵੱਧ ਹੋਣ ਦਾ ਅਨੁਮਾਨ ਹੈ। ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਕਾਫ਼ੀ ਸਟਾਕ ਹੈ ਅਤੇ ਇਸ ਸਮੇਂ ਪਿਆਜ਼ ਦੀ ਸਪਲਾਈ 'ਚ ਕੋਈ ਕਮੀ ਨਹੀਂ ਹੈ। ਪਿਆਜ਼ ਦੀ ਬਰਾਮਦ ਵੀ ਆਮ ਵਾਂਗ ਬਣੀ ਹੋਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਐਥਾਨੋਲ ਕੋਈ ਨਵਾਂ ਸੰਕਲਪ ਨਹੀਂ ਹੈ ਅਤੇ ਇਹ 1 ਸਦੀ ਤੋਂ ਵੱਧ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਰਾਜਸਥਾਨ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੁਰੀ ਨੇ ਕਿਹਾ ਕਿ ਸਰਕਾਰ ਆਪਣੇ ਬਾਇਓਫਿਊਲ ਮਿਸ਼ਨ ਪ੍ਰੋਗਰਾਮ ਦੀ ਰਚਨਾਤਮਕ ਆਲੋਚਨਾ ਦਾ ਸਵਾਗਤ ਕਰਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਸੁਝਾਵਾਂ ਦੇ ਆਧਾਰ 'ਤੇ ਜ਼ਰੂਰੀ ਸੁਧਾਰ ਕਰੇਗੀ। ਸ਼੍ਰੀ ਪੁਰੀ ਨੇ ਕਿਹਾ ਕਿ ਭਾਰਤ ਵਿੱਚ ਐਥਾਨੋਲ ਮਿਸ਼ਰਨ ਦਾ ਵਿਚਾਰ ਸਭ ਤੋਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਭਾਰਤ ਨੂੰ ਇੱਕ ਪ੍ਰਮੁੱਖ ਆਰਥਿਕ ਭਾਈਵਾਲ ਦੱਸਿਆ ਹੈ। ਇੱਕ ਬਿਆਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਦੇ ਰੂਪ ਵਿੱਚ ਭਾਰਤ ਆਸਟ੍ਰੇਲੀਆ ਲਈ ਇੱਕ ਮਹੱਤਵਪੂਰਨ ਆਰਥਿਕ ਭਾਈਵਾਲ ਹੈ। ਸ਼੍ਰੀ ਐਲਬਨੀਜ਼ ਨੇ ਕਿਹਾ ਕਿ ਰਿਸ਼ਤਾ ਇੱਕ ਵਿਆਪਕ ਰਣਨੀਤਿਕ ਭਾਈਵਾਲੀ 'ਤੇ ਬਣਿਆ ਅਤੇ ਡੂੰਘੇ ਆਰਥਿਕ ਅਤੇ ਸੱਭਿਆਚਾਰਕ ਸੰਬੰਧਾਂ 'ਤੇ ਆਧਾਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਵਪਾਰ, ਰੱਖਿਆ, ਸੁਰੱਖਿਆ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਦੋਵਾਂ ਦੇਸ਼ਾਂ ਲਈ ਆਪਸੀ ਤੌਰ 'ਤੇ ਲਾਭਦਾਇਕ ਸਾਬਤ ਹੋ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਇਸ ਦੌਰੇ ਦੌਰਾਨ ਡਾਕਟਰ ਜੈਸ਼ੰਕਰ ਇਹਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਦੌਰੇ ਦਾ ਉਦੇਸ਼ ਇਹਨਾਂ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਖੇਤਰੀ ਵਿਕਾਸ ਅਤੇ ਆਪਸੀ ਹਿੱਤ ਦੇ ਮੁੱਦਿਆਂ ਬਾਰੇ ਸਲਾਹ ਮਸ਼ਵਰਾ ਕਰਨਾ ਹੈ। ਓਮਾਨ ਦੇ ਆਪਣੇ ਦੌਰੇ ਤੋਂ ਬਾਅਦ ਡਾਕਟਰ ਜੈਸ਼ੰਕਰ 13 ਜੁਲਾਈ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 2028-29 ਕਾਰਜਕਾਲ ਲਈ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ 14 ਅਤੇ 15 ਜੁਲਾਈ ਨੂੰ ਉਹ ਬ੍ਰਸਲਸ ਵਿੱਚ ਭਾਰਤ ਯੂਰਪੀ ਯੂਨੀਅਨ ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਦੀ 3ਜੀ ਮੀਟਿੰਗ ਵਿੱਚ ਹਿੱਸਾ ਲੈਣਗੇ ਅਤੇ ਯੂਰਪੀਅਨ ਯੂਨੀਅਨ ਅਤੇ ਬੈਲਜੀਅਮ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕਰਨਗੇ। ਫੌਜ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਦਹਿਸ਼ਤਗਰਦੀ ਵਿਰੋਧੀ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤਾਇਬਾ ਨਾਲ ਜੁੜੇ 2 ਦਹਿਸ਼ਤਗਰਦਾਂ

0: ਨੂੰ ਸੰਘਣੇ ਜੰਗਲ ਵਿੱਚ ਘੇਰ ਲਿਆ ਗਿਆ। ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਸ਼ੁੱਕਰਵਾਰ ਦੁਪਹਿਰ ਬਾਅਦ ਮਿਮੰਦਰ ਦੇ ਜੰਗਲੀ ਇਲਾਕੇ ਵਿੱਚ ਦੋ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਤੋਂ ਬਾਅਦ ਸ਼ੁਰੂ ਕੀਤੀ ਗਈ। ਫੌਜ, ਜੰਮੂ ਕਸ਼ਮੀਰ ਪੁਲਿਸ ਅਤੇ CRPF ਦੀ ਸਾਂਝੀ ਕਾਰਵਾਈ ਵਿੱਚ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਅਤੇ 4 ਪਿੰਡਾਂ ਨੂੰ ਦਹਿਸ਼ਤਗਰਦਾਂ ਤੋਂ ਮੁਕਤ ਕਰਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ 'ਚ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਕੀਤੀ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕੱਲ੍ਹ ਸ਼੍ਰੀ ਅਮਰਨਾਥ ਯਾਤਰਾ ਦੇ ਸਮੁੱਚੇ ਪ੍ਰਬੰਧਾਂ ਅਤੇ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਪ ਰਾਜਪਾਲ ਨੇ ਕਿਹਾ ਕਿ ਯਾਤਰਾ ਸੁਪਰੀਮ ਕੋਰਟ ਦੁਆਰਾ ਤੈਅ ਰਸਤਿਆਂ ਅਤੇ ਸ਼ਰਧਾਲੂਆਂ ਦੀ ਆਵਾਜਾਈ ਦੀ ਸੀਮਾ ਅਨੁਸਾਰ ਹੋ ਰਹੀ ਹੈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਰਜਿਸਟ੍ਰੇਸ਼ਨ ਪ੍ਰੋਗਰਾਮ ਦੀ ਪਾਲਣਾ ਲਾਜ਼ਮੀ ਹੈ। ਮੀਟਿੰਗ ਦੌਰਾਨ ਇਹ ਸਪੱਸ਼ਟ ਕੀਤਾ ਗਿਆ ਕਿ ਸਿਰਫ ਨਿਰਧਾਰਿਤ ਤਰੀਕ ਲਈ ਵੈਧ ਰਜਿਸਟ੍ਰੇਸ਼ਨ ਵਾਲੇ ਸ਼ਰਧਾਲੂਆਂ ਨੂੰ ਹੀ ਪਵਿੱਤਰ ਗੁਫਾ ਤੀਰਥ ਸਥਾਨ ਵੱਲ ਜਾਣ ਵਾਲੇ ਰਸਤਿਆਂ 'ਤੇ ਅੱਗੇ ਵਧਣ ਦੀ ਆਗਿਆ ਦਿੱਤੀ ਜਾਏਗੀ ਅਤੇ ਸਾਰੇ ਇੱਛੁਕ ਸ਼ਰਧਾਲੂਆਂ ਨੂੰ ਜੰਮੂ ਕਸ਼ਮੀਰ ਦੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਲਾਜ਼ਮੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ। ਇਸ ਦੌਰਾਨ ਯਾਤਰਾ ਲਗਾਤਾਰ ਸੁਚਾਰੂ ਢੰਗ ਨਾਲ ਅੱਗੇ ਵੱਧ ਰਹੀ ਹੈ। ਕੱਲ੍ਹ 19,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਾਰੀ ਰਹੇਗੀ। ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਸਪੱਸ਼ਟ ਤੌਰ 'ਤੇ ਘੱਟ ਦਬਾਅ ਵਾਲੇ ਖੇਤਰ ਨਾਲ ਅਗਲੇ 4 ਤੋਂ 5 ਦਿਨਾਂ ਤੱਕ ਕੇਂਦਰੀ ਭਾਰਤ ਵਿੱਚ ਮੌਸਮ ਨੂੰ ਸਰਗਰਮ ਰਹਿਣ ਦੀ ਉਮੀਦ ਹੈ। ਇਸ ਨੇ ਇਹ ਵੀ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ ਅਗਲੇ 4 ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਹੈ। ਪੰਜਾਬ 'ਚ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਫਰਾਂਸ ਨੇ ਫਿਲਾਡੈਲਫੀਆ ਵਿੱਚ ਰਾਊਂਡ ਆਫ 16 ਦੇ ਮੈਚ ਵਿੱਚ ਪੈਰਾਗੁਏ ਨੂੰ 1-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕਪਤਾਨ ਕਿਲੀਅਨ ਐਮਬਾਪੇ ਨੇ 17ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਮੈਚ ਦਾ 1-1 ਗੋਲ ਕੀਤਾ। ਕੁਆਟਰ ਫਾਈਨਲ ਵਿੱਚ ਹੁਣ ਫਰਾਂਸ ਦਾ ਮੋਰੋਕੋ ਨਾਲ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਮੋਰੋਕੋ ਨੇ ਹਿਊਸਟਨ ਵਿੱਚ ਕੈਨੇਡਾ 'ਤੇ 3-0 ਦੀ ਸ਼ਾਨਦਾਰ ਜਿੱਤ ਹਾਸਲ ਕਰਕੇ ਕੁਆਟਰ ਫਾਈਨਲ 'ਚ ਜਗ੍ਹਾ ਬਣਾਈ। ਕ੍ਰਿਕਟ ਵਿੱਚ ਇੰਗਲੈਂਡ ਨੇ ਕੱਲ੍ਹ ਮੈਨਚੈਸਟਰ ਅਤੇ ਓਲਡ ਟ੍ਰੈਫਰਡ ਵਿੱਚ 5 ਮੈਚਾਂ ਦੀ 20-20 ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਨੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਦਾ ਟੀਚਾ ਹਾਸਲ ਕਰ ਲਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਣ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ 'ਤੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2,125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ ਹੈ ਅਤੇ ਫਰਾਂਸ ਅਤੇ ਮੋਰੋਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਮੀਡੀਆ ਵੇਵ 370.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਤਰਸੇਮ ਮਸੀਹ ਅਤੇ ਸਾਥੀਆਂ ਦੇ ਗਾਏ ਮਸੀਹੀ ਭਜਨ ਸਰਵਣ ਕਰਦੇ ਹਾਂ।

ਹੁਣੇ ਤੁਸੀਂ ਤਰਸੇਮ ਮਸੀਹ ਅਤੇ ਸਾਥੀਆਂ ਦੇ ਗਾਏ ਮਸੀਹੀ ਭਜਨ ਸਰਵਨ ਕਰ ਰਹੇ ਸੀ। ਮੇਰੇ ਵੇਬ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ 'ਤੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2,125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੌਰੇ ਦੇ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫਰੀ ਹੈਲਪਲਾਈਨ 1800-180-2202 ਸਥਾਪਿਤ ਕੀਤੀ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼। ਇੱਕ ਸਾਲ ਵਿੱਚ 729 ਗ੍ਰਿਫਤਾਰੀਆਂ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਾਰੀ ਰਹੇਗੀ। ਪੰਜਾਬ ਵਿੱਚ ਵੀ ਕਈ ਥਾਵਾਂ 'ਤੇ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ। ਫਰਾਂਸ ਅਤੇ ਮੋਰੋਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ ਅਤੇ ਦੂਜੇ 2020 ਅੰਤਰਰਾਸ਼ਟਰੀ

0: ਹੁਣ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਵਿੱਚ ਪੰਡਿਤ ਡੀ.ਵੀ. ਪੁਲਸਕਰ ਦਾ ਰਾਗ ਮੀਆਂ ਕੀ ਮਲਹਾਰ ਦੇ ਵਿੱਚ ਗਾਇਆ ਗਾਇਨ ਸੁਣ ਰਹੇ ਸੀ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ

0: गया शनिवार नु।
1: यानी कि झांजरा दे बोर हुण शनिवार छण क्या करनगे?
0: बिल्कुल जी, ते जेड़े शनिवार नु प्रोग्राम सी ना, मेरी कलम तो सांझ शक्ति रूपा, ए तुसी सुन सकोगे बुधवार नु।
1: यानी कि बुधवार दी झांजरा दे बोर वाली फरमाइश शनिवार नु छण क्या करेगी, ते शनिवार दे सारे सिलसिले असी बुधवार पेश करया करांगे
0: जी।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल, जो कहानियां हम सुनते आए देखते आए, अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।
4: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੋਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ, ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
5: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
6: ਹੈਲੋ,
7: ਨਮਸਕਾਰ। ਭਾਰਤੀ ਦੂਰ ਸੰਚਾਰ ਨਿਯਾਮਕ ਪ੍ਰਾਧੀਕਰਨ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
8: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
9: ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ੇ ਪ੍ਰੋਗਰਾਮ ਗਿਆਨ ਵਿਗਿਆਨ।
10: ਗਿਆਨ ਵਿਗਿਆਨ
11: ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਹੀ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ ਦੇ ਅੰਕ ਵਿੱਚ ਵਣ ਮਹੋਤਸਵ, ਰੁੱਖਾਂ ਦਾ ਮੇਲਾ, ਇਸ 'ਤੇ ਵਾਰਤਾ ਹੋਏਗੀ ਡਾਕਟਰ ਗੁਲਜੀਤ ਸਿੰਘ ਚੱਠਾ ਹੋਰਾਂ ਦੀ। ਵਰਲਡ ਜ਼ੋਨੋਸਿਸ ਡੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਅਤੇ ਇਸ ਤੋਂ ਇਲਾਵਾ ਵਿਗਿਆਨਿਕ ਖਬਰਾਂ ਵੀ ਹੋਣਗੀਆਂ। ਆਪਣੇ ਭਾਰਤ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ, ਬਹੁਤ ਸਾਰੇ ਦਿਨ ਮਨਾਏ ਜਾਂਦੇ ਨੇ। ਇਹਨਾਂ ਦਿਨਾਂ ਨੂੰ ਮਨਾਉਣ ਦਾ ਮਕਸਦ ਹੈ ਕਿ ਅਸੀਂ ਹਰ ਚੀਜ਼ ਪ੍ਰਤੀ ਸੁਚੇਤ ਔਰ ਸਾਵਧਾਨ ਰਹੀਏ ਅਤੇ ਹਰ ਸਾਲ 6 ਜੁਲਾਈ ਨੂੰ ਜ਼ੋਨੋਟਿਕ ਇਨਫੈਕਸ਼ਨ ਜਾਂ ਫਿਰ ਜਾਨਵਰਾਂ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ, ਉਹਨਾਂ ਦੀ ਰੋਕਥਾਮ ਅਤੇ ਇਲਾਜ ਕਰਨ ਲਈ ਸੁਚੇਤ ਕੀਤਾ ਜਾਂਦਾ ਹੈ ਅਤੇ ਫਿਰ ਲੈਂਦੇ ਹਾਂ ਇਸ 'ਤੇ ਜਾਣਕਾਰੀ।
12: ਇਨਸਾਨ, ਪਸ਼ੂ ਅਤੇ ਪਰਿਆਵਰਨ ਦੀ ਸਾਂਝੀ ਸਿਹਤ ਦੀ ਸੁਰੱਖਿਆ ਵਿਸ਼ਵ ਜੂਨੋਸਿਸ ਦਿਵਸ, ਜੋ ਕਿ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਂਦਾ ਹੈ, ਲਈ ਗਲੋਬਲ ਥੀਮ ਇੱਕ ਵਿਸ਼ਵ ਇੱਕ ਸਿਹਤ ਜੂਨੋਸਿਸ ਨੂੰ ਰੋਕੋ ਹੈ। ਇਹ ਥੀਮ ਬਿਮਾਰੀ ਦੇ ਸੰਚਾਰ ਚੱਕਰ ਨੂੰ ਤੋੜਨ ਅਤੇ ਮਨੁੱਖਾਂ, ਜਾਨਵਰਾਂ ਅਤੇ ਸਾਂਝੇ ਵਾਤਾਵਰਣ ਵਿਚਕਾਰ ਸਿਹਤ ਇੰਟਰਫੇਸ ਦਾ ਪ੍ਰਬੰਧਨ ਕਰਨ ਦੀ ਮਹੱਤਵਪੂਰਨ ਜ਼ਰੂਰਤ ਨੂੰ ਉਜਾਗਰ ਕਰਦਾ ਹੈ। ਹਰ ਸਾਲ 6 ਜੁਲਾਈ ਨੂੰ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਉਹਨਾਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ ਜੋ

0: ਪਸ਼ੂਆਂ ਤੋਂ ਮਨੁੱਖਾਂ ਵਿੱਚ ਫੈਲਦੀਆਂ ਹਨ। ਇਹਨਾਂ ਬਿਮਾਰੀਆਂ ਨੂੰ ਜ਼ੂਨੋਟਿਕ ਬਿਮਾਰੀਆਂ ਜਾਂ ਜ਼ੂਨੋਸਿਸ ਕਿਹਾ ਜਾਂਦਾ ਹੈ। ਰੇਬੀਜ਼, ਬਰਡ ਫਲੂ, ਸਵਾਈਨ ਫਲੂ, ਨਿਪਾਹ ਵਾਇਰਸ, ਕੋਵਿਡ-19 ਅਤੇ ਇਬੋਲਾ ਵਰਗੀਆਂ ਕਈ ਘਾਤਕ ਬਿਮਾਰੀਆਂ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ। ਇਹ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਨੁੱਖੀ ਸਿਹਤ, ਪਸ਼ੂਆਂ ਦੀ ਸਿਹਤ ਅਤੇ ਪਰਿਆਵਰਣ ਇੱਕ ਦੂਜੇ ਨਾਲ ਡੂੰਘੇ ਤੌਰ 'ਤੇ ਜੁੜੇ ਹੋਏ ਹਨ। ਵਿਸ਼ਵ ਜ਼ੂਨੋਸਿਸ ਦਿਵਸ ਦੀ ਸ਼ੁਰੂਆਤ ਫਰਾਂਸੀਸੀ ਵਿਗਿਆਨੀ ਲੂਈ ਪਾਸਚਰ ਦੀ ਇਤਿਹਾਸਿਕ ਖੋਜ ਨਾਲ ਜੁੜੀ ਹੋਈ ਹੈ। 6 ਜੁਲਾਈ 1885 ਨੂੰ ਲੂਈ ਪਾਸਚਰ ਨੇ ਪਹਿਲੀ ਵਾਰ ਰੇਬੀਜ਼ ਦੀ ਵੈਕਸੀਨ ਸਫਲਤਾਪੂਰਵਕ ਇੱਕ ਮਨੁੱਖ ਨੂੰ ਲਗਾਈ ਸੀ। ਇਸ ਮਹੱਤਵਪੂਰਨ ਉਪਲਬਧੀ ਦੀ ਯਾਦ ਵਿੱਚ ਹਰ ਸਾਲ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਰਾਹੀਂ ਦੁਨੀਆ ਭਰ ਵਿੱਚ ਲੋਕਾਂ ਨੂੰ ਜ਼ੂਨੋਟਿਕ ਬਿਮਾਰੀਆਂ ਤੋਂ ਬਚਾਅ, ਸਾਵਧਾਨੀਆਂ ਅਤੇ ਸਿਹਤ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਾਲ 2026 ਵਿੱਚ ਵਿਸ਼ਵ ਜ਼ੂਨੋਸਿਸ ਦਿਵਸ ਦਾ ਕੋਈ ਅਧਿਕਾਰਿਤ ਵਿਸ਼ਵ ਪੱਧਰੀ ਥੀਮ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ, ਪਰ ਅੰਤਰਰਾਸ਼ਟਰੀ ਸਿਹਤ ਸੰਸਥਾਵਾਂ ਵੱਲੋਂ ਵਨ ਹੈਲਥ ਪਹੁੰਚ ਉੱਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦਾ ਭਾਵ ਹੈ ਕਿ ਮਨੁੱਖ, ਪਸ਼ੂ ਅਤੇ ਪਰਿਆਵਰਣ ਦੀ ਸਿਹਤ ਨੂੰ ਇਕੱਠੇ ਸਮਝ ਕੇ ਹੀ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਜ ਦੇ ਸਮੇਂ ਵਿੱਚ ਜ਼ੂਨੋਟਿਕ ਬਿਮਾਰੀਆਂ ਸੰਸਾਰ ਲਈ ਇੱਕ ਵੱਡੀ ਚੁਣੌਤੀ ਬਣ ਚੁੱਕੀਆਂ ਹਨ। ਵਿਗਿਆਨਿਕ ਅੰਕੜਿਆਂ ਮੁਤਾਬਕ ਮਨੁੱਖਾਂ ਵਿੱਚ ਪਾਈਆਂ ਜਾਣ ਵਾਲੀਆਂ ਲਗਭਗ 60% ਸੰਕਰਾਤਮਕ ਬਿਮਾਰੀਆਂ ਅਤੇ 75% ਨਵੀਆਂ ਉੱਭਰ ਰਹੀਆਂ ਬਿਮਾਰੀਆਂ ਜਾਨਵਰਾਂ ਤੋਂ ਹੀ ਫੈਲਦੀਆਂ ਹਨ। ਇਹ ਬਿਮਾਰੀਆਂ ਸਿੱਧੇ ਸੰਪਰਕ, ਦੂਸ਼ਿਤ ਭੋਜਨ, ਪਾਣੀ, ਕੀੜਿਆਂ ਜਾਂ ਵਾਤਾਵਰਣ ਰਾਹੀਂ ਮਨੁੱਖਾਂ ਤੱਕ ਪਹੁੰਚ ਸਕਦੀਆਂ ਹਨ। ਕੋਵਿਡ-19 ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਇਹ ਸਮਝਾ ਦਿੱਤਾ ਹੈ ਕਿ ਜ਼ੂਨੋਟਿਕ ਬਿਮਾਰੀਆਂ ਕਿੰਨੀ ਖਤਰਨਾਕ ਹੋ ਸਕਦੀਆਂ ਹਨ। ਇਸ ਮਹਾਂਮਾਰੀ ਨੇ ਸਿਹਤ ਪ੍ਰਣਾਲੀਆਂ, ਅਰਥ ਵਿਵਸਥਾ ਅਤੇ ਆਮ ਜੀਵਨ ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਸਿਹਤ ਸੰਸਥਾਵਾਂ ਨੇ ਪਸ਼ੂਆਂ ਅਤੇ ਮਨੁੱਖਾਂ ਦੀ ਸਾਂਝੀ ਸਿਹਤ ਉੱਤੇ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ। ਵਨ ਹੈਲਥ ਦੀ ਧਾਰਨਾ ਹੁਣ ਵਿਸ਼ਵ ਸਿਹਤ ਨੀਤੀਆਂ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ। ਜ਼ੂਨੋਟਿਕ ਬਿਮਾਰੀਆਂ ਦੇ ਫੈਲਣ ਦੇ ਕਈ ਕਾਰਨ ਹਨ। ਜੰਗਲਾਂ ਦੀ ਕਟਾਈ, ਵਾਧਾ ਸ਼ਹਿਰੀਕਰਨ, ਜੰਗਲੀ ਜੀਵਾਂ ਨਾਲ ਵਾਧਾ ਸੰਪਰਕ, ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਇਹਨਾਂ ਵਿੱਚੋਂ ਮੁੱਖ ਹਨ। ਜਦੋਂ ਮਨੁੱਖ ਜੰਗਲਾਂ ਨੂੰ ਨਸ਼ਟ ਕਰਦੇ ਹਨ ਜਾਂ ਜੰਗਲੀ ਜੀਵ ਮਨੁੱਖੀ ਬਸਤੀਆਂ ਦੇ ਨੇੜੇ ਆ ਜਾਂਦੇ ਹਨ, ਇਹਨਾਂ ਨਾਲ ਵਾਇਰਸ ਅਤੇ ਬੈਕਟੀਰੀਆ ਮਨੁੱਖਾਂ ਤੱਕ ਪਹੁੰਚਣ ਦੇ ਮੌਕੇ ਵੱਧ ਜਾਂਦੇ ਹਨ। ਇਸ ਲਈ ਪਰਿਆਵਰਣ ਦੀ ਸੁਰੱਖਿਆ ਵੀ ਜ਼ੂਨੋਟਿਕ ਬਿਮਾਰੀਆਂ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ। ਰੇਬੀਜ਼ ਇੱਕ ਪ੍ਰਸਿੱਧ ਜ਼ੂਨੋਟਿਕ ਬਿਮਾਰੀ ਹੈ ਜੋ ਅਕਸਰ ਕੁੱਤਿਆਂ ਦੇ ਕੱਟਣ ਨਾਲ ਫੈਲਦੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸੇ ਤਰ੍ਹਾਂ ਬਰਡ ਫਲੂ ਪੰਛੀਆਂ ਤੋਂ ਅਤੇ ਸਵਾਈਨ ਫਲੂ ਸੂਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਦਾ ਹੈ। ਨਿਪਾਹ ਵਾਇਰਸ ਚਮਗਾਦੜਾਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ। ਇਹ ਸਾਰੀਆਂ ਬਿਮਾਰੀਆਂ ਸਾਨੂੰ ਸਾਵਧਾਨ ਰਹਿਣ ਦਾ ਸੰਦੇਸ਼ ਦਿੰਦੀਆਂ ਹਨ। ਵਿਸ਼ਵ ਜ਼ੂਨੋਸਿਸ ਦਿਵਸ ਦੇ ਮੌਕੇ 'ਤੇ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਵੱਖ ਵੱਖ ਸਮਾਜਿਕ ਸੰਸਥਾਵਾਂ ਵੱਲੋਂ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ, ਲੇਖ ਮੁਕਾਬਲੇ, ਪੋਸਟਰ ਪ੍ਰਦਰਸ਼ਨੀਆਂ ਅਤੇ ਸਿਹਤ ਕੈਂਪ ਲਗਾਏ ਜਾਂਦੇ ਹਨ। ਲੋਕਾਂ ਨੂੰ ਪਸ਼ੂਆਂ ਦੀ ਸਹੀ ਦੇਖਭਾਲ, ਟੀਕਾਕਰਨ ਅਤੇ ਸਫਾਈ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪਿੰਡਾਂ ਵਿੱਚ ਪਸ਼ੂ ਪਾਲਣ ਲੋਕਾਂ ਦੀ ਆਮਦਨ ਦਾ ਇੱਕ ਮਹੱਤਵਪੂਰਨ ਸਾਧਨ ਹੈ। ਇਸ ਲਈ ਪਸ਼ੂਆਂ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਸ਼ੂਆਂ ਦੇ ਟੀਕੇ ਸਮੇਂ ਸਿਰ ਲਗਵਾਉਣੇ, ਉਹਨਾਂ ਦੇ ਰਹਿਣ ਵਾਲੇ ਸਥਾਨਾਂ ਦੀ ਸਫਾਈ ਰੱਖਣੀ ਅਤੇ ਬਿਮਾਰ ਪਸ਼ੂਆਂ ਨੂੰ ਤੁਰੰਤ ਵੈਟਨਰੀ ਡਾਕਟਰ ਕੋਲ ਲੈ ਕੇ ਜਾਣਾ ਲਾਜ਼ਮੀ ਹੈ। ਜੇ ਪਸ਼ੂ ਸਿਹਤਮੰਦ ਰਹਿਣਗੇ ਤਾਂ ਮਨੁੱਖ ਵੀ ਬਿਮਾਰੀਆਂ ਤੋਂ ਬਚੇ ਰਹਿਣਗੇ। ਸਾਫ਼ ਸਫਾਈ ਜ਼ੂਨੋਟਿਕ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਪਸ਼ੂਆਂ ਨੂੰ ਹੱਥ ਲਗਾਉਣ ਤੋਂ ਬਾਅਦ ਹੱਥ ਧੋਣੇ, ਦੂਸ਼ਿਤ ਭੋਜਨ ਤੋਂ ਬਚਣਾ, ਸਾਫ਼ ਪਾਣੀ ਦੀ ਵਰਤੋਂ ਕਰਨੀ ਅਤੇ ਖੁੱਲ੍ਹੇ ਵਿੱਚ ਪਏ ਮਰੇ ਹੋਏ ਜਾਨਵਰਾਂ ਤੋਂ ਦੂਰ ਰਹਿਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪਾਲਤੂ ਪਸ਼ੂਆਂ ਦੀ ਨਿਯਮਿਤ ਜਾਂਚ ਅਤੇ ਟੀਕਾਕਰਨ ਵੀ ਬਹੁਤ ਲਾਭਦਾਇਕ ਹੈ। ਵਿਗਿਆਨ ਅਤੇ ਖੋਜ ਦਾ ਵੀ ਜ਼ੂਨੋਟਿਕ ਬਿਮਾਰੀਆਂ ਨਾਲ ਲੜਨ ਵਿੱਚ ਵੱਡਾ ਯੋਗਦਾਨ ਹੈ। ਨਵੀਆਂ ਵੈਕਸੀਨਾਂ, ਟੈਸਟਿੰਗ ਤਕਨੀਕਾਂ ਅਤੇ ਸਿਹਤ ਪ੍ਰਣਾਲੀਆਂ ਰਾਹੀਂ ਕਈ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਸਥਾਵਾਂ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਵਿਗਿਆਨ ਆਧਾਰਿਤ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦੇ ਰਹੀਆਂ ਹਨ। ਜਲਵਾਯੂ ਪਰਿਵਰਤਨ ਵੀ ਜ਼ੂਨੋਟਿਕ ਬਿਮਾਰੀਆਂ ਦੇ ਫੈਲਾਅ ਨੂੰ ਪ੍ਰਭਾਵਿਤ ਕਰ ਰਿਹਾ ਹੈ। ਵਾਧਾ ਤਾਪਮਾਨ ਅਤੇ ਮੌਸਮੀ ਤਬਦੀਲੀਆਂ ਮੱਛਰਾਂ ਅਤੇ ਹੋਰ ਕੀੜਿਆਂ ਦੀ ਗਿਣਤੀ ਵਧਾ ਰਹੀਆਂ ਹਨ, ਜਿਸ ਨਾਲ ਕਈ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਇਸ ਲਈ ਵਾਤਾਵਰਣ ਦੀ ਸੁਰੱਖਿਆ ਅਤੇ ਰੁੱਖ ਲਗਾਉਣਾ ਵੀ ਅਪਰੋਕਸ਼ ਤੌਰ 'ਤੇ ਜ਼ੂਨੋਸਿਸ ਨੂੰ ਰੋਕਣ ਵਿੱਚ ਮਦਦਗਾਰ ਹੈ।
1: ਇਹ ਸੀ ਵਰਲਡ ਜ਼ੂਨੋਸਿਸ ਡੇ 'ਤੇ ਜਾਣਕਾਰੀ। देखा जाए तो ऐसे अक्सर शिकायत

0: ਕਰਦੇ ਹਾਂ ਕਿ ਗਲੋਬਲ ਵਾਰਮਿੰਗ ਵੱਧ ਰਹੀ ਹੈ, ਪਰ ਕੀ ਇਸ ਦਾ ਕਾਰਨ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ? ਜ਼ਰਾ ਆਸ-ਪਾਸ ਝਾਤੀ ਮਾਰੋ, ਕਿੰਨੇ ਕੁ ਰੁੱਖ ਤੁਹਾਨੂੰ ਨਜ਼ਰ ਆਉਂਦੇ ਨੇ? ਔਰ ਜੇਕਰ ਰੁੱਖ ਹੋਣਗੇ ਤਾਂ ਫਿਰ ਸਾਨੂੰ ਆਕਸੀਜਨ ਮਿਲੇਗੀ, ਤਾਂ ਬਹੁਤ ਤਰ੍ਹਾਂ ਦੀ ਬਿਮਾਰੀਆਂ ਨਹੀਂ ਹੋਣਗੀਆਂ। ਔਰ ਸਾਡਾ ਇਹ ਫਰਜ਼ ਹੋਣਾ ਚਾਹੀਦਾ ਹੈ ਕਿ ਅਸੀਂ ਰੁੱਖਾਂ ਪ੍ਰਤੀ ਵੀ ਸਚੇਤ ਹੋਈਏ, ਆਪਣੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਤੇ ਫਿਰ ਲੈਂਦੇ ਹਾਂ ਵਣ ਮਹੋਤਸਵ ਤੇ ਜਾਣਕਾਰੀ।
1: ਵਣ ਮਹਾਉਤਸਵ ਹਫ਼ਤਾ 2026 1 ਜੁਲਾਈ ਤੋਂ 7 ਜੁਲਾਈ 2026 ਤੱਕ ਮਨਾਇਆ ਜਾਣ ਵਾਲਾ ਵਣ ਮਹਾਉਤਸਵ ਹਫ਼ਤਾ 2026 ਜੰਗਲਾਤ ਅਤੇ ਵਾਤਾਵਰਣ ਸੰਤੁਲਨ ਤੇ ਜ਼ੋਰ ਦਿੰਦਾ ਰਹਿੰਦਾ ਏ। 2026 ਦੇ ਜਸ਼ਨ ਵਿੱਚ ਰੁੱਖ ਲਗਾਓ, ਧਰਤੀ ਬਚਾਓ ਵਰਗੇ ਥੀਮ ਅਤੇ ਏਕ ਪੇੜ ਮਾਂ ਕੇ ਨਾਮ ਪਹਿਲਕਦਮੀ ਤੋਂ ਨਿਰੰਤਰ ਗਤੀ ਸ਼ਾਮਲ ਹੈ। ਵਣ ਮਹਾਉਤਸਵ ਹਫ਼ਤਾ ਪ੍ਰਕਿਰਤੀ ਨਾਲ ਮਨੁੱਖ ਦੇ ਅਟੁੱਟ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਅਭਿਆਨ ਏ। ਭਾਰਤ ਵਿੱਚ ਹਰ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਦੌਰਾਨ ਇਹ ਮੁਹਿੰਮ ਮਨਾਈ ਜਾਂਦੀ ਹੈ। ਇਸ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਕਰਨਾ, ਲੋਕਾਂ ਵਿੱਚ ਪ੍ਰਕਿਰਤੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ ਭਰਿਆ ਭਵਿੱਖ ਯਕੀਨੀ ਬਣਾਉਣਾ ਏ। ਸਾਲ 2026 ਵਿੱਚ ਵਣ ਮਹਾਉਤਸਵ ਹਫ਼ਤਾ ਵੱਡੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਸਾਲ ਦਾ ਕੇਂਦਰੀ ਸੁਨੇਹਾ ਹਰਾ ਭਰਾ ਭਾਰਤ, ਸੁਰੱਖਿਅਤ ਭਵਿੱਖ ਮੰਨਿਆ ਜਾ ਰਿਹਾ ਹੈ। ਰੁੱਖ ਮਨੁੱਖੀ ਜੀਵਨ ਦਾ ਆਧਾਰ ਨੇ। ਉਹ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਨੇ, ਹਵਾ ਨੂੰ ਸ਼ੁੱਧ ਬਣਾਉਂਦੇ ਨੇ ਅਤੇ ਧਰਤੀ ਦੇ ਤਾਪਮਾਨ ਨੂੰ ਸੰਤੁਲਿਤ ਰੱਖਦੇ ਨੇ। ਰੁੱਖਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੈ, ਪਰ ਦੁੱਖ ਦੀ ਗੱਲ ਹੈ ਕਿ ਉਦਯੋਗੀਕਰਨ, ਸ਼ਹਿਰੀਕਰਨ ਅਤੇ ਵੱਧ ਰਹੀ ਆਬਾਦੀ ਕਾਰਨ ਜੰਗਲਾਂ ਦੀ ਕਟਾਈ ਤੇਜ਼ੀ ਨਾਲ ਹੋ ਰਹੀ ਹੈ। ਇਸ ਕਾਰਨ ਪ੍ਰਦੂਸ਼ਣ, ਗਲੋਬਲ ਵਾਰਮਿੰਗ, ਮਿੱਟੀ ਦਾ ਕਟਾਅ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਨੇ। ਇਹਨਾਂ ਖਤਰਿਆਂ ਤੋਂ ਬਚਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ ਅਤੇ ਵਣ ਮਹਾਉਤਸਵ ਇਸੇ ਜਾਗਰੂਕਤਾ ਦਾ ਪ੍ਰਤੀਕ ਹੈ। ਵਣ ਮਹਾਉਤਸਵ ਦੀ ਸ਼ੁਰੂਆਤ ਸਾਲ 1950 ਵਿੱਚ ਭਾਰਤ ਦੇ ਪ੍ਰਸਿੱਧ ਆਗੂ ਅਤੇ ਪਰਿਆਵਰਣ ਪ੍ਰੇਮੀ ਡਾਕਟਰ KM ਮੁਨਸ਼ੀ ਨੇ ਕੀਤੀ ਸੀ। ਉਸ ਸਮੇਂ ਦੇਸ਼ ਵਿੱਚ ਜੰਗਲਾਂ ਦੀ ਘਟਦੀ ਸੰਖਿਆ ਨੂੰ ਦੇਖਦੇ ਹੋਏ ਲੋਕਾਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੀ ਲੋੜ ਮਹਿਸੂਸ ਕੀਤੀ ਗਈ। ਤਦੋਂ ਤੋਂ ਹਰ ਸਾਲ ਇਹ ਮੁਹਿੰਮ ਮਨਾਈ ਜਾਂਦੀ ਹੈ ਅਤੇ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਡੇ ਪੱਧਰ 'ਤੇ ਰੁੱਖ ਲਗਾਏ ਜਾਂਦੇ ਨੇ। ਵਣ ਮਹਾਉਤਸਵ ਹਫ਼ਤੇ ਦੌਰਾਨ ਵੱਖ ਵੱਖ ਕਿਸਮ ਦੇ ਪੌਦੇ ਲਗਾਏ ਜਾਂਦੇ ਨੇ, ਜਿਵੇਂ ਕਿ ਨੀਮ, ਪੀਪਲ, ਬਰਗਦ, ਸ਼ੀਸ਼ਮ, ਆਂਵਲਾ, ਜਾਮੁਣ ਅਤੇ ਫਲਦਾਰ ਰੁੱਖ। ਇਹ ਰੁੱਖ ਸਿਰਫ ਵਾਤਾਵਰਣ ਦੀ ਰੱਖਿਆ ਹੀ ਨਹੀਂ ਕਰਦੇ, ਸਗੋਂ ਮਨੁੱਖੀ ਸਿਹਤ ਅਤੇ ਆਰਥਿਕਤਾ ਲਈ ਵੀ ਲਾਭਦਾਇਕ ਹੁੰਦੇ ਨੇ। ਉਦਾਹਰਣ ਦੇ ਵਜੋਂ ਨੀਮ ਦੇ ਰੁੱਖ ਨੂੰ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ, ਜਦਕਿ ਪੀਪਲ ਅਤੇ ਬਰਗਦ ਵਾਤਾਵਰਣ ਵਿੱਚ ਆਕਸੀਜਨ ਛੱਡਦੇ ਨੇ। ਫਲਦਾਰ ਰੁੱਖ ਪੋਸ਼ਣ ਦੇ ਨਾਲ ਨਾਲ ਪੰਛੀਆਂ ਅਤੇ ਹੋਰ ਜੀਵਾਂ ਲਈ ਭੋਜਨ ਦਾ ਸਰੋਤ ਵੀ ਬਣਦੇ ਨੇ। ਵਣ ਮਹਾਉਤਸਵ ਸਿਰਫ ਰੁੱਖ ਲਗਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਰੁੱਖਾਂ ਦੀ ਸੰਭਾਲ ਕਰਨਾ ਵੀ ਇਸ ਦਾ ਮਹੱਤਵਪੂਰਨ ਹਿੱਸਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਪੌਦੇ ਤਾਂ ਲਗਾ ਦਿੰਦੇ ਨੇ ਪਰ ਉਹਨਾਂ ਦੀ ਦੇਖਭਾਲ ਨਹੀਂ ਕਰਦੇ। ਪਾਣੀ ਦੀ ਘਾਟ, ਪਸ਼ੂਆਂ ਤੋਂ ਸੁਰੱਖਿਆ ਅਤੇ ਸਹੀ ਖਾਦ ਦੀ ਕਮੀ ਕਾਰਨ ਕਈ ਪੌਦੇ ਸੁੱਕ ਜਾਂਦੇ ਨੇ। ਇਸ ਲਈ ਜ਼ਰੂਰੀ ਹੈ ਕਿ ਹਰ ਵਿਅਕਤੀ ਆਪਣੇ ਲਗਾਏ ਹੋਏ ਪੌਦੇ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਏ। ਜੇਕਰ ਹਰ ਇਨਸਾਨ ਸਾਲ ਵਿੱਚ ਘੱਟੋ ਘੱਟ ਇੱਕ ਰੁੱਖ ਲਗਾ ਕੇ ਉਸ ਨੂੰ ਪਾਲਣ ਦਾ ਸੰਕਲਪ ਕਰੇ ਤਾਂ ਦੇਸ਼ ਵਿੱਚ ਹਰਿਆਲੀ ਨੂੰ ਕਾਫ਼ੀ ਵਧਾਇਆ ਜਾ ਸਕਦਾ ਹੈ। ਵਾਤਾਵਰਣ ਦੀ ਸੁਰੱਖਿਆ ਵਿੱਚ ਰੁੱਖਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਰੁੱਖ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਆਕਸੀਜਨ ਛੱਡਦੇ ਨੇ, ਜਿਸ ਨਾਲ ਹਵਾ ਸ਼ੁੱਧ ਰਹਿੰਦੀ ਹੈ। ਉਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਚਾਉਂਦੇ ਨੇ ਅਤੇ ਬਾਰਿਸ਼ ਦੇ ਚੱਕਰ ਨੂੰ ਸੰਤੁਲਿਤ ਰੱਖਦੇ ਨੇ। ਜੰਗਲ ਜੰਗਲੀ ਜੀਵਾਂ ਦਾ ਆਵਾਸ ਹੁੰਦੇ ਨੇ ਅਤੇ ਪ੍ਰਕਿਰਤੀ ਦੇ ਸੰਤੁਲਨ ਨੂੰ ਬਣਾਈ ਰੱਖਦੇ ਨੇ। ਜੇਕਰ ਰੁੱਖਾਂ ਦੀ ਕਟਾਈ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਧਰਤੀ ਦਾ ਤਾਪਮਾਨ ਖਤਰਨਾਕ ਹੱਦ ਤੱਕ ਵੱਧ ਸਕਦਾ ਏ ਅਤੇ ਪਾਣੀ ਦੀ ਕਮੀ ਗੰਭੀਰ ਰੂਪ ਧਾਰਨ ਕਰ ਸਕਦੀ ਏ। ਅੱਜ ਦੇ ਸਮੇਂ ਵਿੱਚ ਜਲਵਾਯੂ ਪਰਿਵਰਤਨ ਦੁਨੀਆ ਭਰ ਲਈ ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ। ਕਿਤੇ ਬਹੁਤ ਜ਼ਿਆਦਾ ਗਰਮੀ, ਕਿਤੇ ਭਾਰੀ ਬਾਰਿਸ਼ ਅਤੇ ਕਿਤੇ ਸੋਕਾ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਨੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਵੱਧ ਰਹੇ ਪ੍ਰਦੂਸ਼ਣ ਅਤੇ ਜੰਗਲਾਂ ਦੀ ਘਟਦੀ ਇਸ ਦਾ ਮੁੱਖ ਕਾਰਨ ਹੈ। ਇਸ ਸਥਿਤੀ ਨੂੰ ਕਾਬੂ ਕਰਨ ਦੇ ਲਈ ਰੁੱਖ ਲਗਾਉਣਾ

0: ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਹੱਲ ਹੈ। ਵਣਮਹਾ ਉਤਸਵ ਇਸ ਸੱਚਾਈ ਨੂੰ ਸਮਾਜ ਤੱਕ ਪਹੁੰਚਾਉਣ ਦਾ ਇੱਕ ਮਜ਼ਬੂਤ ਸਾਧਨ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਇਸ ਉਤਸਵ ਹਫ਼ਤੇ ਦੌਰਾਨ ਲੇਖ ਮੁਕਾਬਲੇ, ਭਾਸ਼ਣ, ਪੋਸਟਰ ਬਣਾਉਣ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਪੌਦੇ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਬੱਚੇ ਦੇਸ਼ ਦਾ ਭਵਿੱਖ ਨੇ, ਇਸ ਲਈ ਉਹਨਾਂ ਵਿੱਚ ਪ੍ਰਕਿਰਤੀ ਪ੍ਰਤੀ ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਜੇ ਬਚਪਨ ਤੋਂ ਹੀ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਦਾ ਪਾਠ ਪੜਾਇਆ ਜਾਵੇ ਤਾਂ ਭਵਿੱਖ ਵਿੱਚ ਇੱਕ ਜਾਗਰੂਕ ਅਤੇ ਜ਼ਿੰਮੇਵਾਰ ਸਮਾਜ ਦੀ ਰਚਨਾ ਹੋ ਸਕਦੀ ਹੈ। ਪਿੰਡਾਂ ਦੇ ਵਿੱਚ ਵੀ ਵਣ ਮਹਾਂ ਉਤਸਵ ਦੀ ਮਹੱਤਤਾ ਕਾਫ਼ੀ ਵੱਧ ਰਹੀ ਹੈ। ਕਿਸਾਨ ਖੇਤਾਂ ਦੇ ਕਿਨਾਰਿਆਂ 'ਤੇ ਰੁੱਖ ਲਗਾ ਕੇ ਮਿੱਟੀ ਦੀ ਰੱਖਿਆ ਕਰ ਸਕਦੇ ਨੇ। ਇਸ ਨਾਲ ਨਾ ਸਿਰਫ ਪਰਿਆਵਰਣ ਨੂੰ ਲਾਭ ਹੁੰਦਾ ਹੈ ਸਗੋਂ ਆਰਥਿਕ ਫਾਇਦਾ ਵੀ ਮਿਲਦਾ ਹੈ। ਕਈ ਕਿਸਮਾਂ ਦੇ ਰੁੱਖ ਲੱਕੜ, ਫਲ ਅਤੇ ਔਸ਼ਧੀਆਂ ਦੇ ਰੂਪ ਵਿੱਚ ਆਮਦਨ ਦਾ ਸਰੋਤ ਬਣਦੇ ਨੇ। ਇਸੇ ਤਰ੍ਹਾਂ ਸ਼ਹਿਰਾਂ ਵਿੱਚ ਸੜਕਾਂ ਦੇ ਕਿਨਾਰੇ ਅਤੇ ਪਾਰਕਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ। ਸਰਕਾਰ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੀ ਵਣ ਮਹਾਂ ਉਤਸਵ ਨੂੰ ਸਫਲ ਬਣਾਉਣ ਲਈ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਨੇ। ਕਈ ਥਾਵਾਂ 'ਤੇ ਮੁਫ਼ਤ ਪੌਦੇ ਵੰਡੇ ਜਾਂਦੇ ਨੇ ਅਤੇ ਲੋਕਾਂ ਨੂੰ ਵਾਤਾਵਰਣ ਸੁਰੱਖਿਆ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਰਾਹੀਂ ਵੀ ਰੁੱਖ ਲਗਾਉਣ ਦੇ ਸੰਦੇਸ਼ ਨੂੰ ਵਿਆਪਕ ਪੱਧਰ 'ਤੇ ਫੈਲਾਇਆ ਜਾ ਰਿਹਾ ਹੈ। ਅੱਜ ਬਹੁਤ ਸਾਰੇ ਨੌਜਵਾਨ ਅਤੇ ਸਵੈ ਸੇਵੀ ਸੰਸਥਾਵਾਂ ਰੁੱਖ ਲਗਾਉਣ ਦੇ ਅਭਿਆਨਾਂ ਵਿੱਚ ਸਰਗਰਮ ਭਾਗ ਲੈ ਰਹੀਆਂ ਨੇ। ਵਣ ਮਹਾਂ ਉਤਸਵ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਪ੍ਰਕਿਰਤੀ ਦੀ ਸੁਰੱਖਿਆ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਗੋਂ ਹਰ ਨਾਗਰਿਕ ਦਾ ਫਰਜ਼ ਹੈ। ਜੇ ਅਸੀਂ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖੀਏ, ਪਾਣੀ ਦੀ ਬਚਤ ਕਰੀਏ ਅਤੇ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਵਾਤਾਵਰਣ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਸਿਰਫ ਇੱਕ ਦਿਨ ਜਾਂ ਇੱਕ ਹਫ਼ਤਾ ਰੁੱਖ ਲਗਾਉਣ ਨਾਲ ਕੰਮ ਨਹੀਂ ਬਣੇਗਾ, ਸਗੋਂ ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੋਣੀ ਚਾਹੀਦੀ ਹੈ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਵਣ ਮਹਾਂ ਉਤਸਵ ਹਫ਼ਤਾ 2026 ਸਿਰਫ ਇੱਕ ਤਿਉਹਾਰ ਨਹੀਂ ਸਗੋਂ ਪ੍ਰਕਿਰਤੀ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਇੱਕ ਮਹੱਤਵਪੂਰਨ ਅਭਿਆਨ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਰੁੱਖ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਨੇ। ਜੇ ਅਸੀਂ ਧਰਤੀ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਚਾਹੁੰਦੇ ਹਾਂ ਤਾਂ ਹਰ ਵਿਅਕਤੀ ਨੂੰ ਰੁੱਖ ਲਗਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਦਾ ਸੰਕਲਪ ਲੈਣਾ ਹੋਵੇਗਾ। ਇੱਕ ਵਿਅਕਤੀ ਇੱਕ ਰੁੱਖ ਦਾ ਸੁਨੇਹਾ ਹੀ ਵਣ ਮਹਾਂ ਉਤਸਵ ਦੀ ਅਸਲੀ ਸਫਲਤਾ ਹੈ। ਹਰਿਆਲੀ ਦੀ ਖੁਸ਼ਹਾਲੀ ਦਾ ਆਧਾਰ ਹੈ ਅਤੇ ਰੁੱਖਾਂ ਦੀ ਰੱਖਿਆ ਕਰਕੇ ਹੀ ਅਸੀਂ ਇੱਕ ਸੁੰਦਰ, ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ।
1: ਤੇ ਫਿਰ ਇਸੇ ਵਿਸ਼ੇ ਤੇ ਸੁਣਦੇ ਹਾਂ ਡਾਕਟਰ ਗੁਲਜੀਤ ਸਿੰਘ ਚੱਠਾ ਹੋਰਾਂ ਦੀ ਵਾਰਤਾ ਵਣ ਮਹੋਤਸਵ ਰੁੱਖਾਂ ਦਾ ਮੇਲਾ।
2: ਅੱਜ ਦਾ ਮੇਰਾ ਟੌਪਿਕ ਹੈ ਵਣ ਮਹਾਂ ਉਤਸਵ। ਧਰਤੀ ਉੱਪਰ ਰੁੱਖਾਂ ਦੀ ਭੂਮਿਕਾ ਅਹਿਮ ਹੈ। ਹਰ ਜੀਵਿਤ ਪ੍ਰਾਣੀ ਨੂੰ ਸਾਹ ਲੈਣ ਲਈ ਆਕਸੀਜਨ ਦੀ ਲੋੜ ਹੈ। ਉਹ ਸਾਹ ਲੈ ਕੇ ਕਾਰਬਨ ਡਾਈਆਕਸਾਈਡ ਛੱਡਦੇ ਹਨ, ਇਸ ਨੂੰ ਪ੍ਰਕਾਸ਼ ਸੰਸ਼ਲੇਸ਼ਣ ਵਿਧੀ ਰਾਹੀਂ ਆਕਸੀਜਨ ਤਿਆਰ ਕਰਕੇ ਵਾਪਸ ਦਿੰਦੇ ਹਨ। ਹਵਾ ਵਿੱਚ ਆਕਸੀਜਨ ਦੀ ਅਤੇ ਕਾਰਬਨ ਡਾਈਆਕਸਾਈਡ ਦਾ ਚੱਕਰ ਚੱਲਦਾ ਰਹਿੰਦਾ ਹੈ। ਦੂਜੇ ਪਾਸੇ ਸ਼ਾਨਦਾਰ ਆਸਰਾ ਦੇਣਾ, ਸਹਾਰਾ ਅਤੇ ਵਾਤਾਵਰਣ ਸਮਤੋਲ ਰੱਖਣ ਵਿੱਚ ਰੁੱਖਾਂ ਦੀ ਅਨੋਖੀ ਵਿਸ਼ੇਸ਼ਤਾ ਬਾਰੇ ਅਸੀਂ ਸਾਰੇ ਜਾਣਦੇ ਹਾਂ। ਹਵਾ ਦੀ ਗੁਣਵੱਤਾ ਅਤੇ ਹਵਾ ਵਿਚਲੀ ਨਾਈਟ੍ਰੋਜਨ, ਆਕਸੀਜਨ, ਕਾਰਬਨ ਡਾਈਆਕਸਾਈਡ ਅਤੇ ਹੋਰ ਅਨਰਟ ਗੈਸਾਂ ਦੇ ਮਿਸ਼ਰਣ ਨੂੰ ਅਨੁਪਾਤ ਵਿੱਚ ਕਾਇਮ ਰੱਖਣ ਦਾ ਕੰਮ ਵੀ ਬੂਟੇ ਹੀ ਕਰਦੇ ਹਨ। ਹਵਾ ਵਿੱਚੋਂ ਜ਼ਹਿਰੀਲੇ ਪ੍ਰਦੂਸ਼ਣ ਕਣ ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਆਦਿ ਚੂਸ ਕੇ ਸ਼ੁੱਧ ਹਵਾ ਵਾਤਾਵਰਣ ਵਿੱਚ ਛੱਡਦੇ ਹਨ ਅਤੇ ਸ਼ੋਰ ਪ੍ਰਦੂਸ਼ਣ ਨੂੰ ਕਾਬੂ ਕਰਦੇ ਹਨ। ਸਾਡੇ ਦੇਸ਼ ਵਿੱਚ ਹਰ ਸਾਲ ਮੌਨਸੂਨ ਰੁੱਤ ਜੁਲਾਈ ਤੋਂ ਅਗਸਤ ਤੱਕ ਵਣ ਮਹੋਤਸਵ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ਵਿੱਚ ਲੋਕਾਂ ਨੂੰ ਵਧੇਰੇ ਰੁੱਖ ਲਗਾਉਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਇਹ ਮੁਹਿੰਮ ਬਹੁਤ ਜ਼ੋਰ ਪਕੜ ਰਹੀ ਹੈ ਕਿਉਂਕਿ ਇਸ ਵਿੱਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਲੋਕ ਆਪਣੇ ਘਰਾਂ ਦੇ ਦੁਆਲੇ ਰੁੱਖ ਲਗਾ ਕੇ ਵਾਤਾਵਰਣ ਅਤੇ ਵਾਯੂਮੰਡਲ ਵਿੱਚ ਹਵਾ ਦੇ ਅਨੁਪਾਤ ਨੂੰ ਤਾਕਤਵਰ ਅਤੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਹੋਰ ਮਹੱਤਵਪੂਰਨ ਅਤੇ ਅਸਰਦਾਰ ਬਣਾਉਣ ਲਈ ਨਵੇਂ ਉਪਰਾਲੇ ਕਰਨ ਦੀ ਜ਼ਰੂਰਤ ਹੈ। ਰੁੱਖ ਸਖ਼ਤ, ਕਰੜੀ, ਠੋਸ ਮਿਜ਼ਾਜ ਦੇ ਮਾਲਕ ਹੁੰਦੇ ਹਨ ਅਤੇ ਬਦਲਦੇ ਮੌਸਮ ਦੀਆਂ ਅਣਸੁਖਾਵੀਆਂ ਘਟਨਾਵਾਂ, ਮੰਦਹਾਲੀ ਹਾਲਾਤਾਂ ਅਤੇ ਰੁੱਤਾਂ ਦੇ ਨੁਕਸਾਨ ਦੇ ਲੱਛਣਾਂ ਨੂੰ ਝੱਲਣ ਦੀ ਤਾਕਤ ਰੱਖਦੇ ਹਨ। ਰੁੱਖਾਂ ਨੂੰ ਬੀਜਣ ਤੋਂ ਕੁਝ ਸਮੇਂ ਲਈ ਉਹਨਾਂ ਦੀ ਦੇਖ

ਭਾਲ ਕਰਨੀ ਪੈਂਦੀ ਹੈ ਤਾਂ ਜੋ ਕੋਈ ਜਾਨਵਰ ਨਾ ਖਾ ਜਾਏ ਜਾਂ ਕੋਈ ਉਸਨੂੰ ਪੁੱਟ ਨਾ ਦੇਵੇ। ਅਤੇ ਫਿਰ ਜਦੋਂ ਜੜ੍ਹ ਪਕੜ ਲੈਂਦੇ ਹਨ ਤਾਂ ਉਹ ਆਪਣੇ ਆਪ ਚੱਲ ਪੈਂਦੇ ਹਨ, ਕਿਉਂਕਿ ਰੁੱਖ ਆਮ ਤੌਰ 'ਤੇ 14 ਤੋਂ 18 ਸਾਲਾਂ ਤੱਕ ਪੂਰੇ ਜਵਾਨ ਹੋ ਕੇ ਨਵੇਕਲੀ, ਪ੍ਰਭਾਵਸ਼ਾਲੀ ਅਤੇ ਕਈ ਵਾਰ ਅਯੋਗ ਨਤੀਜੇ ਦਿੰਦੇ ਹਨ। ਸ਼ਹਿਰ ਦੀਆਂ ਭੀੜੀਆਂ ਗਲੀਆਂ, ਤੰਗ ਸੜਕਾਂ, ਘਣੇ ਘਰਾਂ ਦੇ ਆਲੇ ਦੁਆਲੇ ਪੇੜ ਬੀਜਣੇ ਅਤੇ ਪਾਲਣ ਦਾ ਕੰਮ ਬਹੁਤ ਮੁਸ਼ਕਲ ਹੈ। ਇਸ ਤਰ੍ਹਾਂ ਦੇ ਇਲਾਕਿਆਂ ਵਿੱਚ ਛੋਟੇ ਆਕਾਰ ਦੇ ਰੁੱਖ ਲਗਾਏ ਜਾ ਸਕਦੇ ਹਨ। ਜੇਕਰ ਜਗ੍ਹਾ ਸੁਰੱਖਿਅਤ ਮਿਲੇ ਤਾਂ ਹਰੜ, ਬਹੇੜਾ, ਆਮਲਾ ਲਗਾ ਕੇ ਆਮਦਨ ਨਿਰਧਾਰਿਤ ਕੀਤੀ ਜਾ ਸਕਦੀ ਹੈ ਅਤੇ ਦੂਜੇ ਬੇਸ਼ੁਮਾਰ ਲਾਭ ਵੀ ਲਏ ਜਾ ਸਕਦੇ ਹਨ। ਅਰਬਨ ਫੋਰੈਸਟਰੀ ਅਧੀਨ ਸ਼ਹਿਰਾਂ ਵਿੱਚ ਉਗਾਏ ਰੁੱਖ ਗੱਡੀਆਂ, ਬੱਸਾਂ, ਟਰੱਕਾਂ ਦੁਆਰਾ ਸੜਕਾਂ ਤੋਂ ਉੱਡਦਾ ਮਿੱਟੀ, ਘੱਟਾ, ਕਾਲੀ ਰਾਖ ਅਤੇ ਧੂੰਆਂ ਪੱਤਿਆਂ 'ਤੇ ਬਿਠਾਈ ਰੱਖਦੇ ਹਨ। ਭਾਵੇਂ ਇਹ ਰੁੱਖ ਦੀ ਭੋਜਨ ਤਿਆਰ ਕਰਨ ਵਾਲੀ ਪ੍ਰਕਾਸ਼ ਸੰਸ਼ਲੇਸ਼ਨ ਵਿਧੀ ਵਿੱਚ ਵਿਘਨ ਪਾਉਂਦੇ ਹਨ, ਫਿਰ ਵੀ ਇਹ ਭਾਰੀ ਕਣ ਉਨੀ ਦੇਰ ਤੱਕ ਪੱਤਿਆਂ 'ਤੇ ਹੀ ਟਿਕੇ ਰਹਿੰਦੇ ਹਨ ਜਿੰਨੀ ਦੇਰ ਤੱਕ ਮੀਂਹ ਦੇ ਛਰਾਟੇ ਉਹਨਾਂ ਨੂੰ ਧੋ ਨਾ ਦੇਣ। ਮੀਂਹ ਤੋਂ ਬਾਅਦ ਰੁੱਖ ਬੜੇ ਤਾਜ਼ੇ, ਨਰੋਏ ਅਤੇ ਨਿਖਰੇ ਹੋਏ ਲੱਗਦੇ ਹਨ। ਯੋਜਨਾਬੰਦ ਤਰੀਕੇ ਨਾਲ ਸ਼ਹਿਰਾਂ ਦੀਆਂ ਸੜਕਾਂ, ਪਾਰਕਾਂ ਅਤੇ ਘਰਾਂ ਵਿੱਚ ਉੱਗੇ ਪੱਤੇ ਝਾੜਨ ਵਾਲੇ ਰੁੱਖਾਂ ਦਾ ਨਜ਼ਾਰਾ ਉਸ ਵਕਤ ਅਜਬ ਹੁੰਦਾ ਹੈ ਜਦੋਂ ਉਹ ਸਰਦੀ ਰੁੱਤੇ ਆਪਣੇ ਸਾਰੇ ਪੱਤੇ ਝਾੜ ਦਿੰਦੇ ਹਨ। ਉਹਨਾਂ ਉੱਪਰ ਇੱਕਦਮ ਗੁੰਦੇ ਹੋਏ ਫੁੱਲਾਂ ਦੇ ਗੁੱਛੇ ਬਿਨਾਂ ਪੱਤਿਆਂ ਦੇ ਅਜਬ ਲੱਗਦੇ ਹਨ। ਉਹਨਾਂ ਦੇ ਸੁੱਕੇ ਪੱਤਿਆਂ ਨੂੰ ਇਕੱਠੇ ਕਰਕੇ ਕੰਪੋਜ਼ਿਟ ਖਾਦ ਬਣਾਉਣੀ ਬਹੁਤ ਹੀ ਆਸਾਨ ਅਤੇ ਲਾਹੇਵੰਦ ਸਾਧਨ ਹੈ। ਧਰਤੀ 'ਤੇ ਜੈਵਿਕ ਵਿਭਿੰਨਤਾ ਹਮੇਸ਼ਾ ਗਤੀਸ਼ੀਲ ਅਤੇ ਸਦਾ ਹੀ ਬਦਲਦੀ ਰਹੀ ਹੈ। ਸਮੇਂ ਦੇ ਬੀਤਣ ਨਾਲ ਭਾਵੇਂ ਪ੍ਰਜਾਤੀਆਂ ਦਾ ਖਾਤਮਾ ਕੁਦਰਤੀ ਤੌਰ 'ਤੇ ਲਗਾਤਾਰ ਹੁੰਦਾ ਰਿਹਾ ਹੈ, ਪਰ ਫਿਰ ਵੀ ਪ੍ਰਜਾਤੀਆਂ ਆਪਣੇ ਆਪ ਨੂੰ ਕੁਦਰਤੀ ਮਾਹੌਲ ਵਿੱਚ ਢਾਲਣ ਲਈ ਸਮਰੱਥ ਅਤੇ ਯਤਨਸ਼ੀਲ ਰਹਿੰਦੀਆਂ ਹਨ। ਨੈਸ਼ਨਲ ਜੰਗਲਾਤ ਨੀਤੀ ਦੇ ਅਨੁਸਾਰ ਸਾਡੇ ਮੁਲਕ ਦੇ ਕੁੱਲ ਰਕਬੇ ਦਾ 33% ਹਿੱਸਾ ਕੁਦਰਤੀ ਜੰਗਲਾਂ ਨਾਲ ਢਕਿਆ ਹੋਣਾ ਚਾਹੀਦਾ ਹੈ। ਜੇਕਰ ਇਹ ਹਰੀ ਪੱਟੀ ਘਟਦੀ ਹੈ ਤਾਂ ਹਵਾ ਦਾ ਅਨੁਪਾਤ, ਗੈਸਾਂ ਦਾ ਸੰਤੁਲਨ ਵਿਗੜ ਜਾਏਗਾ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ 0.03 ਤੋਂ ਵੱਧ ਜਾਏਗਾ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪੁਰਾਣੇ ਜੰਗਲਾਂ ਦੀ ਹਿਫਾਜ਼ਤ ਕਰੀਏ ਅਤੇ ਜਿੱਥੋਂ ਜੰਗਲ ਕੱਟ ਲਏ ਗਏ ਹਨ ਉਹ ਥਾਂ 'ਤੇ ਪਹਿਲਾਂ ਦੀ ਤਰ੍ਹਾਂ ਜੰਗਲ ਦੁਬਾਰਾ ਉਗਾ ਕੇ ਵਾਤਾਵਰਣ ਨੂੰ ਭਵਿੱਖ ਯੋਗ ਬਣਾਈਏ। ਧਰਤੀ 'ਤੇ ਵੱਸਦੇ ਪ੍ਰਾਣੀ, ਪੇੜ ਪੌਦੇ ਅਤੇ ਮਨੁੱਖ ਕੁਦਰਤੀ ਸਰੋਤਾਂ ਨਾਲ ਮਿਲਜੁਲ ਕੇ ਆਪਣਾ ਜੀਵਨ ਚੱਕਰ ਸਦੀਆਂ ਤੋਂ ਪੂਰਾ ਕਰ ਰਹੇ ਹਨ ਅਤੇ ਅਗਾਂਹ ਵੀ ਕਰਦੇ ਰਹਿਣਗੇ, ਤਾਂ ਹੀ ਉਹ ਆਪਣੀ ਨਸਲ ਦੀ ਹੋਂਦ ਨੂੰ ਬਰਕਰਾਰ ਰੱਖ ਸਕਣਗੇ। ਲਗਾਤਾਰ ਵੱਧਦੀ ਆਬਾਦੀ ਅਤੇ ਜੰਗਲੀ ਸੰਪਤੀ ਦੀ ਲੋੜੋਂ ਵੱਧ ਤਸਕਰੀ ਕਾਰਨ 23% ਰਕਬਾ ਘੱਟ ਕੇ 16.7% ਰਹਿ ਗਿਆ ਹੈ। ਇਹ ਰਕਬਾ ਜਿਹੜਾ ਹੈ ਉਸ ਦੇ ਵਿੱਚ ਵਿਗਿਆਨੀ, ਭਾਰਤੀ ਭੂਗੋਲਕ ਸਰਵੇਖਣ ਸੰਸਥਾ ਅਤੇ ਦੂਰ ਸਵੇਥੀ ਸੰਸਥਾ ਦੁਆਰਾ ਦਿੱਤੇ ਅੰਕੜਿਆਂ ਵਿੱਚ ਫਰਕ ਕਾਰਨ ਅਸਹਿਮਤੀ ਦੱਸੀ ਜਾ ਰਹੀ ਹੈ। ਅਸਲ ਅੰਕੜਿਆਂ ਦੀ ਜਾਂਚ ਲਈ ਸਾਨੂੰ ਕੁਦਰਤੀ ਤੌਰ 'ਤੇ ਉੱਗੇ ਜੰਗਲਾਂ ਦਾ ਨਿਰੀਖਣ ਕਰਨਾ ਪਵੇਗਾ। ਪੰਜਾਬ ਦਾ ਇਲਾਕਾ ਅਪੂਰਨ ਖੁਸ਼ਕ ਸ਼੍ਰੇਣੀ ਵਿੱਚ ਪੈਂਦਾ ਹੈ। ਜ਼ਮੀਨ ਜਰਖੇਜ ਹੈ। ਵਣ ਭਾਗ ਦੇ ਮੌਕੇ ਰੁੱਖਾਂ ਦੇ ਇਕੱਠ ਇਸ ਧਰਤੀ ਦੇ ਵਾਤਾਵਰਣ ਅਤੇ ਹਰੀ ਪੱਟੀ ਨੂੰ ਨਿਖਾਰਨ ਅਤੇ ਉਭਾਰ ਕੇ ਇਕੱਠਾ ਕਰਨ ਵਿੱਚ ਸਹਿਯੋਗ ਦੇਣਗੇ। ਹਰ ਸਾਲ ਪਰਿਸਥਿਤੀ ਅਨੁਕੂਲ ਰੱਖਣ ਲਈ ਜੰਗਲਾਤ ਵਿਭਾਗ ਅਤੇ NGO ਦੁਆਰਾ ਪਨੀਰੀ ਲਗਾ ਕੇ ਜੰਗਲ ਵਰਗੇ ਦਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭੂਮੀ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ, ਭੂਮੀ ਖੁਰਨ ਤੋਂ ਰੋਕਣ ਵਿੱਚ ਮੁੱਢਲਾ ਕਾਰਜ ਇਹਨਾਂ ਰੁੱਖਾਂ ਦਾ ਹੀ ਰਿਹਾ ਹੈ। ਪਿੱਪਲ ਅਤੇ ਬੋਹੜ ਵਰਗੇ ਬਹੁਤ ਵੱਡੇ ਆਕਾਰ ਦੇ ਹੋਣ ਕਾਰਨ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਬਾਹਰਲੇ ਪਾਸੇ ਵਿਸ਼ਾਲ ਰਕਬੇ ਵਿੱਚ ਉੱਗਦੇ ਅਤੇ ਫੈਲਦੇ ਹਨ। ਇਹ ਸ਼ਾਨਦਾਰ ਹੋਣ ਸਦਕਾ ਜਾਨਵਰਾਂ, ਪੰਛੀਆਂ ਦਾ ਸਹਾਰਾ ਅਤੇ ਖੁੱਲ੍ਹੀ ਥਾਂ ਬੈਠਣ ਲਈ ਮੁਹੱਈਆ ਤਾਂ ਕਰਵਾਉਂਦੇ ਹਨ, ਨਾਲ ਹੀ ਬਹੁਤ ਸਾਰੇ ਪੰਛੀ, ਕੀੜੇ ਮਕੌੜੇ, ਜਾਨਵਰ, ਜੰਗਲੀ ਜਾਨਵਰ ਅਤੇ ਤਿਤਲੀਆਂ ਭੌਰੇ ਆਦਿ ਲਈ ਪਨਾਹਗਾਹ ਦੀ ਸੁਵਿਧਾ ਵੀ ਉਪਲਬਧ ਕਰਵਾਉਂਦੇ ਹਨ। ਪਾਪੂਲਰ ਵਰਗੇ ਰੁੱਖ ਐਗਰੋਫੋਰੈਸਟਰੀ ਲਈ ਬਹੁਤ ਅਦਭੁਤ ਗੁਣ ਰੱਖਦੇ ਹਨ। ਇਹ ਰੁੱਖ ਆਮ ਤੌਰ 'ਤੇ ਫਸਲਾਂ ਦੇ ਨਾਲ ਅਤੇ ਖੇਤਾਂ ਦੇ ਕਿਨਾਰਿਆਂ 'ਤੇ ਬੀਜੇ ਜਾਂਦੇ ਹਨ। ਖਾਸੀਅਤ ਇਹ ਹੈ ਕਿ ਜਦੋਂ ਪੱਤਿਆਂ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਇਹ ਪੱਤੇ ਝਾੜ ਦਿੰਦੇ ਹਨ ਅਤੇ ਫਸਲ ਨੂੰ ਭਰਪੂਰ ਧੁੱਪ, ਰੌਸ਼ਨੀ ਮਿਲਦੀ ਹੈ ਅਤੇ ਜਦੋਂ ਮੌਸਮ ਅਨੁਸਾਰ ਛਾਂ ਦੀ ਲੋੜ ਹੁੰਦੀ ਹੈ ਤਾਂ ਇਹਨਾਂ ਉੱਪਰ ਪੱਤਿਆਂ ਦੇ ਸਮੂਹ ਬੇਅੰਤ ਹੁੰਦੇ ਹਨ। ਅੱਜ ਕੱਲ੍ਹ ਵਣ ਮਹੋਤਸਵ ਦੇ ਮੌਕੇ 'ਤੇ ਫਲਦਾਰ ਬੂਟਿਆਂ ਨੂੰ ਲਗਾ ਕੇ ਪਾਲਣ ਦਾ ਸ਼ੌਕ ਵੀ ਕਈ ਲੋਕਾਂ ਵਿੱਚ ਪਾਇਆ ਗਿਆ ਹੈ। ਉਤਸਵ ਦੇ ਮੌਕੇ ਵਣ ਵਿਭਾਗ ਰੁੱਖਾਂ ਦੀ ਪਨੀਰੀ ਆਮ ਲੋਕਾਂ ਨੂੰ ਤਿਆਰ ਕਰਕੇ ਦਿੰਦੇ ਹਨ ਅਤੇ ਉਹਨਾਂ ਦੇ ਪਾਲਣ ਪੋਸ਼ਣ ਬਾਰੇ ਵੀ ਸਮਝਾਉਂਦੇ ਹਨ। ਵੱਖ ਵੱਖ ਅਦਾਰੇ ਬੂਟੇ ਲਗਾ ਕੇ ਆਪਣੇ ਕੈਂਪਸ ਨੂੰ ਖੂਬਸੂਰਤ ਬਣਾਉਂਦੇ ਹਨ ਅਤੇ ਨਾਲ ਗਰਮੀ ਅਤੇ ਰਾਹਤ ਤੋਂ ਬਚਦੇ ਹਨ। ਮੌਸਮ ਦੇ ਅਨੁਸਾਰ ਰੁੱਖ

0: ਦਿੰਦੇ ਹਨ ਅਤੇ ਲੋਕ ਆਪਣੇ ਘਰਾਂ ਖਾਲੀ ਥਾਵਾਂ ਇੱਥੋਂ ਤੱਕ ਕਿ ਵੇਚਣ ਲਈ ਬੀਜਦੇ ਹਨ। ਇਸ ਤਰ੍ਹਾਂ ਵਾਤਾਵਰਨ ਸ਼ੁੱਧ ਅਤੇ ਸਾਫ਼ ਅਤੇ ਨਾਲੇ ਤਾਜ਼ੇ ਫਲ ਵੀ ਖਾਣ ਨੂੰ ਮਿਲਦੇ ਹਨ। ਸਥਾਨੀ ਫਲਦਾਰ ਬੂਟੇ ਆਪਣੀ ਜ਼ਮੀਨ ਅਤੇ ਹਵਾ ਪਾਣੀ ਨਾਲ ਵਾਕਫ ਹੁੰਦੇ ਹਨ ਅਤੇ ਆਸਾਨੀ ਨਾਲ ਲੋੜੋਂ ਵੱਧ ਝਾੜ ਦਿੰਦੇ ਹਨ। ਪਰ ਪਿਛਲੇ 2-3 ਦਹਾਕਿਆਂ ਤੋਂ ਲਗਾਤਾਰ ਕਣਕ, ਮੱਕੀ, ਝੋਨਾ ਬੀਜਣ ਨਾਲ ਪੰਜਾਬ ਵਿੱਚ ਸਾਰੀ ਥਾਂ ਖੇਤੀਬਾੜੀ ਦੀਆਂ ਫਸਲਾਂ ਨੇ ਘੇਰ ਲਈ ਹੈ ਅਤੇ ਹੁਣ ਸਾਡੇ ਕੋਲ ਮੋਟਰਾਂ, ਖੂਹਾਂ, ਪਿੰਡਾਂ ਦੁਆਲੇ ਰੁੱਖ ਅਤੇ ਬੂਟੇ ਲਗਾਉਣ ਲਈ ਜ਼ਮੀਨ ਨਹੀਂ ਬਚੀ। ਅਰਬਨ ਫੋਰੈਸਟਰੀ ਅਤੇ ਸੋਸ਼ਲ ਫੋਰੈਸਟਰੀ ਵਿੱਚ ਮੌਲਸਰੀ, ਦਰੇਕ, ਅਰਜੁਨਾ, ਸ਼ੀਸ਼ਮ, ਨਿੰਮ, ਪਿੱਪਲ, ਬੋਹੜ, ਕਿੱਕਰ, ਜਾਮਨ, ਸਫੈਦਾ, ਚੁਕਰੇਸੀਆ, ਤੂਤ ਆਦਿ ਸਥਾਨੀ ਰੁੱਖ ਹਨ। ਫਲਦਾਰ ਰੁੱਖਾਂ ਵਿੱਚ ਅਮਰੂਦ, ਲਸੂੜਾ, ਲੁਕਾਠ, ਨਿੰਬੂ, ਕੀਨੂ, ਲੀਚੀ, ਬੇਰ, ਪਪੀਤਾ, ਅਲੱਗ ਅਲੱਗ ਕਿਸਮ ਦੇ ਅੰਬ ਆਦਿ ਬਾਗਬਾਨੀ, ਲੱਕੜ ਅਤੇ ਦਵਾਈਆਂ ਲਈ ਇਸਤੇਮਾਲ ਹੁੰਦੇ ਹਨ। ਇਹਨਾਂ ਦੇ ਉੱਪਰ ਜੰਗਲੀ ਜਾਨਵਰ ਆਪਣਾ ਅਤੇ ਆਪਣੇ ਬੱਚਿਆਂ ਦਾ ਜੀਵਨ ਸੁਧਾਰਦੇ ਹਨ। ਦਰੱਖਤਾਂ ਦੇ ਝੁਰਮਟ ਹੇਠਾਂ ਕਈ ਪ੍ਰਕਾਰ ਦੀਆਂ ਪ੍ਰਜਾਤੀਆਂ ਦੇ ਬੂਟੇ ਨਮੀ ਕਾਰਨ ਇਕੱਠੇ ਉੱਗਣ ਲੱਗਦੇ ਹਨ ਅਤੇ ਉਹ ਜ਼ਮੀਨ ਦੇ ਬਰੀਕ ਕਣਾਂ ਨੂੰ ਪਕੜ ਕੇ ਰੱਖਦੇ ਹਨ, ਭਾਵ ਜ਼ਮੀਨ ਕਟਾਅ ਨੂੰ ਰੋਕਦੇ ਹਨ। ਮੀਂਹ ਰੁੱਤੇ ਛੋਟੇ ਆਕਾਰ ਦੇ ਬੂਟੇ ਪਾਣੀ ਨੂੰ ਸਪੰਜ ਵਾਂਗ ਸੋਕ ਕੇ ਜਮ੍ਹਾਂ ਕਰ ਲੈਂਦੇ ਹਨ ਅਤੇ ਗਰਮੀ ਦੇ ਸਮੇਂ ਪਾਣੀ ਛੱਡਦੇ ਹਨ। ਪਹਾੜਾਂ ਵਿੱਚ ਇਹ ਬਹੁਤ ਲਾਹੇਵੰਦ ਪ੍ਰਕਿਰਿਆ ਹੈ ਕਿਉਂਕਿ ਉੱਥੇ ਲਗਾਤਾਰ ਪਾਣੀ ਢਲਾਨਾਂ ਤੋਂ ਹੇਠਾਂ ਵੱਲ ਨੂੰ ਰਿਸਕ ਕੇ ਨਾਲਿਆਂ, ਝਰਨਾ, ਸੀਮਾ ਰਾਹੀਂ ਨਦੀਆਂ ਅਤੇ ਸਾਰਾ ਸਾਲ ਚੱਲਣ ਵਾਲੇ ਦਰਿਆਵਾਂ ਵੱਲ ਵਹਿ ਜਾਂਦਾ ਹੈ। ਹਵਾ ਨੂੰ ਠੰਡਾ ਅਤੇ ਨਮੀ ਭਰਪੂਰ ਰੱਖਣ ਕਾਰਨ ਆਲੇ ਦੁਆਲੇ ਦਾ ਵਾਤਾਵਰਨ ਅਤੇ ਤਾਪਮਾਨ 2 ਤੋਂ ਲੈ ਕੇ 5 ਡਿਗਰੀ ਸੈਲਸੀਅਸ ਨਿਯਮਿਤ ਰਹਿੰਦਾ ਹੈ। ਜੇਕਰ ਅਸੀਂ ਰੁੱਖਾਂ ਦੀ ਕਟਾਈ ਅੰਨ੍ਹੇਵਾਹ ਕਰਦੇ ਰਹਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਦਾ ਤਾਪਮਾਨ 5 ਡਿਗਰੀ ਵੱਧ ਜਾਏਗਾ। ਫਾਈਟੋਰੈਮੀਡੀਏਸ਼ਨ ਵਿਧੀ ਰਾਹੀਂ ਰੁੱਖ ਅਤੇ ਬੂਟੇ ਜ਼ਮੀਨ ਵਿੱਚ ਘੁਲੇ ਹੋਏ ਪ੍ਰਦੂਸ਼ਣ ਦੇ ਕਣਾਂ ਨੂੰ ਚੂਸ ਕੇ ਜਾਂ ਇਕੱਤਰ ਕਰਕੇ ਜਾਂ ਜੜ੍ਹਾਂ ਵਿੱਚ ਜਮ੍ਹਾਂ ਕਰਕੇ ਜਾਂ ਤਣਿਆਂ ਵਿੱਚ ਲੁਕੋ ਕੇ ਜਾਂ ਟਾਹਣੀਆਂ ਵਿੱਚ ਸਮੋ ਕੇ ਭੂਮੀ ਨੂੰ ਸਾਫ਼ ਕਰਨ ਦੀ ਪ੍ਰਕਿਰਿਆ ਕਰਦੇ ਹਨ। ਤਾਜ਼ੇ ਅੰਕੜਿਆਂ ਅਨੁਸਾਰ ਰੁੱਖ ਜ਼ਮੀਨ ਦੀ ਸਫਾਈ ਕਰਨ ਵਿੱਚ ਵਿਲੱਖਣ ਰੋਲ ਅਦਾ ਕਰਦੇ ਹਨ। ਇੱਥੋਂ ਤੱਕ ਕਿ ਰੇਡੀਓ ਐਕਟਿਵ ਐਲੀਮੈਂਟ ਅਤੇ ਭਾਰੀਆਂ ਧਾਤਾਂ ਨੂੰ ਵੀ ਸਰਸੋਂ ਵਰਗੇ ਬੂਟੇ ਖਤਮ ਕਰ ਦਿੰਦੇ ਹਨ। ਦਰੱਖਤਾਂ ਅਤੇ ਪੇੜਾਂ ਦੇ ਝੁੰਡਾਂ ਨੂੰ ਬਚਾਉਣ ਲਈ ਆਧੁਨਿਕ ਤਕਨੀਕ ਰਾਹੀਂ ਤਜਰਬੇ ਦੇ ਤੌਰ 'ਤੇ ਪੰਜਾਬ ਜੰਗਲਾਤ ਵਿਭਾਗ ਨੇ ਖੈਰ ਦੇ ਰੁੱਖਾਂ ਨੂੰ ਚਿਪ ਸਿਸਟਮ ਚਿਪਕਾ ਕੇ ਬਚਾਉਣ ਦਾ ਉਪਰਾਲਾ ਕੀਤਾ ਹੈ ਕਿਉਂਕਿ CCTV ਕੈਮਰਾ ਹਰ ਜਗ੍ਹਾ 'ਤੇ ਨਹੀਂ ਹੋ ਸਕਦਾ ਅਤੇ ਹਰ ਪੇੜ ਦੀ ਰਾਖੀ ਹਰ ਸਮੇਂ ਨਹੀਂ ਹੋ ਸਕਦੀ। ਚਿਪ ਨਾਲ ਜਿਉਂ ਹੀ ਕੋਈ ਛੇੜਛਾੜ ਜਾਂ ਕਟਾਈ ਕਰੇਗਾ ਚਿਪ ਦਾ ਸਿਗਨਲ ਬੰਦ ਹੋ ਜਾਏਗਾ। ਇਹ ਇੱਕ ਪਾਇਲਟ ਪ੍ਰੋਜੈਕਟ ਅਤੇ ਤਜਰਬੇ ਦੇ ਤੌਰ 'ਤੇ ਮੋਹਾਲੀ ਜ਼ਿਲ੍ਹੇ ਵਿੱਚ ਕੀਤਾ ਜਾਵੇਗਾ ਅਤੇ ਸਫਲਤਾ ਮਿਲਣ ਉਪਰੰਤ ਅਗਾਂਹ ਇਸ ਦਾ ਪਸਾਰਾ ਅਗਲੇ ਜ਼ਿਲ੍ਹਿਆਂ ਵਿੱਚ ਹੋਵੇਗਾ। ਪਿਛਲੇ ਜਿਹੇ ਮਾਣਯੋਗ ਸੁਪਰੀਮ ਕੋਰਟ ਨੇ ਦਰੱਖਤਾਂ ਦੀ ਕਟਾਈ ਨੂੰ ਸਿਫਰ ਸਹਿਣਸ਼ੀਲਤਾ ਲੈਂਦੇ ਹੋਏ ਮਹਿਸੂਸ ਕੀਤਾ ਹੈ ਕਿ ਬਿਨਾਂ ਆਗਿਆ ਦੇ ਪੇੜਾਂ ਦੇ ਕੁਦਰਤੀ ਝੁੰਡਾਂ ਨੂੰ ਕੱਟਣ 'ਤੇ 1 ਲੱਖ ਰੁਪਏ ਜੁਰਮਾਨਾ ਲਗਾ ਕੇ ਦਰਸਾਇਆ ਗਿਆ ਹੈ। ਜੰਗਲਾਤ ਮਹਿਕਮਾ ਅਤੇ ਕਈ ਸਮਾਜ ਸੁਧਾਰ ਸੰਸਥਾਵਾਂ ਮਿਲ ਕੇ ਹਰ ਸਾਲ ਮੀਂਹ ਉੱਤੇ ਪਲੇ ਹੋਏ ਰੁੱਖਾਂ ਦੀ ਪਨੀਰੀ ਪੰਚਾਇਤਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਤਕਸੀਮ ਕਰਦੀ ਹੈ। ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣ ਲਈ ਹਰ ਜਗ੍ਹਾ 'ਤੇ ਬੂਟੇ ਲਗਾ ਕੇ ਹਰੀ ਪੱਟੀ ਨੂੰ 33% ਕਰਨ ਦਾ ਟੀਚਾ ਪੂਰਾ ਕਰਨ ਲਈ ਉਪਰਾਲੇ ਅਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਜਿਹੜਾ ਕਿ ਅਜੋਕੇ ਸਮੇਂ ਦੀ ਲੋੜ ਹੈ। ਨੇਕ ਨੀਅਤ, ਸਾਫ਼ ਦਿਲ ਨਾਲ ਹਰ ਵਿਅਕਤੀ ਦਾ ਕਰਤੱਵ ਬਣਦਾ ਹੈ ਕਿ ਇਸ ਸਮੇਂ 1 ਰੁੱਖ ਜ਼ਰੂਰ ਲਗਾਏ ਅਤੇ ਉਸਦਾ ਪਾਲਣ ਪੋਸ਼ਣ ਕਰੇ ਜਦ ਤੱਕ ਉਹ ਆਪਣੇ ਆਪ ਚੱਲਣ ਨਾ ਲੱਗ ਜਾਏ।
1: ਵਣ ਮਹੋਤਸਵ, ਰੁੱਖਾਂ ਦਾ ਮੇਲਾ, ਇਹ ਸੀ ਵਾਰਤਾ ਡਾਕਟਰ ਗੁਲਜੀਤ ਸਿੰਘ ਚੱਠਾ ਹੋਰਾਂ ਦੀ। ਵਾਰਤਾ ਤੋਂ ਬਾਅਦ ਚੱਲਦੇ ਹਾਂ ਵਿਗਿਆਨ ਖ਼ਬਰ ਵੱਲ। ਜਦੋਂ ਅਸੀਂ ਕਿਸੇ ਨੂੰ ਪਹਿਲੀ ਵਾਰ ਮਿਲਦੇ ਹਾਂ ਤਾਂ ਅਕਸਰ ਉਹਨਾਂ ਦੀਆਂ ਅੱਖਾਂ ਤੁਹਾਡਾ ਧਿਆਨ ਖਿੱਚਦੀਆਂ ਨੇ। ਗੂੜਾ, ਪੂਰਾ, ਹਲਕਾ ਨੀਲਾ ਜਾਂ ਦੁਰਲੱਭ ਨਾਯਾਬ ਹਰਾ ਰੰਗ ਜੋ ਰੋਸ਼ਨੀ ਦੇ ਨਾਲ ਬਦਲਦਾ ਪ੍ਰਤੀਤ ਹੁੰਦਾ ਹੈ, ਹਰ ਅੱਖ ਦੀ ਆਪਣੀ ਕਹਾਣੀ ਹੁੰਦੀ ਹੈ। ਵੈਸੇ ਵੀ ਅੱਖਾਂ ਦਾ ਰੰਗ ਨਾ ਸਿਰਫ ਸੁੰਦਰਤਾ ਵਧਾਉਂਦਾ ਹੈ ਬਲਕਿ ਇਹ ਵਿਗਿਆਨ ਤੇ ਜੈਨੇਟਿਕਸ ਦਾ ਵੀ ਕਮਾਲ ਹੈ। ਫਿਰ ਇਸ ਤੇ ਜਾਣਦੇ ਹਾਂ ਕਿ ਅੱਖਾਂ ਦੇ ਰੰਗ ਦੇ ਪਿੱਛੇ ਕੀ ਰਾਜ਼ ਛੁਪਿਆ ਹੈ। ਇਸ ਵਿੱਚ ਹੈ ਮੈਲੈਨਿਨ ਦੀ ਖੇਡ। ਅੱਖਾਂ ਦਾ ਰੰਗ ਆਇਰਿਸ ਵਿੱਚ ਨਿਰਧਾਰਿਤ ਹੁੰਦਾ ਹੈ ਜੋ ਪੁਤਲੀ ਦੇ ਆਲੇ ਦੁਆਲੇ ਰੰਗੀਨ ਛੱਲੇ ਵਰਗੀ ਬਣਤਰ ਹੈ ਤੇ ਇਸ ਵਿੱਚ ਮੈਲੇਨਿਨ ਨਾਮਕ ਪਿਗਮੈਂਟ ਮੁੱਖ ਭੂਮਿਕਾ ਨਿਭਾਉਂਦਾ ਹੈ। ਹੁਣ ਜਾਣਦੇ ਹਾਂ ਪੂਰੀ ਅੱਖਾਂ ਬਾਰੇ। ਇਹਨਾਂ ਵਿੱਚ ਮੈਲੇਨਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਰੋਸ਼ਨੀ ਨੂੰ ਸੋਖ ਕੇ ਗੂੜਾ ਰੰਗ ਦਿੰਦੀ ਹੈ। ਤੇ ਫਿਰ ਅੱਖਾਂ ਨੀਲੀਆਂ ਵੀ ਨੇ। ਤੇ ਫਿਰ ਨੀਲੀ ਅੱਖਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਮੈਲੇਨਿਨ ਬਹੁਤ ਘੱਟ ਹੁੰਦਾ ਹੈ। ਇਹਨਾਂ ਦਾ ਰੰਗ ਟਿੰਡਲ ਪ੍ਰਭਾਵ ਨਾਲ ਬਣਦਾ ਹੈ ਜਿਵੇਂ ਅਸਮਾਨ ਨੀਲਾ

ਦਿਖਾਈ ਦਿੰਦਾ ਹੈ। ਨੀਲੀ ਰੋਸ਼ਨੀ ਬਿਖਰਦੀ ਹੈ ਤੇ ਘੱਟ ਮੈਲਾਨਿਨ ਦੇ ਕਾਰਨ ਇਹ ਰੰਗ ਭਾਰੂ ਹੋ ਜਾਂਦਾ ਹੈ। ਹੁਣ ਹਰੀ ਅੱਖਾਂ ਦੀ ਗੱਲ ਕਰੀਏ ਤਾਂ ਇਹ ਮੈਲਾਨਿਨ ਤੇ ਪ੍ਰਕਾਸ਼ ਦੇ ਬਿਖਰਾਅ ਦੇ ਸੰਤੁਲਨ ਨਾਲ ਬਣਦੀਆਂ ਨੇ। ਹੇਜ਼ਲ ਅੱਖਾਂ ਦੀ ਗੱਲ ਕਰੀਏ, ਇਹਨਾਂ ਵਿੱਚ ਮੈਲਾਨਿਨ ਦੀ ਅਸਮਾਨ ਵਨ ਰੰਗ ਨੂੰ ਰੋਸ਼ਨੀ ਦੇ ਮੁਤਾਬਿਕ ਬਦਲਦਾ ਹੋਇਆ ਦਿਖਾਉਂਦੀ ਹੈ। ਵੈਸੇ ਇਸ ਵਿੱਚ ਜੈਨੇਟਿਕਸ ਦਾ ਹੈ ਕਮਾਲ। ਬਿਲਕੁਲ, ਪਹਿਲਾਂ ਮੰਨਿਆ ਜਾਂਦਾ ਸੀ ਕਿ ਅੱਖਾਂ ਦਾ ਰੰਗ ਇੱਕੋ ਜੀਨ ਤੈਅ ਕਰਦਾ ਹੈ, ਜਿਸ ਵਿੱਚ ਕਿ ਭੂਰਾ ਰੰਗ ਨੀਲੇ ਤੇ ਭਾਰੂ ਹੁੰਦਾ ਹੈ। ਪਰ ਇਸ ਹੁਣ ਵਿਗਿਆਨੀਆਂ ਨੇ ਖੋਜ ਕੀਤੀ ਹੈ ਤੇ ਵਿਗਿਆਨੀ ਨੇ ਪਾਇਆ ਹੈ ਕਿ ਕਈ ਜੀਨ ਮਿਲ ਕੇ ਰੰਗ ਤੈਅ ਕਰਦੇ ਨੇ। ਇਹੀ ਕਾਰਨ ਹੈ ਕਿ ਇੱਕੋ ਪਰਿਵਾਰ ਵਿੱਚ ਬੱਚਿਆਂ ਦੀ ਅੱਖਾਂ ਦੇ ਰੰਗ ਵੱਖ ਵੱਖ ਹੋ ਸਕਦੇ ਨੇ। ਦੋ ਨੀਲੀਆਂ ਅੱਖਾਂ ਵਾਲੇ ਮਾਤਾ ਪਿਤਾ ਦਾ ਬੱਚਾ ਹਰੀ ਅੱਖਾਂ ਜਾਂ ਫਿਰ ਹਲਕੀਆਂ ਭੂਰੀਆਂ ਅੱਖਾਂ ਵਾਲਾ ਵੀ ਹੋ ਸਕਦਾ ਹੈ। ਯੂਰਪੀਅਨ ਮੂਲ ਦੇ ਕਈ ਨਵ ਜਨਮੇ ਬੱਚੇ ਨੀਲੀਆਂ ਜਾਂ ਫਿਰ ਸਲੇਟੀ ਅੱਖਾਂ ਨਾਲ ਪੈਦਾ ਹੁੰਦੇ ਨੇ, ਕਿਉਂਕਿ ਉਹਨਾਂ ਵਿੱਚ ਮੈਲਾਨਿਨ ਦਾ ਪੱਧਰ ਘੱਟ ਹੁੰਦਾ ਹੈ ਤੇ ਜਨਮ ਤੋਂ ਬਾਅਦ ਪਹਿਲੇ ਕੁਝ ਸਾਲਾਂ ਵਿੱਚ ਮੈਲਾਨਿਨ ਵਧਣ ਨਾਲ ਇਹ ਰੰਗ ਬਦਲ ਸਕਦਾ ਹੈ। ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਬਦਲਦਾ ਰੰਗ ਤੇ ਅਨੋਖੀ ਖਾਸੀਅਤ। ਬਾਲਗਾਂ ਵਿੱਚ ਅੱਖਾਂ ਦਾ ਰੰਗ ਆਮ ਤੌਰ ਤੇ ਸਥਿਰ ਰਹਿੰਦਾ ਹੈ, ਪਰ ਰੋਸ਼ਨੀ ਕੱਪੜਿਆਂ ਜਾਂ ਫਿਰ ਪੁਤਲੀ ਦੇ

0: ਕਿਰਪਿਨ ਮੂਲ ਦੇ ਕਈ ਨਵ ਜਨਮੇ ਬੱਚੇ ਨੀਲੀਆਂ ਜਾਂ ਫਿਰ ਸਲੇਟੀ ਅੱਖਾਂ ਨਾਲ ਪੈਦਾ ਹੁੰਦੇ ਨੇ ਕਿਉਂਕਿ ਉਹਨਾਂ ਵਿੱਚ ਮੈਲਾਨਿਨ ਦਾ ਪੱਧਰ ਘੱਟ ਹੁੰਦਾ ਹੈ ਤੇ ਜਨਮ ਤੋਂ ਬਾਅਦ ਪਹਿਲੇ ਕੁਝ ਸਾਲਾਂ ਵਿੱਚ ਮੈਲਾਨਿਨ ਵਧਣ ਨਾਲ ਇਹ ਰੰਗ ਬਦਲ ਸਕਦਾ ਹੈ। ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਬਦਲਦਾ ਰੰਗ ਤੇ ਅਨੋਖੀ ਖਾਸੀਅਤ। ਬਾਲਗਾਂ ਵਿੱਚ ਅੱਖਾਂ ਦਾ ਰੰਗ ਆਮ ਤੌਰ ਤੇ ਸਥਿਰ ਰਹਿੰਦਾ ਹੈ, ਪਰ ਰੋਸ਼ਨੀ ਕੱਪੜਿਆਂ ਜਾਂ ਫਿਰ ਪੁਤਲੀ ਦੇ ਆਕਾਰ ਨਾਲ ਇਹ ਬਦਲਦਾ ਪ੍ਰਤੀਤ ਹੁੰਦਾ ਹੈ। ਨੀਲੀਆਂ ਸਲੇਟੀ ਅੱਖਾਂ ਕਦੇ ਨੀਲੀਆਂ ਤੇ ਕਦੇ ਹਰੀਆਂ ਦਿਖਾਈ ਦੇ ਸਕਦੀਆਂ ਨੇ। ਕੁਝ ਖਾਸ ਮੈਡੀਕਲ ਸਥਿਤੀਆਂ ਵਿੱਚ ਵੀ ਰੰਗ ਬਦਲ ਸਕਦੀਆਂ ਨੇ ਤੇ ਜਦੋਂ ਇਹ ਸਥਿਤੀਆਂ ਰੰਗ ਬਦਲਦੀਆਂ ਨੇ ਤਾਂ ਇਹਨਾਂ ਦੇ ਕੁਝ ਨਾਮ ਨੇ ਜਿਵੇਂ ਕਿ ਹੈਟਰੋਕ੍ਰੋਮੀਆ। ਇਹ ਦੁਰਲੱਭ ਸਥਿਤੀ ਹੈ ਜਿੱਥੇ ਇੱਕ ਅੱਖ ਦਾ ਰੰਗ ਦੂਜੀ ਨਾਲੋਂ ਵੱਖਰਾ ਹੁੰਦਾ ਹੈ ਜਾਂ ਫਿਰ ਆਇਰਿਸ ਵਿੱਚ ਹੀ ਦੋ ਰੰਗ ਦਿਖਾਈ ਦਿੰਦੇ ਨੇ। ਹਾਲੀਵੁੱਡ ਅਦਾਕਾਰਾ ਕੇਟ ਬੋਸਵਰਥ ਤੇ ਮਿਲਾ ਕੁਨਿਸ ਇਸ ਦੀ ਉਦਾਹਰਣ ਨੇ। ਗਾਇਕ ਡੇਵਿਡ ਬੋਵੀ ਦੀਆਂ ਅੱਖਾਂ ਸੱਟ ਲੱਗਣ ਕਾਰਨ ਵੱਖ ਵੱਖ ਰੰਗਾਂ ਦੀਆਂ ਦਿਖਾਈ ਦਿੰਦੀਆਂ ਸਨ। ਤੇ ਸੱਭਿਆਚਾਰਕ ਤੇ ਵਿਗਿਆਨਕ ਨਜ਼ਰੀਆ ਦੀ ਗੱਲ ਕਰੀਏ ਤਾਂ ਦੁਨੀਆਂ ਵਿੱਚ ਭੂਰੀ ਅੱਖਾਂ ਸਭ ਤੋਂ ਆਮ ਨੇ, ਖਾਸ ਕਰਕੇ ਅਫਰੀਕਾ ਤੇ ਏਸ਼ੀਆ ਵਿੱਚ। ਨੀਲੀਆਂ ਅੱਖਾਂ ਉੱਤਰੀ ਤੇ ਪੂਰਬੀ ਯੂਰਪ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ, ਜਦੋਂ ਕਿ ਹਰੀਆਂ ਅੱਖਾਂ ਸਿਰਫ 2% ਆਬਾਦੀ ਵਿੱਚ ਹੀ ਪਾਈਆਂ ਜਾਂਦੀਆਂ ਨੇ। ਭਾਰਤ ਵਿੱਚ ਭੂਰੀਆਂ ਤੇ ਹੇਜ਼ਲ ਅੱਖਾਂ ਆਮ ਨੇ, ਪਰ ਨੀਲੀਆਂ ਤੇ ਹਰੀਆਂ ਅੱਖਾਂ ਨੂੰ ਦੁਰਲੱਭ ਤੇ ਆਕਰਸ਼ਕ ਮੰਨਿਆ ਜਾਂਦਾ ਹੈ। ਤੇ ਇਸ ਸੰਬੰਧੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਖਾਂ ਦਾ ਰੰਗ ਸਿਰਫ ਜੈਨੇਟਿਕਸ ਤੇ ਭੌਤਿਕ ਵਿਗਿਆਨ ਦਾ ਸੁਮੇਲ ਨਹੀਂ ਹੈ, ਬਲਕਿ ਸਾਡੀ ਵਿਰਾਸਤ ਤੇ ਸ਼ਖਸੀਅਤ ਦਾ ਪ੍ਰਤੀਕ ਵੀ ਹੈ। ਤੇ ਅੱਖਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਅੱਖਾਂ ਸਿਰਫ ਦੇਖਣ ਦਾ ਸਾਧਨ ਨਹੀਂ ਨੇ, ਬਲਕਿ ਇਨਸਾਨ ਨੂੰ ਇਨਸਾਨ ਨਾਲ ਜੋੜਨ ਦਾ ਜ਼ਰੀਆ ਨੇ। ਤੇ ਹਰ ਜੋੜੀ ਅੱਖਾਂ ਇੱਕ ਅਨੋਖੀ ਕਹਾਣੀ ਬਿਆਨ ਕਰਦੀ ਹੈ। ਇਸ ਵਿੱਚ ਆਉਂਦਾ ਹੈ ਵੰਸ਼, ਸੱਭਿਆਚਾਰ ਤੇ ਉਸ ਕੁਦਰਤ ਦਾ ਚਮਤਕਾਰ। ਚਾਹੇ ਨੀਲੀ ਹੋਵੇ, ਹਰੀ, ਪੂਰੀ ਜਾਂ ਕੋਈ ਹੋਰ ਰੰਗ, ਹਰ ਅੱਖ ਵਿੱਚ ਇੱਕ ਛੋਟਾ ਜਿਹਾ ਬ੍ਰਹਿਮੰਡ ਵਸਦਾ ਹੈ। ਅੱਖਾਂ ਦੇ ਰੰਗ ਦੇ ਬਾਰੇ ਇਹ ਸੀ ਜਾਣਕਾਰੀ। ਇਸ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਹੁਣ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਿਆਨ ਵਿਗਿਆਨ, ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੀ ਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ ਤੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2,125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਪੰਜਾਬ ਸਰਕਾਰ ਨੇ ਸ਼ੁੱਧ ਦੁੱਧ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ ਫ੍ਰੀ ਹੈਲਪਲਾਈਨ 1800-180-2202 ਸਥਾਪਿਤ ਕੀਤੀ ਹੈ। ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖਿਲਾਫ਼ ਮੁਹਿੰਮ ਕੀਤੀ ਹੋਰ ਤੇਜ਼। ਇੱਕ ਸਾਲ ਵਿੱਚ 729 ਗ੍ਰਿਫਤਾਰੀਆਂ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਾਰੀ ਰਹੇਗੀ। ਪੰਜਾਬ ਵਿੱਚ ਵੀ ਕਈ ਥਾਵਾਂ 'ਤੇ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ। ਫਰਾਂਸ ਤੇ ਮੋਰੋਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਤੇ ਦੂਜੇ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

0: ਜੀ ਦੋਸਤੋ, ਤੁਹਾਡੇ ਮੂੰਹ ਦੇ ਵਿੱਚੋਂ ਨਿਕਲੇ ਤੁਹਾਡੇ ਸ਼ਬਦ ਹੀ ਤੁਹਾਡੇ ਜੀਵਨ ਦਾ ਮਾਹੌਲ ਬਣਾਉਂਦੇ ਨੇ। ਜੇਕਰ ਤੁਸੀਂ ਮਿੱਠੇ ਬੋਲ ਬੋਲੋਗੇ ਤਾਂ ਸ਼ਾਂਤੀ ਅਤੇ ਪਿਆਰ ਆਵੇਗਾ, ਜੇਕਰ ਅਤੇ ਤੁਹਾਡੇ ਵੱਲ ਹਰ ਕੋਈ ਖਿੱਚਿਆ ਜਾਵੇਗਾ। ਜੇਕਰ ਤੁਸੀਂ ਕਠੋਰ ਸ਼ਬਦ ਬੋਲੋਗੇ ਤਾਂ ਫਿਰ ਟਕਰਾਅ ਹੋਵੇਗਾ ਅਤੇ ਮੁਸੀਬਤਾਂ ਵੀ ਤੁਹਾਡਾ ਸਾਥ ਦੇਣਗੀਆਂ। ਤੁਹਾਡੀ ਦੁਨੀਆ ਤੁਹਾਡੀ ਆਵਾਜ਼ ਹੈ, ਇਹ ਸੁਧਰਦੇ ਹੈ ਜਾਂ ਵਿਗੜਦੀ ਹੈ, ਇਹ ਤੁਹਾਡੇ ਬੋਲਣ ਦੇ ਤਰੀਕੇ ਜਾਂ ਫਿਰ ਸ਼ਬਦਾਂ 'ਤੇ ਹੀ ਨਿਰਭਰ ਕਰਦਾ ਹੈ। ਅਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਸਾਥ ਤੁਹਾਡਾ ਫੋਨ ਲਾਈਨ ਦੇ ਰਾਹੀਂ ਬਣਿਆ ਰਹੇ ਅਤੇ ਤੁਹਾਡੇ ਪਸੰਦ ਦੇ ਗੀਤ ਤੁਹਾਡੇ ਤੱਕ ਪਹੁੰਚਦੇ ਰਹਿਣ, ਇਸ ਦੇ ਉੱਤੇ ਹੀ ਨਿਰਭਰ ਕਰਦਾ ਹੈ। ਅਤੇ ਅੱਜ ਦੇ ਪਹਿਲੇ ਕਾਲਰ ਆਏ ਨੇ, ਕਿਹੜੀ ਫਰਮਾਇਸ਼ੀ ਗੀਤ ਦੇ ਨਾਲ ਸਾਡੇ ਤੱਕ ਪਹੁੰਚੇ ਨੇ, ਆਓ ਗੱਲ ਕਰਦੇ ਹਾਂ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲਦੇ ਹੋ?
1: ਜੀ ਮੈਂ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ, ਥਾਣੇ ਖੜਾਕਾ ਸਿੰਘ ਜੀ, ਮੰਗਤ ਸਿੰਘ ਬੋਲਦਾ ਜੀ।
0: ਜੀ ਨਾਨਕ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਜੀ ਮੰਗਤ ਸਿੰਘ ਜੀ,
0: ਜੀ ਕੀ ਕੰਮ ਕਾਜ ਕਰਦੇ ਹੋ?
1: ਜੀ ਖੇਤੀਬਾੜੀ ਕਰਦੇ ਜੀ।
0: ਅੱਛਾ ਜੀ, ਤੇ ਇਸ ਵੇਲੇ ਕਰੇ ਹੋ?
1: ਹਾਂਜੀ ਕਰੇ।
0: ਅੱਜ ਕੱਲ ਕੀ ਉਗਾਇਆ ਹੋਇਆ ਖੇਤਾਂ ਦੇ ਵਿੱਚ?
1: ਹਾਂਜੀ,
0: ਅੱਜ ਕੱਲ ਖੇਤਾਂ ਦੇ ਵਿੱਚ ਕੀ ਉਗਾਇਆ ਹੋਇਆ?
1: ਝੋਨਾ, ਭਿੰਡੀ।
0: ਤੇ ਝੋਨੇ ਨੂੰ ਪਾਣੀ ਖੂਬ ਲੱਗ ਗਿਆ?
1: ਹਾਂਜੀ
0: ਠੀਕ ਹੈ ਜੀ। ਤੇ ਹੁਣ ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਗੀਤ ਜੀ ਬਿਤਾ ਫਿਲਮ ਹੈ ਜੀ।
0: ਗੀਤ ਕਿਹੜਾ?
1: ਜਬ ਹਮ ਜਵਾਂ ਹੋਗੇ।
0: ਲਤਾ ਮੰਗੇਸ਼ਕਰ ਅਤੇ ਸ਼ਬੀਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਬੇਤਾਬ ਫਿਲਮ ਦੇ ਵਿੱਚੋਂ ਲਿਆ, ਤੁਹਾਡੇ ਤੱਕ ਪਹੁੰਚਾ ਰਿਹਾ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਧੰਨਵਾਦ।

0: जी दोस्तों, चेहरे बदल जाते हैं पर अपने लोग ते अपनियां यादां कदे नहीं बदलदियां। कुछ तस्वीरां अज भी मुस्कान दे लिया दिंदियां ने, क्योंकि ये दोवें ही बहुत खूबसूरत होंदियां ने। वक्त ने सूरत बदलदी है पर सीरत कदी नहीं बदलदी। सो कुछ सपने, कुछ ख्वाहिशां, सब कुछ उंज ही इवें ही साड़ी ता उम्र जिंदगी दे नाल ही चलदियां जांदियां ने। ते हुण किहड़े कॉलर की किहड़ी ख्वाहिश है जी गीत सुनन दी, आओ उहनां दे नाल गलबात करके देखदे आ। हेलो,
1: ਵੱਡਿਆਂ ਦੀ ਸਦਾ ਇੱਜ਼ਤ ਕਰਨੀ, ਝੂਠੀ ਗੱਲ ਕਦੇ ਨਾ ਕਰਨੀ, ਪਿਆਰ ਨਾ ਰਹਿਣਾ, ਜ਼ੁਲਮ ਨਾ ਸਹਿਣਾ, ਗੁਰੂ ਨਾ ਦਿਲੋਂ ਭੁਲਾਵੇ, ਪੰਜਾਬੀ ਵਿਰਸਾ, ਪੰਜਾਬੀ ਵਿਰਸਾ। ਮੈਡਮ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਪਤਾ ਗ੍ਰਾਮ ਵੀ ਦੱਸਿਓ।
1: ਸੁਖਦੇਵ ਸਿੰਘ, ਬਸਤੀ ਸ਼ੇਖ, ਜਨਕ ਨਗਰ, ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੈਡਮ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ। ਚਲੋ ਸ਼ਾਇਰੀ, ਤੁਹਾਡੀ ਬਹੁਤ ਪਿਆਰੀ, ਤੁਹਾਡਾ ਪ੍ਰੋਗਰਾਮ ਸੁਣ ਕੇ ਬੜਾ ਆਨੰਦ ਆਉਂਦਾ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ ਇਸ ਤਾਰੀਫ ਦੇ ਲਈ। ਸੁਖਦੇਵ ਜੀ, ਕੀ ਕਰ ਰਹੇ ਸੀ ਇਸ ਵੇਲੇ?
1: ਮੈਡਮ ਜੀ, ਤੁਹਾਡਾ ਪ੍ਰੋਗਰਾਮ ਹੀ ਸੁਣ ਰਹੇ ਹਾਂ ਜੀ ਰੇਡੀਓ।
0: ਅੱਛਾ ਜੀ, ਤੇ ਅੱਜ ਮੌਸਮ ਤਾਂ ਵਧੀਆ ਬਣਿਆ ਹੋਇਆ ਜਲੰਧਰ ਦੇ ਵਿੱਚ।
1: ਹਾਂਜੀ,
0: ਹੈਲੋ,
1: ਬਹੁਤ ਰਾਹਤ ਮਿਲੀ ਹੈ ਜੀ।
0: ਠੀਕ ਹੈ ਜੀ, ਤੇ ਇਸ ਰਾਹਤ ਦੇ ਵਿੱਚ ਗੀਤ ਸੁਣਨ ਦਾ ਵੀ ਆਪਣਾ ਹੀ ਮਜ਼ਾ ਹੁੰਦਾ ਹੈ ਨਾ ਜੀ?
1: ਹਾਂਜੀ ਹਾਂਜੀ।
0: ਚਲੋ ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਫਿਲਮ ਹੈਗੀ ਜੀ ਸੁਹਾਗ, ਤੇ ਰੱਬ ਨੇ ਬਣਾ ਦੀ ਜੋੜੀ, ਤੇਰੀ ਰੱਬ ਨੇ, ਇਹ ਗੀਤ ਹੈ ਜੀ।
0: ਮੁਹੰਮਦ ਰਫੀ, ਆਸ਼ਾ ਬੋਸਲੇ ਤੇ ਸ਼ੈਲਿੰਦਰ ਦੀ ਆਵਾਜ਼ਾਂ ਦੇ ਵਿੱਚ ਸੁਹਾਗ ਫਿਲਮ ਦੇ ਵਿੱਚੋਂ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਹੈ। ਸ਼ੁਕਰੀਆ ਕਾਲ ਕਰਨ ਦੇ ਲਈ ਜੀ,
1: ਧੰਨਵਾਦ ਜੀ।

0: ਜੀ ਦੋਸਤੋ, ਕੁਝ ਜੋੜੀਆਂ ਕਿਸਮਤ ਨਹੀਂ ਬਲਕਿ ਰੱਬ ਦੀ ਸਭ ਤੋਂ ਸੋਹਣੀ ਨਿਆਮਤ ਹੁੰਦੀਆਂ ਨੇ। ਬੇਸ਼ੱਕ ਉਹ ਆਪਸ ਦੇ ਵਿੱਚ ਪਰਫੈਕਟ ਨਹੀਂ ਹੁੰਦੀਆਂ, ਪਰ ਹਾਂ ਇੱਕ ਦੂਜੇ ਦੇ ਲਈ ਪਰਫੈਕਟ ਹੁੰਦੀਆਂ ਨੇ। ਸਮਾਂ ਬਦਲਦਾ ਰਹਿੰਦਾ ਹੈ, ਉਮਰ ਬਦਲਦੀ ਰਹਿੰਦੀ ਹੈ, ਪਰ ਰੱਬ ਦੀ ਬਣਾਈ ਉਹ ਜੋੜੀ ਇੰਝ ਲੱਗਦੀ ਹੈ ਜਿਵੇਂ ਅੱਜ ਵੀ ਉਸੇ ਤਰ੍ਹਾਂ ਨਵੀਂ ਨਕੋਰ ਹੋਵੇ। ਅਤੇ ਆਕਾਸ਼ਵਾਣੀ ਜਲੰਧਰ ਦੇ ਵਿੱਚ ਬਿਲਕੁਲ ਤੁਹਾਡੇ ਗੀਤਾਂ ਦੀ ਜੋੜੀ ਤੁਹਾਡੀ ਫਰਮਾਇਸ਼ ਦੇ ਨਾਲ, ਤੁਹਾਡੀ ਕਾਲ ਦੇ ਨਾਲ ਬਣਦੀ ਹੈ। ਅਤੇ ਹੁਣ ਅਗਲੀ ਫਰਮਾਇਸ਼ ਲੈ ਕੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ, ਕਿਹਨਾਂ ਨੇ ਕੀਤੀ ਹੈ, ਕਿੱਥੋਂ ਕੀਤੀ ਹੈ, ਆਓ ਗੱਲਬਾਤ ਕਰਕੇ ਦੇਖਦੇ ਹਾਂ। ਹੈਲੋ,
1: ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਫਿਰੋਜ਼ਪੁਰ ਪਿੰਡ ਸਾਬੋਂ ਭਜਨ ਸਿੰਘ।
0: ਹਾਂਜੀ ਭਜਨ ਸਿੰਘ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ।
1: ਹਾਂਜੀ,
0: ਕੀ ਕੰਮ ਕਾਜ ਕਰਦੇ ਹੋ?
1: ਮੈਡਮ ਜੀ, ਖੇਤੀਬਾੜੀ ਦਾ।
0: ਅੱਛਾ, ਖੇਤੀਬਾੜੀ ਕਰਦੇ ਹੋ। ਤੇ ਰੇਡੀਓ ਦੇ ਨਾਲ ਸਾਥ ਕਿੰਨਾ ਪੁਰਾਣਾ ਬਣਾਇਆ ਹੋਇਆ?
1: ਮੈਡਮ ਜੀ, ਰੇਡੀਓ ਤਾਂ ਬਹੁਤ ਪੁਰਾਣਾ, 6-7 ਸਾਲਾਂ ਬਾਅਦ ਜਦੋਂ ਸ਼ੌਂਕ ਪੈ ਗਿਆ।
0: ਅੱਛਾ ਜੀ,
1: ਹਾਂਜੀ ਹਾਂਜੀ।
0: ਤੇ ਸਭ ਤੋਂ ਖੂਬਸੂਰਤ ਯਾਦ ਕੋਈ ਛੋਟੀ ਜਿਹੀ ਯਾਦ ਹੋਵੇ?
1: ਮੇਰੀ ਹੁਣ 55 ਸਾਲ ਹੋ ਗਈ ਉਮਰ। ਹਾਂਜੀ,
0: ਤੇ ਰੇਡੀਓ ਦੇ ਨਾਲ ਸਭ ਤੋਂ ਖੂਬਸੂਰਤ ਯਾਦ ਕਿਹੜੀ ਆ? ਪਹਿਲੀ ਵਾਰੀ ਰੇਡੀਓ ਤੇ ਕੀ ਸੁਣਿਆ ਸੀ ਇਹ ਦੱਸ ਦਿਓ।
1: ਮੈਡਮ ਜੀ, ਪਹਿਲਾਂ ਨਾ ਰੇਡੀਓ ਹੁੰਦੇ ਸੀ, ਉਹ ਆਪਣੇ ਬੁਰਸ਼ ਕੰਪਨੀ ਦੇ। ਉਹ ਸਾਡੇ ਬਾਪ ਨੇ 60-65 ਦੇ ਖਰੀਦੇ ਸੀ।
0: ਅੱਛਾ ਜੀ,
1: ਖਰੀਦਿਆ ਸੀ ਤੇ ਉਹ ਆਪਣਾ ਉਹ ਨਾ ਕਈ ਵਾਰ ਹੁੰਦਾ ਆਵਾਜ਼ ਵੀ ਵਧਾਉਣੀ ਤੇ ਉਹ ਖਰਾਬ ਹੋ ਜਾਣਾ ਕਰਨਾ। ਉਹ ਫਿਰ ਬਣਵਾ ਕੇ ਲਿਆਉਣਾ ਕਰਨਾ, ਫਿਰ ਖਰਾਬ ਹੋ ਜਾਣਾ ਕਰਨਾ।
0: ਦੇਖੋ, ਉਦੋਂ ਸਿਰਫ ਮਸ਼ੀਨਾਂ ਨਹੀਂ ਹੁੰਦੀਆਂ ਸੀ, ਉਹਨਾਂ ਦੇ ਨਾਲ ਅਹਿਸਾਸ ਜੁੜਦੇ ਸੀ, ਦਿਲ ਜੁੜਦੇ ਸੀ, ਹੈ ਨਾ? ਕਹਿੰਦੇ ਸੀ ਨਾ, ਜਦੋਂ ਕੋਈ ਚੀਜ਼ ਟੀਵੀ ਰੇਡੀਓ ਖਰਾਬ ਹੁੰਦਾ ਸੀ ਤਾਂ ਇੱਦਾਂ ਲੱਗਦਾ ਸੀ ਜਿੱਦਾਂ ਪਤਾ ਨਹੀਂ ਘਰ ਦਾ ਕੋਈ ਜੀ ਜਿਹੜਾ ਰੁੱਸਿਆ ਪਿਆ ਸਾਡੇ ਨਾਲ।
1: ਹਾਂਜੀ ਹਾਂਜੀ,
0: ਹੈ ਨਾ?
1: ਬਹੁਤ ਮੈਡਮ ਜੀ, ਉਹ ਫਿਰ ਸਾਡੇ ਬਾਪ ਨੇ ਖਰਾਬ ਆਖਣਾ ਵੀ ਤੂੰ ਦੂਜੇ ਦਿਨ ਖਰਾਬ ਕਰ ਲੈਂਦਾ।
0: ਅੱਛਾ ਜੀ,
1: ਵੀ ਇਹਨੂੰ ਖੋਲ ਲੈਣਾ ਕਾਰ,
0: ਠੀਕ ਹੈ, ਆਪਣੀ ਮਕੈਨਿਕੀ ਨਾ ਝਾੜਿਆ ਕਰ, ਇੱਦਾਂ ਕਹਿੰਦੇ ਹੁੰਦੇ ਸੀ।
1: ਉਹ ਅਜੇ ਵੀ ਕਈ ਵਾਰ ਯਾਦ ਦੇਣਾ ਆਉਂਦੇ ਵੀ ਉਸ ਟਾਈਮ ਅਜੇ ਬੱਚੇ ਹੈ ਨਾ।
0: ਚਲ ਦੇਖੋ, ਖੂਬਸੂਰਤ ਸਮਾਂ ਰੇਡੀਓ ਤਾਂ ਹੈ ਹੀ ਹੈ, ਇਸੀ ਨਾਲ ਬਜ਼ੁਰਗਾਂ ਦਾ ਸਾਥ, ਮਾਂ ਬਾਪ ਦੀਆਂ ਉਹ ਝਿੜਕਾਂ ਅੱਜ ਵੀ ਯਾਦ ਨੇ, ਹੈ ਨਾ?
1: ਬਚਪਨ ਦੇ ਟਾਈਮ, ਹਾਂਜੀ, ਯਾਦ ਆਉਂਦਾ।
0: ਬਿਲਕੁਲ ਜੀ, ਕੀ ਦੱਸ ਦਿਓ ਭਜਨ ਜੀ, ਕਿਹੜਾ ਸੁਣੋਗੇ?
1: ਮੈਡਮ ਜੀ, ਹੈਗਾ ਕੰਨਿਆਦਾਨ ਫਿਲਮ ਦਾ ਜੀ। ਤੇ ਇਹ ਆਪਣਾ
0: ਲਿਖੇ ਜੋ ਖਤ ਤੁਜੇ,
1: ਹਾਂਜੀ ਹਾਂਜੀ,
0: ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਕੰਨਿਆਦਾਨ ਫਿਲਮ ਦੇ ਵਿੱਚੋਂ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਹਾਂਜੀ।

0: ਕਿ ਨੋਟੀਫਿਕੇਸ਼ਨਸ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਵੀ ਚੈਟ ਦੇ ਵਿੱਚ ਅਸੀਂ ਆਪਸ ਦੇ ਵਿੱਚ ਗੱਲਬਾਤ ਕਰਦੇ ਹਾਂ, ਆਪਣੇ ਜਿਹੜੇ ਅਹਿਸਾਸ ਹੈ ਉਹਨਾਂ ਨੂੰ ਸਾਂਝੇ ਕਰਦੇ ਹਾਂ, ਪਰ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਅੱਜ ਉਹ ਜਿਹੜੀ ਫੀਲਿੰਗ ਹੈ ਨਾ ਉਹ ਕਿਤੇ ਨਾ ਕਿਤੇ ਮਿਸ ਕੀਤੀ ਜਾਂਦੀ ਹੈ ਜੋ ਉਹਨਾਂ ਖਤਾਂ ਦੇ ਰਾਹੀਂ ਇੱਕ ਦੂਸਰੇ ਤੱਕ ਬਿਨਾਂ ਕੁਝ ਬੋਲੇ ਪਹੁੰਚ ਜਾਂਦੀ ਸੀ ਉਹਨਾਂ ਸ਼ਬਦਾਂ ਦੇ ਰਾਹੀਂ। ਪ੍ਰੋਗਰਾਮ ਦੇ ਵਿੱਚ ਅਗਲੀ ਕਾਲ ਲੈ ਕੇ ਸਾਡੇ ਤੱਕ ਕੌਣ ਆਏ ਨੇ, ਕਿਹੜੇ ਫਰਮਾਇਸ਼ ਦੇ ਨਾਲ ਆਏ ਨੇ, ਆਓ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖਦੇ ਹਾਂ। ਹੈਲੋ
1: ਪੂਜਾ ਹਾਂਡਾ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦਵਿੰਦਰਪਾਲ ਸ਼ਰਮਾ, ਪਿੰਡ ਰਾਮਾ, ਜ਼ਿਲ੍ਹਾ ਮੋਗਾ ਤੋਂ ਜੀ।
0: ਜੀ ਦਵਿੰਦਰਪਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਬਹੁਤ ਬਹੁਤ ਸ਼ੁਕਰੀਆ ਜੀ।
0: ਕੀ ਕੰਮ ਕਾਜ ਕਰਦੇ ਹੋ?
1: ਕੱਪੜੇ ਸਿਲਾਈ ਦਾ ਕੰਮ ਆ ਜੀ, ਟੇਲਰ ਮਾਸਟਰ ਜੀ।
0: ਠੀਕ ਹੈ ਜੀ, ਤੇ ਇਸ ਵੇਲੇ ਕੰਮ ਤੇ ਹੋ?
1: ਹਾਂ ਜੀ ਹਾਂ ਜੀ ਬਿਲਕੁਲ ਜੀ, ਨਾਲ ਦੀ ਨਾਲ ਤੁਹਾਡੇ ਪ੍ਰੋਗਰਾਮ ਸੁਣ ਰਹੇ ਸੀਗੇ ਜੀ।
0: ਤੇ ਮੌਸਮ ਦਾ ਕੀ ਹਾਲ ਚਾਲ ਹੈ ਉੱਥੇ?
1: ਮੌਸਮ ਠੀਕ ਆ ਜੀ, ਮਾੜੀ ਜੀ ਭੂਰ ਜੀ ਪੈ ਗਈ ਤੇ ਹੁਣ ਬੱਦਲਵਾਈ ਵੀ ਹੈ ਤੇ ਕਦੇ ਕਦੇ ਧੁੱਪ ਨਿਕਲ ਆਉਂਦੀ ਹੈ ਵਿੱਚ ਦੀ।
0: ਫਿਰ ਕਹੋ ਨਾ ਜੀ, ਮੌਸਮ ਬੜਾ ਵਧੀਆ ਬਣਿਆ ਹੋਇਆ ਜੀ।
1: ਹਾਂਜੀ ਹਾਂਜੀ, ਹਵਾਵਾਂ
0: ਸੁਹਾਵਣਾ ਮੌਸਮ, ਠੰਡੀ ਹਵਾ ਤੇ ਹਲਕੀ ਹਲਕੀ ਰੁਮਕਣੀ ਜੀ ਜਿਹੜੀ ਪੌਣ ਪੈ ਰਹੀ ਹੈ, ਭੂਰ ਪੈ ਰਹੀ ਹੈ, ਇਹਦਾ ਵੀ ਇੱਕ ਆਪਣਾ ਹੀ ਵੱਖਰਾ ਹੁੰਦਾ ਹੈ ਨਾ ਜੀ।
1: ਹਾਂਜੀ ਹਾਂਜੀ ਬਿਲਕੁਲ।
0: ਤੁਹਾਨੂੰ ਬਾਰਿਸ਼ ਦੇ ਵਿੱਚ ਭਿੱਜਣਾ ਪਸੰਦ ਹੈ ਜੀ?
1: ਹਾਂ ਬਿਲਕੁਲ ਜੀ ਬਿਲਕੁਲ, ਪਹਿਲਾਂ ਨਿੱਕੇ ਹੁੰਦੇ ਬਹੁਤ ਨਹਾਉਂਦੇ ਰਹੇ, ਬਾਰਿਸ਼ ਦਾ ਚਾਈ ਬਹੁਤ ਹੁੰਦਾ ਸੀ, ਹੁਣ ਵੀ ਕਦੇ ਕਦੇ ਮੌਕਾ ਮਿਲਦਾ ਤੇ ਜ਼ਰੂਰ ਇਹ ਆਪਦਾ ਨਹਾ ਲਈਦਾ ਜੀ ਬਾਰਿਸ਼ ਦੇ ਵਿੱਚ।
0: ਗੀਤ ਯਾਦ ਹੈ ਕੋਈ ਬਾਰਿਸ਼ ਵਿੱਚ ਜਦੋਂ ਭਿੱਜਦੇ ਸੀ ਤਾਂ ਕਿਹੜਾ ਗੀਤ ਗਾਉਂਦੇ ਸੀ?
1: ਨਹੀਂ ਜੀ ਉਹ ਨਹੀਂ ਯਾਦ ਜੀ ਕੋਈ।
0: ਰੱਬਾ ਰੱਬਾ ਮੀਂਹ ਵਰਾ ਸਾਡੀ ਕੋਠੀ ਦਾਣੇ ਪਾ, ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਵਰਾ ਦੇ ਜ਼ੋਰ ਹੀ ਜ਼ੋਰ, ਹੈ ਨਾ ਜੀ। ਬਹੁਤ ਸਾਰੀਆਂ ਬਚਪਨ ਦੀਆਂ ਯਾਦਾਂ ਹੁੰਦੀਆਂ ਨੇ ਜਿਹੜਿਆਂ ਨੂੰ ਅਸੀਂ ਕਦੇ ਕਿਤੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਭੁੱਲ ਜਾਂਦੇ ਹਾਂ, ਪਰ ਕਦੇ ਕਦੇ ਮੌਕੇ 'ਤੇ ਯਾਦ ਕਰ ਲਈਏ ਤਾਂ ਤਰੋ ਤਾਜ਼ਾ ਵੀ ਹੋ ਜਾਂਦੀਆਂ ਨੇ ਉਹ ਯਾਦਾਂ।
1: ਬਿਲਕੁਲ ਜੀ ਬਿਲਕੁਲ ਜੀ।
0: ਗੀਤ ਦੱਸ ਦਿਓ ਕਿਹੜਾ ਸੁਣੋਗੇ?
1: ਗੀਤ ਰਾਜਾ ਹਿੰਦੁਸਤਾਨੀ ਮੂਵੀ ਦਾ ਸੁਣਾ ਦਿਓ ਜੀ, ਪੁੱਛੋ ਜ਼ਰਾ ਪੁੱਛੋ।
0: ਅਲਕਾ ਯਾਗਨਿਕ, ਕੁਮਾਰ ਸਾਨੂੰ ਦੀਆਂ ਆਵਾਜ਼ਾਂ ਦੇ ਵਿੱਚ ਰਾਜਾ ਹਿੰਦੁਸਤਾਨੀ ਫਿਲਮ ਦੇ ਵਿੱਚੋਂ ਗੀਤ ਤੁਹਾਡੇ ਤੱਕ ਪਹੁੰਚ ਰਿਹਾ, ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਬਹੁਤ

0: ਬਿਲਕੁਲ ਜੀ, ਅਸੀਂ ਵੀ ਪੁੱਛਣਾ ਹੈ ਕਿ ਤੁਹਾਡੀ ਪਸੰਦ ਦਾ ਗੀਤ ਕਿਹੜਾ ਹੈ, ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਅਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜਦੋਂ 0181 23 42 173 ਨੰਬਰ ਨੂੰ ਮਿਲਾਉਂਦੇ ਹੋ, ਅਤੇ ਇਸ ਨੰਬਰ ਨੂੰ ਮਿਲਾ ਕੇ ਵੀ ਅਗਲੇ ਕਾਲਰ ਵੀ ਆ ਗਏ ਨੇ, ਅਤੇ ਉਹਨਾਂ ਤੋਂ ਪੁੱਛ ਲੈਂਦੇ ਹਾਂ ਫਿਰ ਕਿਹੜੇ ਗੀਤ ਦੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ,
1: ਹੈਲੋ, ਨਮਸਕਾਰ ਮੈਮ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ग्राम नंगला काचयान पोस्ट औरंगाबाद जिला कासगंज उत्तर प्रदेश से रूप सिंह साथी बात कर रहा हूँ।
0: जी, की हाल चाल है तुहाडा?
1: बढ़िया है जी, आप सुनाइए।
0: मेरा भी बहुत बढ़िया है। की कर रहे सी इस
1: मौसम
0: वेले?
1: मौसम कैसा है आपके यहाँ मैम?
0: जी, मौसम भी साडे इत्थे तां बहुत ही वधिया बनिया होया है इस वेले। तुसी दसो तुहाडे उत्थे दा मौसम किद्दां दा?
1: बढ़िया है, बादल छाए हुए हैं लेकिन अभी बरसात नहीं हुई है
0: कोई बात नहीं, ਤੁਹਾਡੀ
1: जी।
0: ਪਸੰਦ ਦੇ ਗੀਤ ਦੇ ਨਾਲ ਬਾਰਿਸ਼ ਹੌਲੀ ਹੌਲੀ ਤੁਹਾਡੇ ਤੱਕ ਪਹੁੰਚ ਜਾਣੀ ਹੈ ਜੀ।
1: जी, मजबूर फिल्म से है मेरे सनम तेरे सर की कसम।
0: ਮੁਹੰਮਦ ਅਜ਼ੀਜ਼ ਤੇ ਅਨੁਰਾਧਾ ਪੌਂਡੇਵਾਲ ਦੀਆਂ ਆਵਾਜ਼ਾਂ ਦੇ ਵਿੱਚ
1: जी।
0: ਤੁਹਾਡੀ ਪਸੰਦ ਦਾ
1: ਰਤਨੀਕਾਂਤ ਪਿਆਰੇ
0: ਗੀਤ।
1: ਲਾਲ ਦਾ ਸੰਗੀਤ ਨਿਰਦੇਸ਼ਨ।
0: ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਨਮਸਕਾਰ।
0: ਨਮਸਕਾਰ ਜੀ।

0: ਘਰ ਦੇ ਵਿੱਚ ਚੱਲਦਾ ਹੀ ਹੁੰਦਾ ਸੀ, ਹੈ ਨਾ, ਲੱਗਾ ਹੀ ਨਹੀਂ
1: ਹਾਂਜੀ
0: ਕਿ ਕੋਈ
1: ਹਾਂਜੀ ਹਾਂਜੀ
0: ਅਲੱਗ
1: ਹਾਂਜੀ,
0: ਚੀਜ਼ ਹੈਗੀ ਆ।
1: ਸਾਡੇ ਐਂ ਨਾ ਜੀ, ਸਾਡੇ ਅਸੀਂ ਮਿਸਤਰੀ ਹੁੰਦੇ, ਸਾਡੇ ਸੇਤੀ ਕਰਦੇ ਹੁੰਦੇ ਸੀਗੇ, ਜਿਵੇਂ ਜਿਮੀਦਾਰਾਂ ਦਾ ਕੰਮ ਹਲ ਹੁਲ ਬਣਾਉਣੇ ਜਾਂ ਦਾਤੀਆਂ ਬਣਾਉਣੀਆਂ, ਉਹਨਾਂ ਦੇ ਜਿਹੜੀਆਂ ਕਰਿਆ ਨੇ, ਤੇ ਉੱਥੇ ਰੇੜੂਆ ਸਾਡੇ ਕੋਲੇ ਹੁੰਦਾ ਸੀਗਾ, ਕਿਸੇ ਦੇ ਆਂਢ ਗੁਆਂਢ ਰੇੜੂਏ ਦੇ ਸਾਰੇ ਆ ਕੇ ਬਹਿ ਜਾਂਦੇ ਸੀ, ਉੱਥੇ ਸੁਣਦੇ ਹੁੰਦੇ ਸੀ।
0: ਚਲੋ ਦੇਖੋ ਕਿੰਨੀ ਵਧੀਆ ਯਾਦਾਂ ਨੇ, ਹੈ ਨਾ, ਤੁਹਾਡੀਆਂ
1: ਮੇਲੇ
0: ਪੁਰਾਣੇ
1: ਲੱਗਦੇ ਆ
0: ਸਮੇਂ
1: ਜੀ
0: ਦੀਆਂ,
1: ਸਾਡੇ
0: ਉਸ ਵੇਲੇ ਦੀਆਂ, ਜਦੋਂ
1: ਹਾਂਜੀ
0: ਕਿਸੇ ਕਿਸੇ ਦੇ ਕੋਲ ਰੇਡੀਓ ਹੁੰਦਾ ਸੀ,
1: ਹੁੰਦੇ ਹਾਂ ਜੀ, ਟੂਬਾਂ ਵਾਲਾ ਰੇਡੀਓ ਹੁੰਦਾ ਸੀ ਬਹੁਤ ਵੱਡਾ ਜਦੋਂ।
0: ਬਿਲਕੁਲ, ਟੀਵੀ ਦੇ ਆਕਾਰ ਦਾ ਕਹਿੰਦੇ ਉਸ
1: ਹਾਂਜੀ
0: ਟਾਈਮ ਤੇ
1: ਹਾਂਜੀ,
0: ਰੇਡੀਓ ਹੁੰਦਾ ਸੀ, ਤੇ
1: ਪਿੱਛੇ
0: ਉਸਦੀ
1: ਜਿਹਾ
0: ਸਾਂਭ
1: ਹੁੰਦਾ ਸੀ
0: ਸੰਭਾਲ ਵੀ ਬੜੇ ਤਰੀਕੇ ਨਾਲ ਕੀਤੀ ਜਾਂਦੀ ਸੀ, ਖੂਬਸੂਰਤ ਉਹਦੇ ਲਈ, ਹਾਂ, ਤੇ ਹੱਥਾਂ ਦੇ ਨਾਲ ਬਣਾਏ ਹੋਏ ਖੂਬਸੂਰਤ ਜਿਹੜੇ ਉਹ ਕਸੀਦੇ ਕੱਢ ਕੇ ਕਵਰ ਵੀ ਉਹਦੇ ਉੱਤੇ ਵਿਛਾਏ ਜਾਂਦੇ ਸੀ, ਹੈ ਨਾ, ਤਰ੍ਹਾਂ ਤਰ੍ਹਾਂ ਦੇ ਬਣਾ ਕੇ। ਅੱਜ ਵੀ ਕਿਤੇ ਨਾ ਕਿਤੇ ਦੇਖ ਲਈਓ, ਸੰਦੂਕਾਂ ਦੇ ਵਿੱਚੋਂ ਪਏ ਤੁਹਾਨੂੰ ਨਜ਼ਰ ਆ ਜਾਣਗੇ, ਸਾਂਭੇ ਹੋਏ ਸਾਡੇ ਪੁਰਾਣੇ ਬਜ਼ੁਰਗਾਂ ਦੇ, ਹੈ ਨਾ ਜੀ। ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਗੀਤ ਜੀ, ਇੱਕ ਪੁਰਾਣੀ ਫਿਲਮ ਆਈ 70-71 ਜਤਿੰਦਰ ਜੀ ਦੀ, ਸੋਹਣੀ ਫਿਲਮ ਸੀ, ਇਹ ਰਫੀ ਦੇ ਕਿਸ਼ੋਰ, ਲਤਾ ਦੇ ਕਿਸ਼ੋਰ ਦਾ ਹੀ ਗਾਣਾ, ਦੇਖੋ ਦੇਖੋ ਜੀ।
0: ਵਿਦਾਈ ਫਿਲਮ ਦੇ ਵਿੱਚੋਂ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਤੁਹਾਡੀ ਪਸੰਦ ਦਾ, ਸ਼ੁਕਰੀਆ ਕਾਲ ਕਰਨ ਦੇ ਲਈ।

0: ਤੂੰ ਰਹੇ ਅੱਖੀਆਂ ਸਾਵੇਂ ਵੇ, ਮੈਂ ਕੱਟ ਲਵਾਂਗੀ ਹਰ ਹਾਲ ਵੇ, ਤੇਰੇ ਸਾਥ ਨਾਲ ਜ਼ਿੰਦਗੀ ਲੰਘੇ, ਲੰਘ ਜਾਣੇ ਹਰ ਔਖੇ ਸੌਖੇ ਰਾਹ ਵੇ। ਆਕਾਸ਼ਵਾਣੀ ਜਲੰਧਰ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਥ, ਤੁਹਾਡੀਆਂ ਫਰਮਾਇਸ਼ਾਂ ਦਾ ਸਾਥ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਬਣਿਆ ਹੋਇਆ ਹੈ। ਅਤੇ ਅਗਲੀ ਫਰਮਾਇਸ਼ ਲੈ ਕੇ ਸਾਡੇ ਤੱਕ ਕੌਣ ਆਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਮੈਮ ਜੀ, ਨਮਸਤੇ।
0: ਨਮਸਤੇ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਪ੍ਰਤਿਮਾ ਬੋਲਦੀ, ਪੁਰ ਹੀਰਾ ਹੁਸ਼ਿਆਰਪੁਰ ਤੋਂ।
0: ਜੀ ਪ੍ਰਤਿਮਾ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ, ਤੁਸੀਂ ਸੁਣਾਓ?
0: ਮੇਰਾ ਵੀ ਬਹੁਤ ਵਧੀਆ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ, ਬੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਹੋਈ ਹੈ।
0: ਜੀ ਬਿਲਕੁਲ, ਬੜੀ ਦੇਰ ਬਾਅਦ। ਤੇ ਮੌਸਮ ਦਾ ਕੀ ਮਿਜਾਜ ਨੇ?
1: ਮੌਸਮ ਥੋੜੀ ਬਾਰਿਸ਼ ਹੋਈ ਹੈ ਸਵੇਰੇ, ਹੁਣ ਤਾਂ ਰੁਕੀ ਹੋਈ ਹੈ ਬਾਰਿਸ਼। ਹਾਂਜੀ,
0: ਬਾਰਿਸ਼ ਦੇ ਨਾਲ ਗਰਮੀ ਤੋਂ ਥੋੜੀ ਦੇਰ ਤਾਂ ਰਾਹਤ ਮਿਲ ਜਾਂਦੀ ਆ, ਪਰ ਉਸ ਤੋਂ ਬਾਅਦ ਜਿਹੜੀ ਇਹ ਹੁੰਮਸ ਹੋ ਜਾਂਦੀ ਹੈ ਨਾ, ਉਹ ਬੜੀ ਤੰਗ ਕਰਦੀ ਆ ਫਿਰ।
1: ਹਵਾ ਬੰਦ ਹੋ ਜਾਂਦੀ ਨਾ, ਉਹਦੇ ਨਾਲ ਫਿਰ ਹੁੰਮਸ ਹੋ ਜਾਂਦੀ ਆ, ਹਵਾ ਬੰਦ ਹੋ ਜਾਂਦੀ ਆ।
0: ਤੁਹਾਨੂੰ ਬਾਰਿਸ਼ ਦਾ ਮੌਸਮ ਪਸੰਦ ਹੈ?
1: ਠੀਕ ਹੈ, ਠੀਕ ਆ, ਅੱਜ ਥੋੜਾ ਪਰੇਸ਼ਾਨੀ ਹੁੰਦੀ ਨਾ।
0: ਦੇਖੋ ਬਾਰਿਸ਼ ਹੁੰਦੀ ਹੋਵੇ ਜਦੋਂ ਸਾਡੇ ਸਾਰੇ ਕੰਮ ਜਿਹੜੇ ਆ ਖਤਮ ਹੋ ਚੁੱਕੇ ਹੋਣ, ਅਸੀਂ ਬਾਹਰ ਕਿਤੇ ਨਹੀਂ ਜਾਣਾ, ਫਿਰ ਅਸੀਂ ਆਰਾਮ ਨਾਲ ਬਾਰਿਸ਼ ਦਾ ਮਜ਼ਾ ਲੈ ਸਕਦੇ ਹਾਂ। ਪਰ ਜਦੋਂ ਅਸੀਂ ਕਿਤੇ ਜਾਣਾ ਹੋਵੇ ਫਿਰ ਅਚਾਨਕ ਬਾਰਿਸ਼ ਆ ਜਾਵੇ, ਫਿਰ ਲੱਗਦਾ ਕਿ ਨਹੀਂ ਇਹ ਤਾਂ ਦਿੱਕਤ ਪਰੇਸ਼ਾਨੀ ਦਾ ਘਰ ਹੈ। ਬਾਰਿਸ਼ ਨਾਲ ਜੁੜੀ ਕੋਈ ਸੋਹਣੀ ਜੀ ਯਾਦ?
1: ਬਾਰਿਸ਼ ਨਾ ਹੁਣ ਤਾਂ ਇਕਦਮ ਨਹੀਂ ਯਾਦ ਹੈਗੀ। ਸਕੂਲ ਜਾਈਦਾ ਹੁੰਦਾ ਸੀ ਬਾਰਿਸ਼ ਦੇ ਵਿੱਚ ਵੀ, ਸਕੂਲ ਜਾਣਾ ਸੀ ਪੈਦਲ ਜਾਈਦਾ ਹੁੰਦਾ ਸੀ,
0: ਬਿਲਕੁਲ
1: ਬਾਰਿਸ਼ ਹੁੰਦੀ, ਹੁਣ ਭਿੱਜਦੇ ਨੇ ਜਾਣਾ।
0: ਹਾਂ, ਪਹੁੰਚੇ ਚੁੱਕ ਕੇ ਉੱਪਰ, ਹੈ ਨਾ ਜੀ, ਭੱਜਦਿਆਂ ਨੇ। ਉਸ ਟਾਈਮ ਤੇ ਤਾਂ ਮੇਰੇ ਖਿਆਲ ਛਤਰੀਆਂ ਘੱਟ ਹੁੰਦੀਆਂ ਸੀ, ਉਹ ਪਲਾਸਟਿਕ ਦੇ ਬੋਰਿਆਂ ਨੂੰ ਜਿਹੜਾ ਉਹ ਬਣਾ ਕੇ ਨਾ ਇੱਕ ਸਾਈਡ ਦੇ ਉੱਤੇ ਸਿਰ ਦੇ ਉੱਤੇ ਟਕੇ ਜਾਂਦੇ ਸੀ, ਭੱਜੇ ਜਾਂਦੇ ਸੀ।
1: ਹਾਂਜੀ,
0: ਕਈ ਵਾਰ ਤਾਂ ਇੱਦਾਂ ਹੋਣਾ ਕਿ ਸਕੂਲਾਂ ਦੇ ਵਿੱਚ ਬਾਰਿਸ਼ ਦੇ ਕਾਰਨ ਛੁੱਟੀ ਵੀ ਹੋ ਜਾਂਦੀ ਸੀ, ਫਿਰ ਸਕੂਲੋ ਹੀ ਬਸਤੇ ਰੱਖ ਕੇ ਭੱਜੇ ਆਣਾ ਕਿ ਭੇਜ ਜਾਣੀਆਂ ਕਿਤਾਬਾਂ ਜੀ। ਅਸੀਂ ਬੈਗ ਉੱਥੇ ਹੀ, ਅਧਿਆਪਕ ਕਈ ਵਾਰੀ ਹੁੰਦਾ ਸੀ ਕਿ ਬੈਗ ਉੱਥੇ ਰਖਾ ਲੈਂਦੇ ਸੀ ਕਿ ਤੁਸੀਂ ਕੱਲ ਆ ਕੇ ਲੈ ਲਈਓ।
1: ਛੋਟੇ ਸਕੂਲ ਜਿਹੜੇ ਬਾਹਰ ਬਾਹਰ ਬਹਿੰਦੇ ਹੁੰਦੇ ਸੀ, ਛੋਟੇ ਸਕੂਲ ਜਿਹੜੇ ਅੰਦਰ ਕਮਰੇ ਚ ਜਾਣਾ, ਉੱਥੇ ਦੋ ਤਿੰਨ ਕਲਾਸਾਂ ਇੱਕੋ ਕਮਰੇ ਚ,
0: ਇੱਕੋ ਕਮਰੇ ਚ ਕਰ ਦੇਣੀ, ਬਿਲਕੁਲ। ਫਿਰ ਉਦੋਂ ਪੜ੍ਹਾਈ ਨਹੀਂ ਸੀ ਹੁੰਦੀ, ਬਸ ਉਦੋਂ ਇਹੀ ਹੰਗਾਮਾ ਹੀ ਹੁੰਦਾ ਸੀ, ਜਾਣ ਬੁੱਝ ਕੇ ਬਾਰਿਸ਼ ਦੇ ਵਿੱਚ ਜਾਣਾ, ਭਿੱਜਣਾ, ਬਹਾਨੋ ਬਹਾਨੀ ਜਾਣਾ।
1: ਹਾਂਜੀ ਹਾਂਜੀ,
0: ਦੇਖੋ ਬਹੁਤ ਖੂਬਸੂਰਤ ਯਾਦਾਂ ਹੁੰਦੀਆਂ ਨੇ। ਆਪਣੇ ਬੱਚਿਆਂ ਦੇ ਨਾਲ ਸਾਂਝੀਆਂ ਕਰਦੇ ਹੋ ਇਹੋ ਜਿਹੀਆਂ ਯਾਦਾਂ?
1: ਹਾਂਜੀ ਹਾਂਜੀ,
0: ਅੱਜ ਕੱਲ੍ਹ ਦੇਖੋ ਅਸੀਂ ਬੱਚਿਆਂ ਦੇ ਵੀ ਲੱਗਦਾ ਹੈ ਨਾ ਕਿਤੇ, ਦੇਖੋ ਬੱਚੇ ਕਿਤੇ ਨਾ ਕਿਤੇ ਤਾਂ ਪਿੱਛੇ ਰਹਿ ਰਹੇ ਨੇ। ਅਸੀਂ ਜੋ ਕੁਦਰਤ ਦੇ ਨਾਲ ਆਪਣਾ ਲਗਾਇਆ, ਜੋ ਅਸੀਂ ਆਪਣਾ ਰਿਸ਼ਤਾ ਬਣਾਇਆ, ਬੱਚਿਆਂ ਦਾ ਉਹ ਰਿਸ਼ਤਾ ਕੁਦਰਤ ਦੇ ਨਾਲ ਨਹੀਂ ਹੈ,
1: ਬਿਲਕੁਲ ਨਹੀਂ ਆ ਮੈਡਮ ਜੀ। ਹੁਣ ਤਾਂ ਜੋ ਅਸੀਂ ਦੇਖਿਆ ਨਾ, ਉਹ ਇਹਨਾਂ ਬੱਚਿਆਂ ਨੇ ਕੁਛ ਨਹੀਂ ਦੇਖਣਾ, ਇਹਨਾਂ ਨੇ ਮੋਬਾਈਲ ਤੋਂ ਇਲਾਵਾ ਕੁਛ ਨਹੀਂ ਹੀ ਦੇਖਣਾ, ਇਹਨਾਂ ਨੇ ਨਾ ਦੇਖਦੇ ਆ। ਹਾਂਜੀ,
0: ਉਹ ਮੋਬਾਈਲ ਦੇ ਜ਼ਰੀਏ ਬੇਸ਼ੱਕ ਸਾਡੇ ਤੋਂ ਜ਼ਿਆਦਾ ਗਿਆਨ ਹਾਸਿਲ ਕਰ ਰਹੇ ਨੇ, ਹੈ ਨਾ, ਦੇਖ ਰਹੇ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ ਵੀ ਦੇਖ ਰਹੇ ਨੇ, ਪਰ ਜੋ ਅਸੀਂ ਫੀਲ ਕੀਤਾ ਹੈ ਨਾ, ਜੋ ਅਸੀਂ ਹੰਡਾਇਆ, ਉਹਨਾਂ ਤੋਂ ਉਹਨਾਂ ਨੇ ਵਾਂਝੇ ਰਹਿ ਜਾਣਾ ਉਹ ਚੀਜ਼ਾਂ ਦੇ ਉੱਤੇ।
1: ਕੁਦਰਤ ਨਾਲ ਜੁੜਦੇ ਨਹੀਂ ਅੱਜ ਦੇ ਬੱਚੇ। ਹਾਂਜੀ
0: ਬਿਲਕੁਲ, ਕੁਦਰਤ ਨਾਲ ਪਿਆਰ ਨਹੀਂ ਹੈ ਉਹਨਾਂ ਦਾ, ਉਨੀ ਮੋਹ ਨਹੀਂ ਹੈਗਾ ਜੀ।
1: ਆਵਾਜ਼ਾਂ
0: ਦੇ ਵਿੱਚ ਯੇ ਰਾਤ ਫਿਰ ਨਾ ਆਏਗੀ ਫਿਲਮ ਦੇ ਵਿੱਚੋਂ ਗੀਤ ਤੁਹਾਡੇ ਤੱਕ ਪਹੁੰਚਿਆ, ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਥੈਂਕ ਯੂ।

0: ਜੀ ਦੋਸਤੋ, ਜੋ ਲੋਕ ਦਿਲਾਂ ਦੇ ਵਿੱਚ ਵੱਸ ਜਾਂਦੇ ਨੇ ਨਾ, ਉਹ ਕਦੇ ਵੀ ਨਹੀਂ ਵਿਛੜਦੇ। ਉਮੀਦ ਰਹਿੰਦੀ ਆ ਉਹਨਾਂ ਦੇ ਨਾਲ ਫਿਰ ਕਦੇ ਨਾ ਕਿਤੇ ਮਿਲਣ ਦੀ। ਜੇਕਰ ਮੁਲਾਕਾਤ ਨਾ ਵੀ ਹੋਵੇ ਤਾਂ ਵੀ ਇੰਝ ਲੱਗਦਾ ਹੈ ਕਿ ਉਹ ਸਾਡੇ ਨਾਲ ਕਿਤੇ ਨਾ ਕਿਤੇ ਕਰੀਬੀ ਰਿਸ਼ਤਾ ਬਣਾਈ ਰੱਖਦੇ ਨੇ, ਕਿਉਂਕਿ ਦਿਲਾਂ ਦੇ ਰਿਸ਼ਤਿਆਂ ਨੂੰ ਮੁਲਾਕਾਤਾਂ ਦੀ ਲੋੜ ਨਹੀਂ ਹੁੰਦੀ, ਬਸ ਅਹਿਸਾਸਾਂ ਦੀ ਲੋੜ ਹੁੰਦੀ ਹੈ। ਅਤੇ ਆਕਾਸ਼ਵਾਣੀ ਜਲੰਧਰ 'ਤੇ ਬਿਲਕੁਲ ਆਪਣੇ ਅਹਿਸਾਸ ਦੇ ਨਾਲ, ਆਪਣੇ ਪਸੰਦ ਦੇ ਗੀਤ ਦੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਅਗਲੇ ਕਾਲਰ। ਆਓ ਗੱਲਬਾਤ ਕਰਦੇ ਹਾਂ। ਹੈਲੋ
1: ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਬਲਵਿੰਦਰ ਬਿੱਲਾ, ਮਾਧੋਪੁਰੀ, ਪਿੰਡ ਮਾਧੋਪੁਰ, ਚੌਂਕ ਬੱਤੀਆਂ ਵਾਲਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬੋਲਦਾ। ਭੈਣ ਜੀ, ਬਹੁਤ ਦੇਰ ਬਾਅਦ ਫੋਨ ਲੱਗਿਆ ਗਿਆ
0: ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਬਿੱਲਾ ਸਾਹਿਬ ਤੁਹਾਡਾ।
1: ਅੱਜ ਕੋਸ਼ਿਸ਼ ਵੀ ਨਹੀਂ ਕਰਨੀ ਪਈ, ਬਸ ਦੋ ਕੁ ਵਾਰੀ ਉਹ ਦੱਬਿਆ, ਜਦੇ ਬਣ ਗਿਆ ਕੰਮ।
0: ਚਲੋ ਬਹੁਤ ਵਧੀਆ ਜੀ, ਏਦਾਂ ਹੀ ਹੁੰਦਾ ਨਾ, ਕਈ ਵਾਰ ਕਹਿੰਦੇ ਆ ਨਾ ਕਿ ਅੱਜ ਮੇਰਾ ਦਿਨ ਹੈ ਜਾਂ ਅੱਜ ਦਾ ਦਿਨ ਮੇਰੇ ਲਈ ਲੱਕੀ ਹੈ, ਹੈ ਨਾ, ਕਈ ਵਾਰੀ ਆਪਾਂ ਇਹ ਚੀਜ਼ਾਂ ਕਹਿ ਦਿੰਦੇ ਹਾਂ ਜੀ। ਬਿੱਲਾ ਜੀ, ਤੁਹਾਡੇ ਤਾਂ ਖੱਤ ਵੀ ਸਾਡੇ ਆਕਾਸ਼ਵਾਣੀ ਤੱਕ ਪਹੁੰਚਦੇ ਰਹਿੰਦੇ ਨੇ, ਤੁਹਾਡਾ ਤਾਂ ਬਹੁਤ ਪੁਰਾਣਾ ਰਿਸ਼ਤਾ ਹੈ ਨਾ ਜੀ ਆਕਾਸ਼ਵਾਣੀ ਦੇ ਨਾਲ।
1: ਹਾਂ, ਲਿਖਦਾ ਚਿੱਠੀਆਂ ਵੀ ਲਿਖੀ ਜਾਈਦੀਆਂ।
0: ਚਲੋ ਵਧੀਆ ਗੱਲ ਹੈ। ਤੇ ਆਕਾਸ਼ਵਾਣੀ ਦੇ ਨਾਲ ਜੁੜੀ ਹੋਈ ਕੋਈ ਬਹੁਤ ਸੋਹਣੀ ਯਾਦ?
1: ਯਾਦ ਤਾਂ ਜੀ, ਇੱਕ ਵਾਰ ਜਲੰਧਰ ਆਏ ਸੀਗੇ, ਐਫਐਮ ਰੈਨਬੋ ਵਾਲਿਆਂ ਦਾ ਪ੍ਰੋਗਰਾਮ ਸੀ, ਉੱਥੇ ਫਿਰ ਦੇਖੀ ਰੌਣਕ ਪੂਰੀ, ਤੁਹਾਡੇ ਸਟੂਡੀਓ 'ਚ ਨਹੀਂ ਆਇਆ ਗਿਆ।
0: ਅੱਛਾ ਜੀ, ਵਧੀਆ ਲੱਗਾ ਜੀ ਆਕਾਸ਼ਵਾਣੀ ਆ ਕੇ।
1: ਹਾਂ ਜੀ, ਬਹੁਤ ਵਧੀਆ।
0: ਦੇਖੋ, ਰੇਡੀਓ ਤਾਂ ਅਸੀਂ ਸੁਣਦੇ ਰਹਿੰਦੇ ਹਾਂ, ਪਰ ਉਸ ਨੂੰ ਫਿਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਦੇਖਣਾ ਕਿ ਕਿੰਝ ਸਾਡੇ ਤੱਕ ਇਹ ਪ੍ਰੋਗਰਾਮ ਪਹੁੰਚਦੇ ਨੇ, ਹੈ ਨਾ, ਉਹਦਾ ਇੱਕ ਅਲੱਗ ਹੀ ਐਕਸਪੀਰੀਅੰਸ ਹੁੰਦਾ ਹੈ।
1: ਹਾਂ ਜੀ,
0: ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਗੀਤ ਹੈ ਜੀ ਲੋਫਰ ਫਿਲਮ ਦਾ, ਗੀਤ ਦੇ ਬੋਲ ਨੇ, ਕੋਈ ਸ਼ਹਿਰੀ ਬਾਬੂ ਕੋਈ ਲਹਿਰੀ ਬਾਬੂ ਪੱਗ ਬਾਂਧ ਗਿਆ ਗੁੰਗਰੂ, ਮੈਂ ਸ਼ਮ ਸ਼ਮ ਨੱਚਦੀ ਫਿਰਾਂ।
0: ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਲੋਫਰ ਫਿਲਮ ਦੇ ਵਿੱਚੋਂ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਠੀਕ ਹੈ ਜੀ।

ਵਕਤ ਦੀਆਂ ਰਾਹਾਂ ਭਾਵੇਂ ਦੂਰ ਲੈ ਜਾਣ, ਦਿਲਾਂ ਦੇ ਰਿਸ਼ਤੇ ਕਦੇ ਦੂਰ ਨਹੀਂ ਹੁੰਦੇ। ਮਿਲਣਾ ਵਿਛੜਨਾ ਤਾਂ ਬੇਲੇ ਦੀ ਰੀਤ ਹੁੰਦੀ ਹੈ, ਉਮੀਦ ਹੁੰਦੀ ਹੈ ਹਰ ਰਿਸ਼ਤੇ ਦੀ।

ਨਾਲ ਹੀ ਇਹ ਜਿੱਤ ਵੀ ਹੁੰਦੀ ਹੈ। ਅੱਜ ਦੇ ਲਈ ਹੈਲੋ ਫਰਮਾਇਸ਼ ਪ੍ਰੋਗਰਾਮ ਮੈਨੂੰ ਪੂਜਾ ਹਾਂਡਾ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਫੇਰ ਮੌਕਾ ਮਿਲੇਗਾ, ਫੇਰ ਮਿਲਾਂਗੇ। ਉਦੋਂ ਤੱਕ ਲਈ ਤੁਸੀਂ ਸਾਰਿਆਂ ਨੇ ਰੱਖਣਾ ਆਪਣਾ ਖਿਆਲ। ਹੱਸਦੇ ਰਹੋ, ਵਸਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ। ਜ਼ਿੰਦਗੀ ਜ਼ਿੰਦਾਬਾਦ।

ਤਮਕ ਜਲੰਧਰ ਪੈਨ ਦੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਨਵਜੋਤ ਦੀ ਪਿਆਰ ਭਰੀ ਨਮਸਕਾਰ, ਆਦਾਬ ਤੇ ਸਤਿ ਸ੍ਰੀ ਅਕਾਲ। ਲਓ ਜੀ, ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਤੁਸੀਂ ਸਾਡੇ ਵਟਸਐਪ ਨੰਬਰ 9465536077 'ਤੇ ਮੈਸੇਜ ਪਾਉਣੇ ਨੇ, ਔਰ ਜੋ ਮੈਸੇਜ ਸਾਡੇ ਕੋਲ ਪਹੁੰਚ ਚੁੱਕੇ ਨੇ ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਸੋ ਮੈਸੇਜ ਆਇਆ ਹੈ ਸਾਡੇ ਕੋਲ ਪਿੰਡ ਅਰਾਇਣ ਤੋਂ, ਡਾਕਟਰ ਬਨਵਾਰੀ ਲਾਲ ਜੈਪਾਲ, ਬਿਮਲਾ, ਸੋਨੂੰ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ ਅਤੇ ਹੋਰ ਬਹੁਤ ਸਾਰੇ ਸਾਥੀ। ਅਗਲਾ ਮੈਸੇਜ ਹੈ ਜੀ ਲਿਖਣ ਵਾਲੇ, ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬਿਤਾ, ਸੁਭਾਸ਼ ਯੋਗੀ ਅਤੇ ਬੱਬੂ ਨਾਲ ਡੱਬੂ। ਆਹ ਮੈਸੇਜ ਆਇਆ ਹੈ ਲਿਖਣ ਵਾਲੇ ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ, ਤਨਵੀਰ ਕੌਰ ਲਿਖ ਰਹੇ ਜੀ, ਪਿੰਡ ਪਹੇਰੀ, ਤਹਿਸੀਲ ਅਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇਹ ਮੈਸੇਜ ਸਾਨੂੰ ਲਿਖ ਕੇ ਭੇਜ ਰਹੇ ਆ। ਬਾਂਡੀਵਾਲਾ ਫਾਜ਼ਿਲਕਾ ਤੋਂ ਸੰਤ ਰਾਮ ਝਾਂਵਰੀਆ, ਅੰਕੁਸ਼, ਕੁਸੁਮ ਅਤੇ ਪੂਨਮ ਹੋਰਾਂ ਨੇ ਵੀ ਸਾਨੂੰ ਮੈਸੇਜ ਲਿਖ ਕੇ ਕਿਸੇ ਵੀ ਗੀਤ ਦੀ ਫਰਮਾਇਸ਼ ਲਿਖੀ ਹੈ ਜੀ। ਅਗਲਾ ਮੈਸੇਜ ਆਇਆ ਹੈ ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ ਤੋਂ, ਲਿਖ ਰਹੇ ਜੀ ਫਾਜ਼ਿਲਕਾ ਤੋਂ, ਰਮੇਸ਼ ਚਾਵਲਾ, ਰਾਈਜ਼ਲ, ਹੈਜ਼ਲ, ਵਿਹਾਨ, ਆਸਥਾ, ਜੈਸ਼੍ਰੀ, ਸੰਤੋਸ਼, ਦੀਪਕ ਅਤੇ ਹੋਰ ਪਰਿਵਾਰ ਦੇ ਬਾਕੀ ਮੈਂਬਰ, ਬਹੁਤ ਬਹੁਤ ਸਵਾਗਤ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਅਗਲਾ ਮੈਸੇਜ ਹੈ ਗਵਾਲੀਅਰ ਰੋਡ ਤੋਂ ਸੁਰੇਸ਼ ਖੁਰਾਨਾ, ਕਿਰਨ, ਲਾਵਿਆ, ਆਰਫ ਅਤੇ ਐਸ ਕੇ ਪੱਪੀ ਹੋਰਾਂ ਦਾ। ਆਹ ਮੈਸੇਜ ਹੈ ਰਘੁਵੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ, ਐਲੀਆ, ਨਾਇਸ ਅਤੇ ਲੱਡੂ ਹੋਰਾਂ ਦਾ। ਆਹ ਮੈਸੇਜ ਆਇਆ ਹੈ ਡਾਬਕੀ ਰੋਡ ਅਕੋਲਾ ਤੋਂ, ਸੁਸ਼ੀਲਾ ਦੇਵੀ, ਸਦਾਨੰਦ, ਕੁਮਾਰ ਗੌਰਵ ਅਤੇ ਆਰਫ ਅਤੇ ਅਰਪਿਤਾ। ਨਰਿੰਦਰ ਚਾਵਲਾ, ਪਿੰਡ ਮਖਰੂਮਪੁਰ, ਤਹਿਸੀਲ ਬੱਸੀ ਪਠਾਣਾ, ਡਿਸਟ੍ਰਿਕਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਜੀ, ਨਾਲ ਇਹਨਾਂ ਦੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ ਅਤੇ ਹੋਰ ਪਰਿਵਾਰ ਦੇ ਮੈਂਬਰ। ਪਿੰਡ ਕਕਰਾਲੀ ਪੰਚਕੂਲਾ ਤੋਂ ਆਏ ਜੀ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ੇ, ਐਂਜਲ, ਨੇਹਾ, ਅੰਜਲੀ ਅਤੇ ਲਵਲੀ ਨਾਲ ਹੋਰ ਸਾਥੀ। ਆਹ ਮੈਸੇਜ ਆਇਆ ਹੈ ਲਿਖਣ ਵਾਲੇ ਜੀ ਜਗਦੀਸ਼ ਧਾਕੜ, ਰੰਜੂ ਬਾਈ, ਯੁਵਰਾਜ ਸਿੰਘ ਅਤੇ ਸ਼ਿਵਾਂਗੀ, ਇਹ ਸਾਨੂੰ ਮੈਸੇਜ ਪਾ ਰਹੇ ਆ।

ਪ੍ਰੋਗਰਾਮ ਚੱਲ ਰਿਹਾ ਤਮਕ ਜਲੰਧਰ ਪੈਂਦੀ ਔਰ ਤੁਸੀਂ ਜੁੜੇ ਹੋਏ ਹੋ ਆਪਣੀ ਹੋਸਟ ਅਤੇ ਦੋਸਤ ਨਵਜੋਤ ਦੇ ਨਾਲ। ਸੋ ਮੌਸਮ ਵੀ ਬਹੁਤ ਹੀ ਪਿਆਰਾ ਹੈ ਔਰ ਉਮੀਦ ਕਰਦੀ ਹਾਂ ਕਿ ਅੱਜ ਜਿਹੜਾ ਦਿਨ ਹੈ ਯਾਨੀ ਐਤਵਾਰ ਦਾ ਦਿਨ, ਆਪਣਿਆਂ ਦੇ ਵਿੱਚ ਬਹਿਣ ਦਾ ਦਿਨ, ਛੁੱਟੀ ਦਾ ਦਿਨ, ਹਰ ਤਰ੍ਹਾਂ ਦੀ ਟੈਨਸ਼ਨ, ਫਿਕਰ ਔਰ ਕਿਸੇ ਵੀ ਕੰਮ ਨੂੰ ਅੱਜ ਮਨ ਨਹੀਂ ਕਰਨਾ, ਸੋ ਇਹ ਫਿਕਰ ਨੂੰ ਮੁਕਾ ਕੇ ਅੱਜ ਦਾ ਦਿਨ ਜਿਹੜਾ ਹੈ ਨਾ ਅਸੀਂ ਆਪਣਿਆਂ ਦੇ ਵਿੱਚ ਬਹਿ ਕੇ ਆਪਣਿਆਂ ਦੇ ਨਾਲ ਹੀ

ਬਤੀਤ ਕਰੀਏ ਤਾਂ ਜੋ ਜਿਹੜਾ ਹਫ਼ਤੇ ਭਰ ਦਾ ਜਦੋਂ ਅਸੀਂ ਕੰਮ ਕਰਨਾ ਹੈ ਤਾਂ ਅਸੀਂ ਫਿਰ ਤੋਂ ਤਰੋ ਤਾਜ਼ਾ ਹੋ ਜਾਈਏ। ਸੋ ਮੈਸੇਜਿਸ ਸਾਡੇ ਕੋਲ 94-655-3600-77 'ਤੇ ਪਹੁੰਚ ਚੁੱਕੇ ਨੇ ਔਰ ਮੈਸੇਜ ਲਿਖਣ ਵਾਲੇ ਜਿਹੜੇ ਆਏ ਜੀ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਸਾਨੂੰ ਲਿਖ ਰਹੇ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ। ਅਗਲਾ ਮੈਸੇਜ ਆਇਆ ਹੈ ਕੋਕਾ ਬਿਲਾਈ ਤੋਂ ਉੱਤਮ ਸਿੰਘ ਜੰਗੇਲ, ਮੋਰਸ, ਅਨਿਲ ਕੁਮਾਰ, ਅਜੀਤ ਕੁਮਾਰ ਅਤੇ ਹੋਰ ਸਾਥੀ ਕਿਸੇ ਵੀ ਗੀਤ ਦੀ ਫਰਮਾਇਸ਼ ਸਾਨੂੰ ਲਿਖੀ ਹੈ। ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਕਾਕਾ ਇਹ ਸਾਨੂੰ ਲਿਖ ਰਹੇ ਮੋਹਨ ਜਨਲ ਨਗਰ ਜਲੰਧਰ ਤੋਂ। ਅਗਲਾ ਮੈਸੇਜ ਹੈ ਲਿਖਣ ਵਾਲੇ ਮਲਿਆਨ ਸਰਧਨਾ ਮੇਰਠ ਤੋਂ ਅਨਿਲ ਜੈਨ, ਸੰਯਮ ਜੈਨ, ਮੁਸਕਾਨ, ਜੀਵਿਅਮ ਜੈਨ। ਆਹ ਮੈਸੇਜ ਆਇਆ ਹੈ ਮੇਰਠ ਕੈਂਟ ਤੋਂ ਲਿਖ ਰਹੇ ਜੀ ਦਿਗਦਰਸ਼ਨ ਅਤੇ ਕਵਿਤਾ ਗੌੜ। ਔਰ ਅਗਲਾ ਮੈਸੇਜ ਪਹੁੰਚਿਆ ਹੈ ਜੀ ਇਹ ਲਿਖਣ ਵਾਲੇ ਸਾਨੂੰ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਸਿੰਘ, ਸਤਿਆ ਦੇਵੀ, ਨਾਲ ਇਹਨਾਂ ਦੇ ਅਰਮਾਨ, ਵਾਨੀਆ, ਅਵਿਤਾਜ ਅਤੇ ਹੋਰ ਪਰਿਵਾਰ ਦੇ ਬਾਕੀ ਮੈਂਬਰ। ਬਾਂਡੀਵਾਲਾ ਫਾਜ਼ਿਲਕਾ ਤੋਂ ਆਏ ਜੀ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ, ਗਰਿਮਾ, ਰਜਤ ਅਤੇ ਮਨੀਸ਼ ਚੌਧਰੀ। ਮੱਖੂ ਤੋਂ ਆਏ ਜੀ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਇਲ ਅਤੇ ਹਸਮੁਖ ਲਾਲ ਜਿੰਦਲ ਅਤੇ ਹੋਰ ਪਰਿਵਾਰ ਦੇ ਬਾਕੀ ਮੈਂਬਰ। ਪਿੰਡ ਲਾਦੂਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਤਿੰਦਰ ਬੂਕ, ਸਨੀ, ਮਨਜੀਤ, ਕੀਰਤ ਅਤੇ ਗਗਨ ਬੂਕ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਜੀ ਰਾਮਨਾਥ, ਅਤਾਪੁਰ, ਸੁਖਮਨਜੀਤ, ਸਹਿਜਪ੍ਰੀਤ। ਕਿਸੇ ਵੀ ਗੀਤ ਦੀ ਫਰਮਾਇਸ਼ ਇਹਨਾਂ ਨੇ ਲਿਖ ਕੇ ਸਾਨੂੰ ਭੇਜੀ ਹੈ। ਲਓ ਜੀ ਸਾਉਣ ਦੀ ਝੜੀ ਜਿਹੜੀ ਲੱਗੀ ਹੋਈ ਹੈ ਔਰ ਅਸੀਂ ਸਾਰੇ ਆਨੰਦ ਮਾਣ ਰਹੇ ਹਾਂ ਇਸ ਮੌਸਮ ਦਾ। ਸੋ ਇਸ ਮੌਸਮ ਦੇ ਵਿੱਚ ਖਾਸ ਹੀ ਇੱਕ ਮਨ ਦੇ ਵਿੱਚ ਉਲਾਸ ਹੁੰਦਾ ਹੈ, ਅਲੱਗ ਹੀ ਖੁਸ਼ੀ ਹੁੰਦੀ ਹੈ। ਕੁਦਰਤ ਵੀ ਜਿੱਦਾਂ ਨਾਤੀ ਤੋਤੀ ਬੜੀ ਹੀ ਸੁੰਦਰ ਅਤੇ ਤਾਜ਼ਾ ਤਰੀਨ ਲੱਗਦੀ ਹੈ। ਸੋ ਸੁਣਦੇ ਹਾਂ ਬੱਬੂ ਮਾਨ ਨੂੰ।

ਲਓ ਜੀ, ਪ੍ਰੋਗਰਾਮ ਚੱਲ ਰਿਹਾ ਤਾਂ ਮਗ ਜਲੰਧਰ ਪੈਂਦੀ ਔਰ ਬਹੁਤ ਸਾਰੇ ਮੈਸੇਜ ਜਿਹੜੇ ਸਾਡੇ ਕੋਲ ਸਾਡੇ ਵਟਸਐਪ ਨੰਬਰ 9465536077 'ਤੇ ਪਹੁੰਚ ਚੁੱਕੇ ਨੇ। ਪਿੰਡ ਖਯੋਵਾਲੀ ਢਾਬ ਜ਼ਿਲ੍ਹਾ ਫਾਜ਼ਿਲਕਾ ਤੋਂ ਆਏ ਜੀ ਮਦਨ ਲਾਲ ਬਾਟੂ, ਭਾਗਵਤੀ, ਯੋਗੇਸ਼ ਕੁਮਾਰ, ਜੋਤੀ ਪਾਰੁਲ ਅਤੇ ਹੋਰ ਬਹੁਤ ਸਾਰੇ ਸਾਥੀ। ਆਹ ਮੈਸੇਜ ਆਇਆ ਹੈ ਜੀ ਲਿਖਣ ਵਾਲੇ, ਲਓ ਜੀ ਇਹ ਆਏ ਜੀ ਲਿਖਣ ਵਾਲੇ ਸਾਨੂੰ। ਕਿੱਥੋਂ ਇਹਨਾਂ ਨੇ ਮੈਸੇਜ ਪਾਇਆ? ਇਹਨਾਂ ਨੇ ਆ ਜੀ ਸੁਖਵੀਰ ਕੌਰ ਸਿੰਘ, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ, ਪਿੰਡ ਛਾਂਜਲੀ, ਜ਼ਿਲ੍ਹਾ ਸੰਗਰੂਰ ਤੋਂ ਇਹਨਾਂ ਨੇ ਮੈਸੇਜ ਲਿਖ ਕੇ ਪਾਇਆ ਹੈ ਜੀ। ਨਾਲ ਇਹਨਾਂ ਦੇ ਬਾਕੀ ਪਰਿਵਾਰ ਦੇ ਮੈਂਬਰ ਹੈ ਜੀ। ਅੰਬਾਲਾ ਤੋਂ ਆਏ ਜੀ ਬੰਸੀ ਲਾਲ, ਕਬੀਰ, ਜੈਸਬੀਰ ਸੰਧੂ, ਪਵਨੀਤ ਕੌਰ ਅਤੇ ਸਾਰਾ ਹੀ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਮੈਸੇਜ ਪਾ ਰਿਹਾ ਹੈ ਜੀ। ਮੰਡੀ ਅਰਨੀਵਾਲਾ ਤੋਂ ਬਲਵਿੰਦਰ ਬੁੱਟਰ, ਗੋਰਾ ਬੁੱਟਰ, ਗੁਰਸਾਂਝ, ਕੁਲਦੀਪ ਅਤੇ ਹੋਰ ਸਾਥੀ। ਜਾਡਲਾ ਟਾਊਨ ਤੋਂ ਆਏ ਜੀ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼, ਆਕਾਂਸ਼ਾ ਅਤੇ ਭਾਰਤ ਭੂਸ਼ਣ ਸੰਧੂ। ਆਹ ਮੈਸੇਜ ਆਇਆ ਹੈ ਮਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਕੈਲਾਸ਼ ਅਤੇ ਹੋਰ ਸਾਥੀ। ਜਗਦੀਸ਼ ਕੁਮਾਰ ਮੱਕੜ, ਅਰਵਿੰਦ ਕੁਮਾਰ, ਮੁਕੇਸ਼, ਨੀਰਜ, ਪੋਵਿਨ ਇਹ ਸਾਨੂੰ ਲਿਖ ਰਹੇ ਜੀ ਫਾਜ਼ਿਲਕਾ ਤੋਂ, ਇਹਨਾਂ ਨੇ ਮੈਸੇਜ ਲਿਖ ਕੇ ਭੇਜਿਆ ਸਾਨੂੰ। ਸ਼੍ਰੀ ਗੰਗਾਨਗਰ ਤੋਂ ਜਗਮੋਹਨ ਸਿੰਘ, ਅਰਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ ਅਤੇ ਹੋਰ ਇਹਨਾਂ ਦੇ ਸਾਥੀ। ਆਹ ਮੈਸੇਜ ਆਇਆ ਹੈ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਹਿਬ ਰਾਹੀ, ਮਹਿਰਾਜ ਜਹਾਂ ਲਿਖ ਰਹੇ ਸਾਨੂੰ ਜੀ ਆਜ਼ਾਦ ਨਗਰ ਲਕਸਰ ਹਰਿਦੁਆਰ ਉੱਤਰਾਖੰਡ ਤੋਂ ਮੈਸੇਜ ਪਾ ਰਹੇ ਆ। ਪਿੰਡ ਗਿੱਦੜਵਾਹਾ ਤੋਂ ਆਏ ਜੀ ਬਾਬੂ ਸਿੰਘ ਢਿੱਲੋਂ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ। ਅਗਲਾ ਮੈਸੇਜ ਹੈ ਫਤਿਹਾਬਾਦ ਹਰਿਆਣਾ ਤੋਂ, ਬਿੰਟੂ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸ ਅਤੇ ਹੋਰ ਸਾਥੀ। ਪਿੰਡ ਚੰਦਬਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਐਜ਼ਾ, ਗੁਰਮੀਤ ਕੌਰ, ਜਗਪ੍ਰੀਤ, ਮਨਪ੍ਰੀਤ, ਕਰਮਜੀਤ, ਚਰਨਪ੍ਰੀਤ, ਚਰਨਜੀਤ ਕੌਰ ਅਤੇ ਨਵਕਿਰਤ ਕੌਰ। ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਅਮਰਿੰਦਰ ਗਿੱਲ ਦਾ ਗਾਇਆ ਹੋਇਆ ਇਹ ਗੀਤ।

ਲਓ ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ 94-655-3607 'ਤੇ ਵਟਸਐਪ 'ਤੇ ਮੈਸੇਜ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਮਹਾਰਾਸ਼ਟਰ ਤੋਂ ਮੈਸੇਜ ਆਇਆ ਹੈ ਨੰਦ ਕਿਸ਼ੋਰ ਘਟੇ, ਸੰਗੀਤਾ ਸਾਕਸ਼ੀ, ਜੈਸ਼੍ਰੀ ਅਤੇ ਹੋਰ ਇਹਨਾਂ ਦੇ ਬਾਕੀ ਪਰਿਵਾਰ ਦੇ ਮੈਂਬਰ। ਕਿਲਾ ਰਹਿਮਦਗੜ੍ਹ ਤੋਂ ਆਏ ਜੀ ਮਲੇਰਕੋਟਲਾ ਤੋਂ ਮੁਹੰਮਦ ਇਕਬਾਲ, ਮੁਹੰਮਦ ਜ਼ਮੀਲ ਛਾਂਗਾ, ਨਿਸਾਰ ਅਖਤਰ ਅਤੇ ਜੱਗਾ ਰਾਮਹੁਰੀ। ਅਗਲਾ ਮੈਸੇਜ ਆਇਆ ਹੈ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੇਸਟਰੀ, ਰੋਜ਼ੀ, ਪਰਲ ਅਤੇ ਵਿਲਿਸ। ਆਹ ਮੈਸੇਜ ਆਇਆ ਹੈ ਲਿਖਣ ਵਾਲੇ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਸਫੀਦੋ ਮੰਡੀ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਆਏ ਜੀ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਅਤੇ ਕਰਮਜੀਤ ਕੌਰ। ਕਿਸੇ ਵੀ ਗੀਤ ਦੀ ਇਹਨਾਂ ਨੇ ਫਰਮਾਇਸ਼ ਲਿਖ ਕੇ ਭੇਜੀ ਹੈ ਜੀ। ਅਗਲਾ ਮੈਸੇਜ ਆਇਆ ਹੈ ਜ਼ਿਲ੍ਹਾ ਸੰਗਰੂਰ ਤੋਂ ਅਮਰੀਕ ਸਿੰਘ ਅਤੇ ਨਾਲ ਇਹਨਾਂ ਦੇ ਸਾਥੀ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਬਾ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਆਏ ਜੀ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਇਹਨਾਂ ਦਾ ਪੂਰਾ ਪਰਿਵਾਰ। ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਅਤੇ ਭਾਨੂ ਪ੍ਰਕਾਸ਼। ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਦੇ ਹਾਂ ਹਰਭਜਨ ਮਾਨ ਅਤੇ ਸੁਨੀਧੀ ਚੌਹਾਨ ਦੀਆਂ ਆਵਾਜ਼ਾਂ 'ਚ ਇਹ ਗੀਤ।

ਲਓ ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਵਟਸਐਪ ਮੈਸੇਜ ਜਿਹੜੇ ਸਾਡੇ ਕੋਲ ਪਹੁੰਚ ਚੁੱਕੇ ਨੇ ਅਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹੁੰਦੇ ਹਾਂ ਜੀ। ਪਿੰਡ ਟਹਿ ਕਲੰਦਰ ਤੋਂ

ਲਓ ਜੀ, ਪ੍ਰੋਗਰਾਮ ਚੱਲ ਰਿਹਾ ਤਾਂ ਮਗ ਜਲੰਧਰ ਪੈਂਦੀ ਔਰ ਮੈਸੇਜਸ ਸਾਡੇ ਕੋਲ ਜਿਹੜੇ ਪਹੁੰਚੇ ਨੇ ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਰਹੇ ਹਾਂ ਜੀ। ਆਹ ਮੈਸੇਜ ਆਇਆ ਹੈ ਲਿਖਣ ਵਾਲੇ ਜੀ, ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਇਹ ਸਾਨੂੰ ਮੈਸੇਜ ਪਾ ਰਹੇ ਹਰੀਪੁਰਾ ਅਬੋਹਰ ਤੋਂ। ਅਗਲਾ ਮੈਸੇਜ ਹੈ ਰਾਕੇਸ਼, ਨਰੇਸ਼, ਜਗਦੀਸ਼, ਅੰਗਰੇਜ਼, ਪੱਟੀ, ਸੇਵਕ ਸਿੰਘ, ਇਹਨਾਂ ਨੇ ਜੰਡਵਾਲਾ ਚੜਤ ਸਿੰਘ ਤੋਂ ਸਾਨੂੰ ਮੈਸੇਜ ਲਿਖ ਕੇ ਭੇਜਿਆ ਹੈ। ਗੋਬਿੰਦਪੁਰ ਸੀਕਰ, ਰਾਜਸਥਾਨ ਤੋਂ ਦਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਰਸ਼ਾਰ ਸਿੰਘ, ਰਿੰਕੀ ਸ਼ੇਖਾਵਤ ਹੋਰਾਂ ਦਾ ਵੀ ਮੈਸੇਜ ਪਹੁੰਚਿਆ ਹੈ ਜੀ। ਆਹ ਮੈਸੇਜ ਆਇਆ ਹੈ ਲਿਖਣ ਵਾਲੇ ਪਿੰਡ ਸ਼ਾਹਪੁਰ ਮਹਿਤਪੁਰ ਤੋਂ ਲਿਖ ਰਹੇ ਜੀ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ, ਪਾਹੁਲ ਜੋਤ, ਆਹਾਨ ਅਹਨਤ ਕੌਰ, ਲਵਪ੍ਰੀਤ ਕੌਰ ਅਤੇ ਪਰਵਿੰਦਰ ਕੌਰ ਹੋਰਾਂ ਦਾ ਮੈਸੇਜ ਪਹੁੰਚਿਆ ਹੈ। ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ ਸਾਨੂੰ ਸਹਾਰਨਪੁਰ ਤੋਂ ਲਿਖ ਰਹੇ ਜੀ। ਅਗਲਾ ਮੈਸੇਜ ਹੈ ਪਿੰਡ ਨਾਈਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਵੇਦ ਮਿੱਟਾ ਮਿੱਡਾ ਅਤੇ ਅਲਕਾ ਮਿੱਟਾ ਹੋਰਾਂ ਨੇ ਵੀ ਮੈਸੇਜ ਪਾਇਆ ਹੈ। ਮੇਨ ਬਾਜ਼ਾਰ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਤੋਂ ਆਏ ਜੀ ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ ਹੋਰਾਂ ਦਾ ਮੈਸੇਜ ਵੀ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰ ਰਹੇ ਹਾਂ। ਪਿੰਡ ਚੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ ਸੈਸ ਨਗਰ ਤੋਂ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਹੋਰਾਂ ਦਾ ਵੀ ਮੈਸੇਜ ਪਹੁੰਚਿਆ। ਕਿਸੇ ਵੀ ਗੀਤ ਦੀ ਫਰਮਾਇਸ਼ ਇਹਨਾਂ ਨੇ ਲਿਖ ਕੇ ਭੇਜੀ ਹੈ। ਲਓ ਜੀ, ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ।

ਲਓ ਜੀ, ਤਾਂ ਮਕਜਲੰਦਰ ਭੈਣ ਦੀ ਪ੍ਰੋਗਰਾਮ ਦਾ ਆਖਰੀ ਗੀਤ ਜਿਹੜਾ ਆ ਉਹ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ, ਔਰ ਇਸ ਦੇ ਲਈ ਫਰਮਾਇਸ਼ ਸਾਨੂੰ ਪਹੁੰਚੀ ਹੈ ਜੀ ਲਿਖਣ ਵਾਲੇ ਪਿੰਡ ਟਾਣੀ ਲਾਲ ਖਾਂ ਤੋਂ ਜਾਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਂ, ਸੀਮਾ ਬਾਨੋ, ਵਿਨੋਦ ਖਾਂ, ਕਿਸੇ ਵੀ ਗੀਤ ਦੀ ਫਰਮਾਇਸ਼ ਇਹਨਾਂ ਨੇ ਲਿਖ ਕੇ ਭੇਜੀ ਹੈ ਜੀ ਸਾਨੂੰ। ਵਿਜੇ ਤਵਰ ਮਮਤਾ ਮੁੰਡੀ ਖਰੜ ਤੋਂ ਸਾਨੂੰ ਇਹ ਮੈਸੇਜ ਪਾ ਰਹੇ ਆ ਜੀ। ਅਗਲਾ ਮੈਸੇਜ ਹੈ ਜਾਖੌਦ ਰਾਜਸਥਾਨ ਤੋਂ ਸ਼ਮੂਦਿਆਲ, ਵਿਮਲਾ, ਅਮਰਜੀਤ, ਸੁੰਦਰ ਲਾਲ ਅਤੇ ਯੋਗੇਸ਼ ਕੁਮਾਰ ਹੋਰਾਂ ਦਾ। ਪਿੰਡ ਫਾਜ਼ਿਲਕਾ ਤੋਂ ਆਏ ਜੀ, ਪਿੰਡ ਜ਼ਾਫਰਾ ਜ਼ਿਲ੍ਹਾ ਫਾਜ਼ਿਲਕਾ ਤੋਂ ਆਏ ਜੀ ਫਲਕ ਸਿੰਘ, ਰਾਜੂ, ਬੱਬੂ, ਸੋਨੂ ਅਤੇ ਅਮਨਦੀਪ ਹੋਰਾਂ ਦਾ ਮੈਸੇਜ ਆਇਆ ਹੈ। ਅਗਲਾ ਮੈਸੇਜ ਹੈ ਜੀ ਲਿਖਣ ਵਾਲੇ ਦੰਤਰੇਗੀ ਪਾਟਾਪਾਰੇ ਛੱਤੀਸਗੜ੍ਹ ਤੋਂ ਹੀਰਾਮਣੀ, ਪਾਰਸਮਣੀ, ਪੁਸ਼ਪਿੰਦਰ ਮਣੀ ਅਤੇ ਹੋਰ ਇਹਨਾਂ ਦੇ ਸਾਥੀ। ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ ਸੁਣਦੇ ਹਾਂ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਇਹ ਗੀਤ।

0: ਲਓ ਜੀ, ਪੂਰੀ ਦੁਨੀਆ ਦੇ ਉੱਤੇ ਸ਼ਾਇਦ ਇਹੀ ਗਾਣਾ ਜ਼ਿਆਦਾ ਪਸੰਦ ਕੀਤਾ ਗਿਆ ਹੋਏਗਾ, ਕਿਉਂਕਿ ਅੱਜ ਕੱਲ੍ਹ ਪਿਆਰੇ ਬੱਚਿਓ ਪੂਰੀ ਦੁਨੀਆ ਦੇ ਉੱਤੇ ਹੀ ਨਾ ਬਹੁਤ ਜ਼ਿਆਦਾ ਗਰਮੀ ਪੈਂਦੀ ਪਈ ਹੈ ਗਲੋਬਲ ਵਾਰਮਿੰਗ ਕਰਕੇ, ਔਰ ਇੱਕ ਉਹ ਜਿਹੜੀ ਹਵਾ ਹੈ ਐਲ ਨੀਨੋ ਵਾਲੀ, ਉਹ ਬਹੁਤ ਸਾਰੇ ਮੁਲਕਾਂ ਦੇ ਵਿੱਚ ਗਰਮੀ ਪਾਉਂਦੀ ਪਈ ਹੈ, ਔਰ ਹਰ ਕੋਈ ਕਹਿੰਦਾ ਕਿ ਰੱਬਾ ਰੱਬਾ ਮੀਂਹ ਵਰਾ। ਔਰ ਦੇਖੋ ਪਿਆਰੇ ਬੱਚਿਓ, ਯੂਰਪ ਦੀਆਂ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ ਕਿ ਯੂਰਪ ਦੇ ਵਿੱਚ ਵੀ ਬਹੁਤ ਸਾਰੀ ਗਰਮੀ ਪਈ ਹੈ, ਜਰਮਨੀ ਦੇ ਵਿੱਚ ਵੀ ਬਹੁਤ ਸਾਰੀ ਗਰਮੀ ਪਈ ਹੈ, ਔਰ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਕਿ ਦੁਨੀਆ ਭਰ ਦੇ ਵਿੱਚ ਗਰਮੀ ਵੱਧਦੀ ਪਈ ਹੈ ਔਰ ਬਰਸਾਤ ਘੱਟਦੀ ਪਈ ਹੈ। ਇਹ ਅਲ ਨੀਨੋ ਜਿਹੜੀਆਂ ਹਵਾਵਾਂ ਨੇ, ਗਰਮ ਹਵਾਵਾਂ ਨੇ, ਉਹਨਾਂ ਦਾ ਅਸਰ ਹੈ। ਔਰ ਇਹਨਾਂ ਨੂੰ ਪੈਦਾ ਕਿਹਨੇ ਕੀਤਾ ਹੈ? ਅਸੀਂ, ਤੁਸੀਂ, ਅਸੀਂ ਸਾਰਿਆਂ ਨੇ ਮਿਲ ਜੁਲ ਕੇ, ਕਿਉਂਕਿ ਅਸੀਂ ਪੋਲਿਊਸ਼ਨ ਨੂੰ ਘਟਾਉਣ ਦੇ ਵਿੱਚ, ਅਸੀਂ ਆਪਣੇ ਸਾਧਨਾਂ ਨੂੰ ਸੀਮਿਤ ਕਰਨ ਦੇ ਵਿੱਚ ਕੋਈ ਵੀ ਤਰੁੱਟੀ ਨਹੀਂ ਛੱਡਦੇ। ਅਸੀਂ ਕਹਿੰਦੇ ਹਾਂ ਕਿ ਸਾਨੂੰ ਕੀ, ਸਾਡੇ ਵੱਲੋਂ ਸਾਡਾ ਜਿਹੜਾ ਗਲੋਬਲ ਵਾਰਮਿੰਗ ਜਿਹੜਾ ਸਟੇਟਸ ਹੈ ਉਹ ਜਿੰਨਾ ਮਰਜ਼ੀ ਵੱਧ ਜਾਏ, ਔਰ ਫਿਰ ਕੀ ਹੁੰਦਾ, ਧਰਤੀ ਜਿਹੜੀ ਹੈ ਸਾਡੀ ਉਹ ਆਪਣਾ ਈਕੋਸਿਸਟਮ ਆਪਣੇ ਆਪ ਹੀ ਬਰਾਬਰ ਕਰ ਲੈਂਦੀ ਹੈ। ਔਰ ਦੇਖੋ ਪਿਆਰੇ ਬੱਚਿਓ, ਅਸੀਂ ਵੀ ਆਪਣਾ ਈਕੋਸਿਸਟਮ ਪ੍ਰੋਗਰਾਮ ਦਾ ਨਾ ਬਰਾਬਰ ਕਰ ਲੈਂਦੇ ਹਾਂ। ਆਉਂਦੀ ਹੈ ਮਨ ਦੇ ਵਿੱਚ ਕਿ ਤੁਹਾਡੇ ਨਾਲ ਹਰ ਖਬਰ ਸਾਂਝੀ ਕਰ ਦਈਏ ਦੇਸ਼ ਦੁਨੀਆ ਦੀ। ਔਰ ਲਓ ਜੀ, ਹੁਣ ਅਸੀਂ ਸਾਂਝੀ ਕਰਨ ਵਾਲੇ ਹਾਂ ਪਿਆਰੇ ਬੱਚਿਆਂ ਦੀ ਖੂਬਸੂਰਤ ਵਾਲੀ ਹਾਜ਼ਰੀ, ਔਰ ਗੁਰਪ੍ਰੀਤ ਜੀ ਦੱਸਣਗੇ ਕਿ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਬੱਚਿਆਂ ਨੇ ਕੀ ਆਈਟਮਾਂ ਪੇਸ਼ ਕਰਨੀਆਂ ਨੇ।
1: ਜੀ ਬਿਲਕੁਲ, ਜਦੋਂ ਅਸੀਂ ਨੰਨੀ ਕਲਮ ਦੀ ਗੱਲ ਕਰਦੇ ਹਾਂ ਤੇ ਨੰਨੀ ਕਲਮ ਤੋਂ ਦੇ ਜ਼ਰੀਏ ਬੱਚੇ ਵੱਖ ਵੱਖ ਤਰ੍ਹਾਂ ਦੀਆਂ ਹਾਜ਼ਰੀਆਂ ਲਗਾਉਂਦੇ ਨੇ ਸੁਖਦੇਵੀ ਆ, ਜਦੋਂ ਗੱਲ ਕਰਦੇ ਹਾਂ ਕਹਾਣੀਆਂ ਦੀ, ਕਵਿਤਾਵਾਂ ਦੀ, ਗੀਤ ਸੰਗੀਤ ਦੀ, ਔਰ ਨਾਲ ਦੀ ਨਾਲ ਜਦੋਂ ਅਸੀਂ ਕਲਚਰਲ ਐਕਟੀਵਿਟੀਜ਼ ਦੀ ਗੱਲ ਕਰਦੇ ਉਸ ਦੇ ਵਿੱਚ ਫੋਕ ਸੌਂਗਸ ਔਰ ਹੋਰ ਵੀ ਬਹੁਤ ਕੁਝ ਬੱਚੇ ਜਿਹੜੇ ਨੇ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਜ਼ਰੂਰ ਤੇ ਜ਼ਰੂਰ ਭੇਜਦੇ ਨੇ। ਹੁਣ ਅੱਜ ਦੇ ਪਿਟਾਰੇ ਦੇ ਵਿੱਚ ਕੀ ਹੈ ਉਹ ਤਾਂ ਸੁਣਨ ਤੋਂ ਬਾਅਦ ਹੀ ਪਤਾ ਚੱਲੇਗਾ, ਤੇ ਨੰਨੀ ਕਲਮ ਤੋਂ ਦੀ ਪਹਿਲੀ ਪੇਸ਼ਕਾਰੀ ਦੇ ਵੱਲ ਕਰਦੇ ਹਾਂ ਰੁਖ।
2: ਨਮਸਤੇ ਦੋਸਤੋ, ਮੇਰਾ ਨਾਮ ਅਕਸ਼ਮ ਹੈ, ਮੈਂ 7ਵੀਂ ਕਕਸ਼ਾ ਮੈਂ ਪੜ੍ਹਤਾ ਹੂੰ। ਦੋਸਤੋ, ਆਜ ਮੈਂ ਬਾਲ ਜਗਤ ਪ੍ਰੋਗਰਾਮ ਮੈਂ ਆਪਕੋ ਇੱਕ ਕਵਿਤਾ ਸੁਣਾਨੇ ਜਾ ਰਹਾ ਹੂੰ, ਜਿਸਕਾ ਸ਼ੀਰਸ਼ਕ ਹੈ ਪੇੜ ਲਗਾਓ। ਪੇੜ ਲਗਾਓ, ਪੇੜ ਲਗਾਓ, ਸਾਰੇ ਮਿਲਕਰ ਪੇੜ ਲਗਾਓ, ਪੇੜੋਂ ਸੇ ਹੈ ਸਬਕਾ ਜੀਵਨ, ਪੇੜ ਹੀ ਦੇਤੇ ਹੈ ਆਕਸੀਜਨ, ਜਗ੍ਹਾ ਜਗ੍ਹਾ ਪਰ ਪੇੜ ਲਗਾਓ, ਸਾਰੇ ਮਿਲਕਰ ਪੇੜ ਲਗਾਓ, ਸ਼ੁੱਧ ਹੋਗੀ ਅਗਰ ਜਲਵਾਯੂ, ਲੰਬੀ ਹੋਗੀ ਸਬਕੀ ਆਯੂ, ਯਹੀ ਸੋਚ ਕਰ ਪੇੜ ਲਗਾਓ, ਪੇੜ ਲਗਾਓ, ਪੇੜ ਲਗਾਓ, ਚਾਹੇ ਕੈਸਾ ਵੀ ਹੋ ਪੌਦਾ, ਸਬਕਾ ਆਪਣਾ ਆਪਣਾ ਅਹੁਦਾ, ਸ਼ੁਭ ਕਾਮ ਹੈ ਦੌੜੇ ਆਓ, ਪੇੜ ਲਗਾਓ, ਪੇੜ ਲਗਾਓ, ਕਾਟੇ ਨਾ ਹਮ ਭੂਲ ਕਰ ਕਭੀ, ਇਸਕੇ ਅੰਦਰ ਛਿਪੀ ਔਸ਼ਧੀ, ਆਪਣਾ ਤਨ ਮਨ ਸਵਸਥ ਬਣਾਓ, ਪੇੜ ਲਗਾਓ, ਪੇੜ ਲਗਾਓ, ਸਬਕੋ ਏਕ ਲਗਾਨਾ ਹੋਗਾ, ਪਰਿਆਵਰਨ ਬਚਾਨਾ ਹੋਗਾ, ਜਨ ਜਨ ਮੇਂ ਯਹ ਭਾਵ ਜਗਾਓ, ਪੇੜ ਲਗਾਓ, ਪੇੜ ਲਗਾਓ, ਧੰਨਵਾਦ।
0: ਲਓ ਜੀ, ਧੰਨਵਾਦ ਵੀ ਦੋਸਤ ਤੁਹਾਡਾ ਕਿ ਤੁਸੀਂ ਸਮੇਂ ਦੇ ਮੁਤਾਬਕ, ਮੌਕੇ ਦੇ ਮੁਤਾਬਕ ਚੌਕਾ ਮਾਰਿਆ ਹੈ। ਔਰ ਦੇਖੋ ਪਿਆਰੇ ਬੱਚਿਓ, ਗੱਲ ਅਸੀਂ ਕਰਦੇ ਪਏ ਹਾਂ ਕਿ ਵਣ ਉਤਸਵ ਦਾ ਹਫ਼ਤਾ ਚੱਲਦਾ ਪਿਆ ਹੈ, ਔਰ

0: ਪਿਆਰੇ ਬੱਚੇ, ਖੂਬਸੂਰਤ ਵਾਲੀਆਂ ਆਪਣੀਆਂ ਪਰਫਾਰਮੈਂਸ ਇਹਨਾਂ ਰੁੱਖਾਂ ਦੇ ਉੱਤੇ, ਇਸ ਮੀਂਹ ਦੇ ਉੱਤੇ ਸਾਨੂੰ ਭੇਜਦੇ ਪਏ ਨੇ। ਔਰ ਪਿਆਰੇ ਬੱਚਿਓ, ਮੈਂ ਸ਼ੁਰੂ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਬੀਜਾਂ ਤੋਂ ਵੀ ਬੂਟੇ ਬਣਾਏ ਜਾ ਸਕਦੇ ਨੇ, ਔਰ ਇਹ ਕੰਮ ਕਿਵੇਂ ਕੀਤਾ ਜਾ ਸਕਦਾ। ਦੇਖੋ ਜੀ, ਜਾਮ ਨੂੰ ਕਾਲੇ ਕਾਲੇ ਬੜੇ ਸਵਾਦ, ਤੁਹਾਡੇ ਆਸੇ ਪਾਸੇ ਜੇ ਬੂਟਾ ਲੱਗਿਆ ਤਾਂ ਉੱਥੋਂ ਪਹਿਲਾਂ ਜਾਮ ਨੂੰ ਕਲੈਕਟ ਕਰੋ, ਖਾਓ, ਔਰ ਫਿਰ ਜਿਹੜੀਆਂ ਗਿਟਕਾਂ ਬਚਦੀਆਂ ਨੇ ਉਹਨਾਂ ਨੂੰ ਧੋ ਕੇ ਛਾਂ ਦੇ ਵਿੱਚ ਸੁਕਾ ਲਓ 2-4 ਦਿਨ। ਔਰ ਇੱਦਾਂ ਹੀ ਤੁਸੀਂ ਹੋਰ ਜਿਹੜੇ ਗਿਟਕਾਂ ਵਾਲੇ ਫਲ ਨੇ ਉਹਨਾਂ ਦੇ ਵਿੱਚੋਂ ਗਿਟਕਾਂ ਕੱਢ ਕੇ ਉਹਨਾਂ ਨੂੰ ਛਾਂ ਦੇ ਵਿੱਚ ਸੁਕਾ ਲਓ। ਔਰ ਫਿਰ ਕੀ ਕਰਨਾ ਹੈ, ਥੋੜ੍ਹੀ ਜਿਹੀ ਕੰਪੋਸਟ ਔਰ ਥੋੜ੍ਹੀ ਜਿਹੀ ਮਿੱਟੀ ਦਾ ਮਿਕਸਚਰ ਬਣਾ ਕੇ ਉਹਦੇ ਵਿੱਚ ਇਹ ਗਿਟਕਾਂ ਨੂੰ ਲੁਕਾ ਕੇ ਲੱਡੂ ਵਾਂਗੂ ਗੋਲੇ ਬਣਾ ਲੈਣੇ ਆ। ਔਰ ਲਓ ਜੀ ਪਿਆਰੇ ਬੱਚਿਓ, ਇਹ ਬਣੇਗੀ ਫਿਰ ਇੱਕ ਖੂਬਸੂਰਤ ਬੂਟਿਆਂ ਵਾਲੀ ਬਾਲ, ਜਿਹਨੂੰ ਤੁਸੀਂ ਸਹੀ ਜਗ੍ਹਾ ਦੇਖ ਕੇ, ਸਹੀ ਪਲੇਸ ਚੁਣ ਕੇ ਉੱਥੇ ਇਹਨੂੰ ਰੱਖ ਦੇਣਾ ਹੈ ਮਿੱਟੀ ਦੇ ਵਿੱਚ। ਔਰ ਫਿਰ ਜਦੋਂ ਉਹਦੇ ਵਿੱਚੋਂ ਬੂਟਾ ਉੱਗੇਗਾ ਫਲ ਵਾਲਾ, ਤਾਂ ਉਹ ਤੁਹਾਨੂੰ ਵੀ ਬਹੁਤ ਖੁਸ਼ੀ ਦੇਵੇਗਾ ਔਰ ਸਾਡੇ ਵਾਤਾਵਰਣ ਨੂੰ ਵੀ ਬਹੁਤ ਖੁਸ਼ ਕਰੇਗਾ।
1: ਜੀ ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਚੰਗੀਆਂ ਚੰਗੀਆਂ ਆਦਤਾਂ ਦੀ, ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਦਗੀ ਨੂੰ ਬਸਰ ਕਰਨ ਦੀ, ਤਾਂ ਇਹ ਵੀ ਚੰਗੀਆਂ ਆਦਤਾਂ ਦਾ ਇੱਕ ਹਿੱਸਾ ਤੁਹਾਡਾ ਹੋਣਾ ਚਾਹੀਦਾ। ਕਿਸ ਤਰੀਕੇ ਦੇ ਨਾਲ ਤੁਸੀਂ ਇਹ ਸੋਚ ਵਿਚਾਰ ਕਰ ਸਕੋ ਕਿ ਤੁਸੀਂ ਬੀਜ ਇਕੱਠੇ ਕਰਨੇ ਨੇ, ਉਹਨਾਂ ਦਾ ਭੰਡਾਰ ਕਰ ਸਕਦੇ ਹੋ, ਜਦੋਂ ਕਿਤੇ ਜਾਂਦੇ ਹੋ, ਜਿਹੜਾ ਸੁਜੈਸ਼ਨ ਤੁਹਾਨੂੰ ਸੁਖਦੀ ਬੀਆ ਨੇ ਦਿੱਤਾ ਹੈ, ਇਹ ਕਿਤੇ ਨਾ ਕਿਤੇ ਤੁਸੀਂ ਗਿਫਟ ਕਰ ਸਕਦੇ ਹੋ, ਆਪ ਵੀ ਤੁਸੀਂ ਪਲਾਂਟੇਸ਼ਨ ਲਈ ਮਦਦ ਕਰ ਸਕਦੇ ਹੋ। ਸੋ ਮਦਰ ਜਿਹੜੇ ਨੇ ਬੱਚੇ ਜ਼ਰੂਰ ਤੇ ਜ਼ਰੂਰ ਆਪਣੇ ਪੇਰੈਂਟਸ ਦੀ ਵੀ ਕਰ ਸਕਦੇ ਨੇ, ਆਪਣੇ ਆਲੇ ਦੁਆਲੇ ਦੇ ਵੀ ਕਰ ਸਕਦੇ ਨੇ। ਔਰ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰੋਗਰਾਮ ਬਾਲ ਜਗ੍ਹਾ ਦੀ, ਤਾਂ ਇਸ ਦੇ ਵਿੱਚ ਬੱਚੇ ਆਪਣੀ ਹਾਜ਼ਰੀ ਲਗਵਾ ਰਹੇ ਨੇ ਸੁਖਦੀ ਵੀ, ਇਸ ਕਰਕੇ ਅਸੀਂ ਆਪਣੀਆਂ ਗੱਲਾਂ ਬਾਤਾਂ 'ਤੇ ਵਿਰਾਮ ਲਗਾਉਣਾ ਹੈ, ਕਿਉਂਕਿ ਇਹ ਵਿਰਾਮ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਦੇ ਨਾਲ ਹੀ ਤੁਸੀਂ ਆਪਣੀਆਂ ਹਾਜ਼ਰੀਆਂ ਜਿਹੜੀਆਂ ਨੇ ਉਹਨਾਂ ਦਾ ਆਨੰਦ ਮਾਣ ਸਕਦੇ ਹੋ। ਸੋ ਹੁਣ ਜ਼ਿਆਦਾ ਸਮਾਂ ਨਹੀਂ ਲੈਂਦੇ, ਅਸੀਂ ਰੁੱਖ ਕਰਦੇ ਹਾਂ ਜੀ ਅਗਲੀ ਪਰਫਾਰਮੈਂਸ ਦੇ ਵੱਲ।
2: ਨਮਸਤੇ ਦੋਸਤੋ, ਮੇਰਾ ਨਾਮ ਸ਼ੈਲਜਾ ਸ਼ਰਮਾ ਹੈ, ਮੈਂ 8ਵੀਂ ਕਕਸ਼ਾ ਮੈਂ ਪੜ੍ਹਤੀ ਹੂੰ। ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੈਂ ਇੱਕ ਕਵਿਤਾ ਸੁਣਾਨੇ ਜਾ ਰਹੀ ਹੂੰ, ਜਿਸਕਾ ਸ਼ੀਰਸ਼ਕ ਹੈ ਬਰਸਾਤ ਕਾ ਮੌਸਮ। ਆਇਆ ਜਬ ਬਰਸਾਤ ਕਾ ਮੌਸਮ, ਹਵਾ ਕਾ ਝੋਂਕਾ ਕਰਤਾ ਸ਼ੋ, ਨਾਚ ਉਠੇ ਜੰਗਲ ਮੇਂ ਮੋਰ, ਚਿੜੀਆ ਤੋਤਾ ਭਾਲੂ ਬੰਦਰ ਬਨ ਜਾਏ ਸਭ ਮਸਤ ਕਲੰਦਰ, ਕੋਇਲ ਬੋਲੇ ਮੀਠੀ ਵਾਣੀ, ਬਾਦਲ ਬਰਸ ਛਮ ਛਮ ਪਾਣੀ, ਖੇਤੋਂ ਮੇਂ ਹਰਿਆਲੀ ਆਏ, ਕਿਸਾਨ ਦੇਖ ਕਰ ਖੁਸ਼ ਹੋ ਜਾਏ, ਚੁਨਮੁਨ ਬੋਲੇ ਆਪਣੀ ਮਾਂ ਸੇ, ਮਿਲੂੰਗੀ ਮੈਂ ਆਪਣੇ ਮਾਮਾ ਸੇ, ਯਹ ਕੈਸਾ ਅੰਧਕਾਰ ਹੈ ਮੰਮੀ, ਦਿਨ ਵੀ ਲਗਤਾ ਰਾਤ ਕਾ ਮੌਸਮ, ਆਇਆ ਜਬ ਬਰਸਾਤ ਕਾ ਮੌਸਮ, ਆਇਆ ਜਬ ਬਰਸਾਤ ਕਾ ਮੌਸਮ। ਧੰਨਵਾਦ।
0: ਲਓ ਜੀ, ਬਰਸਾਤ ਦਾ ਮੌਸਮ ਪਿਆਰੇ ਬੱਚਿਓ ਇੰਨਾ ਕੁ ਖੂਬਸੂਰਤ ਹੈ ਕਿ ਜਦੋਂ ਹੀ ਕਾਲੇ ਬੱਦਲ ਆਉਂਦੇ ਨੇ, ਹਵਾਵਾਂ ਲੈ ਕੇ ਆਉਂਦੇ ਨੇ, ਵਰਦੇ ਨੇ, ਤਾਂ ਮੌਸਮ ਇੱਕਦਮ ਖੁਸ਼ਗਵਾਰ ਹੋ ਜਾਂਦਾ ਹੈ। ਔਰ ਇਸ ਜਗ੍ਹਾ ਦੇ ਉੱਤੇ ਜਿਹੜੀ ਇਹ ਬਨਸਪਤੀ ਹੈ, ਇਹ ਜਿਹੜੇ ਫਲ ਫੁੱਲ ਨੇ, ਔਰ ਜਿਹੜੇ ਇਨਸਾਨ ਨੇ, ਔਰ ਜਿਹੜੇ ਜੀਵ ਜੰਤੂ ਨੇ, ਸਭ ਖੁਸ਼ ਹੋ ਜਾਂਦੇ ਨੇ, ਕਿਉਂਕਿ ਇਹ ਬਰਸਾਤ, ਇਹ ਪਾਣੀ, ਇਹ ਹਵਾਵਾਂ ਜਿਹੜੀਆਂ ਨੇ ਨਾ, ਆਪਣੇ ਨਾਲ ਬੜੀਆਂ ਖੂਬਸੂਰਤ ਨੇਮਤਾਂ ਲੈ ਕੇ ਆਉਂਦੇ ਨੇ। ਔਰ ਪਿਆਰੇ ਬੱਚਿਓ, ਇਸ ਬਰਸਾਤ ਦੇ ਮੌਸਮ ਦੇ ਵਿੱਚ ਅਸੀਂ ਦਿਲ ਖੋਲ੍ਹ ਕੇ ਬੂਟੇ ਲਗਾਉਣੇ ਨੇ, ਕਿਉਂਕਿ ਬੂਟੇ ਲਗਾਉਣ ਦੇ ਵਿੱਚ ਨਾ ਗੁਰਪ੍ਰੀਤ, ਕਈ ਵਾਰੀ ਅਸੀਂ ਕਿਰਸ ਕਰ ਲੈਂਦੇ ਹਾਂ। ਅਸੀਂ ਪਤਾ ਕੀ ਕਹਿੰਦੇ ਹਾਂ, ਨਹੀਂ ਇਹਨਾਂ ਦੇ ਪੱਤੇ ਡਿੱਗਣਗੇ, ਇਹ ਵੱਡੇ ਹੋ ਜਾਣਗੇ, ਅਸੀਂ ਮੈਨੇਜ ਕਿਵੇਂ ਕਰਾਂਗੇ। ਪਿਆਰੇ ਬੱਚਿਓ, ਸਭ ਕੁਝ ਆਪਣੇ ਆਪ ਮੈਨੇਜ ਹੋ ਜਾਣਾ ਹੈ। ਤੁਹਾਡੇ ਪਿੰਡ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਕਸਬੇ ਦੇ ਵਿੱਚ ਬਹੁਤ ਸਾਰੇ ਐਸੇ ਹੱਥ ਨੇ ਜਿਹੜੇ ਸਾਫ਼ ਸਫਾਈ ਦਾ ਕੰਮ ਆਪਣੇ ਆਪ ਕਰ ਲੈਂਦੇ ਨੇ। ਤੁਸੀਂ ਸਿਰਫ ਬੂਟੇ ਲਗਾਓ, ਬੂਟਿਆਂ ਦੇ ਜਿਹੜੇ ਪੱਤੇ ਨੇ ਉਹਨਾਂ ਨੂੰ ਡਿੱਗਣ ਦੀ ਚਿੰਤਾ ਬਿਲਕੁਲ ਨਾ ਕਰੋ। ਔਰ ਦੇਖੋ, ਆਪਾਂ ਗੱਲ ਕਰਦੇ ਪਏ ਹਾਂ ਵਣ ਮਹਾਉਤਸਵ ਦੀ। ਪਿਆਰੇ ਬੱਚਿਓ, ਇਹ ਜਿਹੜੇ ਬੂਟਿਆਂ ਦੇ ਪੱਤੇ ਡਿੱਗਦੇ ਨੇ ਨਾ, ਇਹਨਾਂ ਤੋਂ ਵੀ ਖਾਦ ਬਣਾਈ ਜਾ ਸਕਦੀ ਹੈ। ਕਰਨਾ ਕੀ ਹੈ, ਥੋੜ੍ਹੀ ਜਿਹੀ ਹਿੰਮਤ ਕਰਕੇ, ਥੋੜ੍ਹਾ ਜਿਹਾ ਵਧੀਆ ਵਾਲਾ ਐਫਰਟ ਕਰਕੇ, ਇਹਨਾਂ ਪੱਤਿਆਂ ਨੂੰ ਕਲੈਕਟ ਕਰਕੇ ਕਿਸੇ ਬੋਰੇ ਦੇ ਵਿੱਚ ਪਾ ਕੇ ਇੱਕ ਕੋਨੇ 'ਤੇ ਰੱਖ ਲਓ। ਥੋੜ੍ਹੇ ਕੁ ਦਿਨਾਂ ਬਾਅਦ ਇਹਨਾਂ ਦੀ ਖਾਦ ਬਣ ਜਾਣੀ ਹੈ। ਜੇ ਨਹੀਂ ਬੋਰੇ ਦੇ ਵਿੱਚ ਰੱਖਣੇ, ਤਾਂ ਮਿੱਟੀ ਦੇ ਵਿੱਚ ਹੀ ਨੱਪ ਦਿਓ ਕਿਆਰੀ ਦੇ ਵਿੱਚ, ਔਰ ਫਿਰ ਦੇਖੋ ਤੁਹਾਡੀ ਕਿਆਰੀ ਨੂੰ ਮਿਲੇਗੀ ਖੂਬਸੂਰਤ ਵਾਲੀ ਐਨਰਜੀ ਇਹਨਾਂ ਪੱਤਿਆਂ ਤੋਂ।
1: ਜੀ ਬਿਲਕੁਲ, ਔਰ ਸਾਨੂੰ ਐਨਰਜੀ ਮਿਲ ਰਹੀ ਹੈ ਬੱਚਿਆਂ ਦੀਆਂ ਹਾਜ਼ਰੀਆਂ ਤੋਂ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਬੱਚਿਆਂ ਦੀ ਹਾਜ਼ਰੀਆਂ ਦੀ, ਤੇ ਵੱਖ ਵੱਖ ਤਰ੍ਹਾਂ ਦੀਆਂ ਰਿਕਾਰਡਿੰਗਸ ਜਿਹੜੀਆਂ ਨੇ ਤੁਸੀਂ ਵੀ ਕਰਕੇ ਭੇਜ ਸਕਦੇ ਹੋ, ਕਵਿਤਾਵਾਂ, ਕਹਾਣੀਆਂ, ਫੋਕ ਸੌਂਗ, ਸ਼ਬਦ ਗਾਇਨ, ਕੁਝ ਵੀ ਤੁਸੀਂ ਕਰ ਸਕਦੇ ਹੋ, ਲੇਕਿਨ ਬਹੁਤ ਹੀ ਵਧੀਆ ਆਵਾਜ਼ ਦੇ ਵਿੱਚ, ਬਿਲਕੁਲ ਸ਼ਾਂਤਮਈ ਮਾਹੌਲ ਦੇ ਵਿੱਚ ਤੁਸੀਂ ਉਹਨੂੰ ਰਿਕਾਰਡ ਕਰਕੇ ਸਾਨੂੰ ਭੇਜਣਾ। ਨੰਬਰ ਜਲਦ ਹੀ ਅਸੀਂ ਤੁਹਾਨੂੰ ਦੱਸ ਦੇਵਾਂਗੇ। ਔਰ ਇਹਨਾਂ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਪ੍ਰੈਕਟਿਸ ਜਿਹੜੀ ਹੈ ਬਹੁਤ ਬਹੁਤ ਬਹੁਤ ਜ਼ਿਆਦਾ ਜ਼ਰੂਰੀ। ਆਸ ਕਰਦੇ ਹਾਂ ਕਿ ਜਿਹੜੇ ਬੱਚਿਆਂ ਨੇ ਅੱਜ ਆਪਣੀਆਂ ਪਰਫਾਰਮੈਂਸਿਸ ਭੇਜੀਆਂ ਨੇ, ਬਹੁਤ ਜ਼ਿਆਦਾ ਪ੍ਰੈਕਟਿਸ ਤੋਂ ਬਾਅਦ ਭੇਜੀਆਂ ਹੋਣਗੀਆਂ। ਜੇਕਰ ਕੁਝ ਕਤਾਈਆਂ ਰਹਿ ਜਾਣ ਤਾਂ ਉਹਨਾਂ ਨੂੰ ਅਸੀਂ ਜ਼ਰੂਰ ਤੇ ਜ਼ਰੂਰ ਆਗਾਹ ਕਰ ਦਿੰਦੇ ਹਾਂ ਕਿ ਅਗਲੀ ਵਾਰੀ ਇਹ ਜਿਹੜੀਆਂ ਮੁਸ਼ਕਿਲਾਂ ਨੇ ਉਹ ਨਹੀਂ ਜ਼ਰੂਰ ਤੇ ਜ਼ਰੂਰ ਆਉਣੀਆਂ ਚਾਹੀਦੀਆਂ। ਸੋ ਹੁਣ ਅਸੀਂ ਰੁੱਖ ਕਰਦੇ ਹਾਂ ਜੀ ਪ੍ਰੋਗਰਾਮ ਬਾਲ ਜਗਤ ਦੇ ਤਹਿਤ ਨੰਨੀ ਕਲਮ ਤੋਂ ਦੇ ਜ਼ਰੀਏ ਜਿਹੜਾ ਸਿਲਸਿਲਾ ਚੱਲ ਰਿਹਾ, ਖਾਸ ਕਰਕੇ ਇਸ ਦੀ ਅਗਲੀ ਪੇਸ਼ਕਾਰੀ।

0: ਲਓ ਜੀ, ਬਾਲ ਜਗਤ ਦੇ ਵਿੱਚ ਵੀ ਮਸਤੀ ਖੂਬ ਚੱਲਦੀ ਪਈ ਹੈ। ਪਿਆਰੇ ਬੱਚੇ ਆਪਣੀਆਂ ਖੂਬਸੂਰਤ ਕ੍ਰੀਏਟਿਵ ਵਾਲੀਆਂ ਰਿਕਾਰਡਿੰਗ ਸਾਨੂੰ ਕਰਕੇ ਭੇਜਦੇ ਨੇ, ਔਰ ਬੱਚੇ ਦੇਖੋ ਜੀ, ਇਹਨਾਂ ਦੀ ਜਿੰਨੀ ਗੁਰਪ੍ਰੀਤ ਤਾਰੀਫ ਕੀਤੀ ਜਾਵੇ ਨਾ ਓਨੀ ਥੋੜ੍ਹੀ ਹੈ, ਕਿਉਂਕਿ ਬੱਚਿਆਂ ਕੋਲੋਂ ਵੀ ਨਾ ਕਈ ਵਾਰੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ। ਔਰ ਦੇਖੋ ਜੀ, ਸਟੂਡੀਓ ਦੇ ਵਿੱਚ ਕਦੀ ਬੱਚਿਆਂ ਦੀ ਰਿਕਾਰਡਿੰਗ ਹੁੰਦੀ ਹੈ ਨਾ, ਤਾਂ ਫਿਰ ਅਸੀਂ ਦੇਖਦੇ ਹਾਂ ਕਿ ਬੱਚੇ ਕਿੰਨੇ ਸਿਆਣਪ ਦੇ ਨਾਲ, ਕਿੰਨੀ ਸਮਝਦਾਰੀ ਦੇ ਨਾਲ ਕਈ ਚੀਜ਼ਾਂ ਨੂੰ ਪਰਫੋਰਮ ਕਰਦੇ ਨੇ। ਔਰ ਪਿਆਰੇ ਬੱਚਿਆਂ ਤੋਂ ਵੀ ਗੁਰਪ੍ਰੀਤ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਔਰ ਸਾਨੂੰ ਹਰ ਹਫ਼ਤੇ ਨਾ ਕੁਝ ਰਿਕਾਰਡ ਕਰਕੇ ਭੇਜਦੇ ਨੇ, ਔਰ ਸਾਡੇ ਪ੍ਰੋਗਰਾਮ ਦੇ ਵਿੱਚ ਚਾਰ ਚੰਦ ਲਗਾ ਦਿੰਦੇ ਨੇ। ਔਰ ਪਿਆਰੇ ਬੱਚਿਓ, ਇਹ ਚਾਰ ਚੰਦ ਤੁਸੀਂ ਲਗਾਉਂਦੇ ਹੀ ਰਹਿਣਾ ਹੈ, ਕਿਉਂਕਿ ਹਰ ਐਤਵਾਰ ਨੂੰ ਤੁਹਾਡੀ ਆਵਾਜ਼ ਆਲ ਇੰਡੀਆ ਤੋਂ ਗੂੰਜੇਗੀ ਔਰ ਤੁਹਾਡੇ ਰੇਡੀਓ ਸੈੱਟ 'ਤੇ ਆਏਗੀ। ਸੋ ਇਹਦੇ ਲਈ ਤੁਸੀਂ ਸਾਨੂੰ ਰਿਕਾਰਡਿੰਗ ਕਰਕੇ ਬਾਕਾਇਦਗੀ ਨਾਲ ਭੇਜਦੇ ਰਹਿਣਾ ਹੈ।
1: ਜੀ ਬਿਲਕੁਲ, ਔਰ ਜਦੋਂ ਅਸੀਂ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਨੰਨੀ ਕਲਮ ਤੋਂ ਦੀ ਗੱਲ ਕਰਦੇ ਹਾਂ, ਇਸ 'ਤੇ ਖਾਸ ਕਰਕੇ ਬੱਚੇ ਜਿਹੜੇ ਆਪਣੀਆਂ ਰਿਕਾਰਡਿੰਗਸ ਕਰਕੇ ਸਾਨੂੰ ਭੇਜਦੇ ਨੇ, ਜ਼ਰੂਰ ਤੋਂ ਜ਼ਰੂਰ ਤਿਆਰੀ ਕਰਦੇ ਨੇ, ਪਹਿਲਾਂ ਤਿਆਰੀ ਕਰਕੇ ਉਹਨੂੰ ਪ੍ਰੈਕਟਿਸ ਕਰਦੇ ਨੇ ਉਹਦੀ ਚੰਗੀ ਤਰ੍ਹਾਂ, ਔਰ ਪ੍ਰੈਕਟਿਸ ਕਰਨ ਤੋਂ ਬਾਅਦ ਹੀ ਉਹ ਕੰਮ ਕਰਦੇ ਨੇ। ਜਿਵੇਂ ਕਿ ਅਸੀਂ ਬੱਚੇ ਜਦੋਂ ਸਟੇਜ 'ਤੇ ਕੋਈ ਪਰਫੋਰਮ ਕਰਨਾ ਹੁੰਦਾ, ਘਰ ਦੇ ਵਿੱਚ ਹੀ ਛੋਟਾ ਮੋਟਾ ਫੰਕਸ਼ਨ ਹੁੰਦਾ, ਅਤੇ ਪੇਰੈਂਟਸ ਨੂੰ ਪਤਾ ਹੁੰਦਾ ਕਿ ਬੱਚੇ ਦੇ ਵਿੱਚ ਆਹ ਕੁਆਲਿਟੀ ਹੈ, ਉਹਨੂੰ ਆਹ ਚੀਜ਼ ਆਉਂਦੀ, ਉਹਨੂੰ ਭੰਗੜਾ ਆਉਂਦਾ ਹੈ, ਬੋਲੀਆਂ ਆਉਂਦੀਆਂ ਨੇ, ਕੁਝ ਵੀ ਉਹਨੂੰ ਆਉਂਦਾ। ਲੇਕਿਨ ਜਦੋਂ ਸਾਰਿਆਂ ਦੇ ਸਾਹਮਣੇ ਪੇਰੈਂਟਸ ਇੱਕਦਮ ਬੋਲ ਦਿੰਦੇ ਨੇ ਕਿ ਆ ਜਾ ਇਹਨੂੰ ਇਹ ਚੀਜ਼ ਆਉਂਦੀ ਹੈ ਤੂੰ ਕਰਕੇ ਦਿਖਾ, ਅਤੇ ਉਹ ਬੱਚਾ ਬਿਲਕੁਲ ਸ਼ਰਮਿੰਦਾ ਹੋ ਜਾਂਦਾ ਹੈ, ਔਰ ਉਹਨੂੰ ਲੱਗਦਾ ਕਿ ਨਹੀਂ ਮੈਨੂੰ ਇਹ ਚੀਜ਼ ਬਿਲਕੁਲ ਵੀ ਨਹੀਂ ਆਉਂਦੀ, ਨਾ ਮੈਂ ਇਹ ਕਰ ਸਕਦਾ, ਕਿਉਂਕਿ ਉੱਥੇ ਲੈਕ ਆਫ ਕੌਨਫੀਡੈਂਸ ਜਿਹੜਾ ਹੈ ਉਹ ਤੁਹਾਡੇ ਵਿੱਚ ਹੁੰਦਾ। ਸੋ ਇੱਕ ਛੋਟੀ ਜਿਹੀ ਗੈਦਰਿੰਗ ਦੇ ਵਿੱਚ ਅਗਰ ਬੱਚਿਓ ਤੁਹਾਡੇ ਵਿੱਚ ਉਹ ਇੰਨੀ ਕਸ਼ਮਤਾ ਨਹੀਂ ਹੈ ਕਿ ਤੁਸੀਂ ਆਪਣੀ ਵਧੀਆ ਕੁਆਲਿਟੀ ਜਿਹੜੀ ਤੁਹਾਡੇ ਪੇਰੈਂਟਸ ਨੂੰ ਪਤਾ ਤੁਹਾਡੇ ਵਿੱਚ ਹੈ ਉਹਨੂੰ ਪਰਫੋਰਮ ਨਹੀਂ ਕਰ ਸਕਦੇ, ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਸਟੇਜ 'ਤੇ ਤੁਸੀਂ ਪਰਫੋਰਮ ਕਰ ਸਕਦੇ ਹੋ ਜ਼ਿਆਦਾ ਆਡੀਅੰਸ ਦੇ ਸਾਹਮਣੇ। ਸੋ ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ। ਮੁੱਕਦੀ ਗੱਲ ਇਹ ਹੈ ਕਿ ਤੁਸੀਂ ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਕਦੇ ਵੀ ਮੌਕਾ ਬਿਲਕੁਲ ਵੀ ਨਹੀਂ ਛੱਡਣਾ, ਅਸੀਂ ਤੁਹਾਨੂੰ ਮੌਕਾ ਦੇ ਰਹੇ ਹਾਂ, ਖਾਸ ਕਰਕੇ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਨੰਨੀ ਕਲਮ ਤੋਂ ਦੇ ਜ਼ਰੀਏ ਤੁਸੀਂ ਆਪਣੀਆਂ ਹਾਜ਼ਰੀਆਂ ਲਗਵਾ ਸਕਦੇ ਹੋ। ਅਗਲੇ ਬੱਚੇ ਦੀ ਵਾਰੀ ਹੈ, ਆਓ ਚਲੋ ਰੁਕ ਕਰਦੇ ਹਾਂ ਜੀ।
2: ਗੁੱਡ ਮਾਰਨਿੰਗ ਸਰ, ਮਾਈ ਨੇਮ ਇਜ਼ ਸਿਮਰਨਪ੍ਰੀਤ ਕੌਰ, ਕਲਾਸ 6B। ਆਜ ਮੈਂ ਆਪਕੋ ਇੱਕ ਕਵਿਤਾ ਸੁਣਾਉਣੇ ਜਾ ਰਹੀ ਹੂੰ, ਪੇੜੋਂ ਕੇ ਸੰਗ ਬੜਨਾ ਸਿੱਖੋ। ਬਹੁਤ ਦਿਨੋਂ ਸੇ ਸੋਚ ਰਹਾ ਹੂੰ ਥੋੜ੍ਹੀ ਧਰਤੀ ਪਾਊਂ, ਉਸ ਧਰਤੀ ਮੇਂ ਬਾਗ ਬਗੀਚੇ ਜੋ ਹੋ ਸਕੇ ਲਗਾਊਂ, ਖਿਲੇ ਫੂਲ ਫਲ ਚਿੜੀਆ ਬੋਲੇ ਪਿਆਰੀ ਖੁਸ਼ਬੂ ਡੋਲੇ, ਤਾਜ਼ੀ ਹਵਾ ਜਲਾਸ਼ਯ ਮੇਂ ਅਪਣਾ ਹਰ ਅੰਗ ਭਿਗੋ ਲੇ, ਹੋ ਸਕਤਾ ਹੈ ਪਾਸ ਤੁਮਾਰੇ

0: ਸਿਰਫ ਤੇ ਸਿਰਫ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਫੀਲ ਕਰ ਸਕਦੇ ਨੇ, ਐਕਸਪ੍ਰੈਸ ਨਹੀਂ ਕਰ ਸਕਦੇ, ਸੋ ਅਸੀਂ ਉਹਨਾਂ ਦਾ ਸਾਥ ਬਣ ਸਕਦੇ। ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਮੌਸਮ ਦੇ ਹਿਸਾਬ ਦੇ ਨਾਲ, ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਦੀ ਪ੍ਰੋਟੈਕਸ਼ਨ ਕਰ ਸਕਦੇ ਹਾਂ, ਚਾਹੇ ਸਾਡੇ ਆਸ ਪਾਸ ਕੋਈ ਵੀ ਇਹੋ ਜਿਹੇ ਜਾਨਵਰ ਨੇ, ਪਸ਼ੂ ਪੰਛੀ ਨੇ ਜਿਹਨਾਂ ਦਾ ਅਸੀਂ ਧਿਆਨ ਰੱਖ ਸਕਦੇ ਹਾਂ, ਕਿਉਂਕਿ ਕੁਦਰਤ ਦੀ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਬਣਦਾ। ਜਿੱਥੇ ਇੱਕ ਪਾਸੇ ਅਸੀਂ ਪੇੜ ਪੌਦੇ ਲਗਾ ਰਹੇ ਹਾਂ, ਉੱਥੇ ਹੀ ਦੂਸਰੇ ਪਾਸੇ ਇਹ ਕਾਰਗੁਜ਼ਾਰੀਆਂ ਵੀ ਕੀਤੀਆਂ ਜਾ ਸਕਦੀਆਂ ਨੇ, ਚਾਹੇ ਅਸੀਂ ਆਪਣੇ ਇਲਾਕੇ ਦੇ ਵਿੱਚ ਰਹਿੰਦੇ ਹਾਂ ਜਾਂ ਫਿਰ ਛੁੱਟੀਆਂ ਦੇ ਵਿੱਚ ਕਿਸੇ ਦੂਸਰੇ ਇਲਾਕੇ ਦੇ ਵਿੱਚ ਜਾ ਰਹੇ ਹੁੰਦੇ ਹਾਂ, ਉੱਥੇ ਵੀ ਸਾਨੂੰ ਜ਼ਰੂਰ ਤੇ ਜ਼ਰੂਰ ਸਫਾਈ ਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਬਾਅਦ ਵਿੱਚ ਉਸ ਜਗ੍ਹਾ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿ ਉਹ ਜਿਹੜੀ ਹੈ ਮਾਹੌਲ ਨੂੰ ਬਹੁਤ ਜ਼ਿਆਦਾ ਗੰਦਲਾ ਕਰ ਦਿੰਦੀ ਹੈ। ਸੋ ਬੱਚਿਓ, ਪ੍ਰੋਗਰਾਮ ਬਾਲ ਜਗਤ ਦੇ ਵਿੱਚ ਹਮੇਸ਼ਾ ਤੇ ਹਮੇਸ਼ਾ ਤੁਹਾਨੂੰ ਇਹੀ ਅਸੀਂ ਕਹਿੰਦੇ ਹਾਂ ਕਿ ਇੱਕ ਵਧੀਆ ਪਰਿਪੱਕ ਸ਼ਖਸੀਅਤ ਦੇ ਮਾਲਕ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ, ਤਾਂ ਸ਼ੁਰੂਆਤ ਅੱਜ ਤੋਂ ਹੀ ਹੁੰਦੀ ਹੈ, ਔਰ ਅੱਜ ਦੀ ਸ਼ੁਰੂਆਤ ਦੇ ਨਾਲ ਨਾਲ ਜਿਹੜੇ ਬੱਚੇ ਨੇ ਉਹ ਵੀ ਸ਼ੁਰੂਆਤ ਕਰਦੇ ਨੇ ਬੋਲਣਾ ਵਧੀਆ ਤਰੀਕੇ ਦੇ ਨਾਲ। ਸੋ ਇੱਕ ਹੋਰ ਬੱਚਾ ਪ੍ਰੈਕਟਿਸ ਕਰ ਰਿਹਾ, ਤਿਆਰੀ ਕਰ ਰਿਹਾ, ਆਪਣੀ ਵਾਰੀ ਦਾ ਖਾਸ ਕਰਕੇ ਇੰਤਜ਼ਾਰ ਕਰ ਰਿਹਾ ਇਸ ਸਮੇਂ ਕਿ ਕਿਸ ਤਰੀਕੇ ਦੇ ਨਾਲ ਉਹ ਤੁਹਾਡੇ ਸਾਹਮਣੇ ਆਪਣੀ ਹਾਜ਼ਰੀ ਲਗਾਉਣ ਜਾ ਰਿਹਾ।
1: ਨਮਸਤੇ ਦੋਸਤੋ, ਮੇਰਾ ਨਾਮ ਹਰਸ਼ਿਕਾ ਹੈ, ਮੈਂ ਚੌਥੀ ਕਕਸ਼ਾ ਕੀ ਛਾਤਰਾ ਹੂੰ। ਮਿੱਤਰੋ, ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੈਂ ਇਹ ਕਵਿਤਾ ਸੁਣਾਉਣਾ ਚਾਹਤੀ ਹੂੰ, ਜਿਸਕਾ ਟਾਈਟਲ ਹੈ ਕੋਇਲ। ਕੋਇਲ ਰੰਗ ਕੀ ਕਾਲੀ ਹੈ, ਪਰ ਮੀਠੇ ਸਵਰ ਵਾਲੀ ਹੈ। ਆਮੋ ਕੇ ਪੇੜੋਂ ਪਰ ਰਹਿਤੀ, ਮੀਠੇ ਮੀਠੇ ਗੀਤ ਸੁਣਾਤੀ। ਪਕੇ ਪਕੇ ਸੇ ਆਮ ਰਸੀਲੇ, ਖੁਦ ਵੀ ਖਾਤੀ ਹਮੇ ਖਿਲਾਤੀ। ਬੜੇ ਚਾਵ ਸੇ ਹਮ ਖਾਤੇ ਹੈਂ, ਕੋਇਲ ਸੰਗ ਗਾਨਾ ਗਾਤੇ ਹੈਂ। ਕੂਹ ਕੂਹ ਕਾ ਰਾਗ ਸੁਹਾਨਾ, ਬਾਰ ਬਾਰ ਤੁਮ ਹਮੇ ਸੁਣਾਨਾ। ਸ਼ਬਦੋਂ ਮੈਂ ਮਿਸਰੀ ਕਾ ਘੋਲ, ਮੀਠੇ ਲਗਤੇ ਤੇਰੇ ਬੋਲ। ਧੰਨਵਾਦ।
2: ਪਿਆਰੇ ਬੱਚਿਓ, ਬੱਚਿਆਂ ਦੀ ਖੂਬਸੂਰਤ ਵਾਲੀਆਂ ਹਾਜ਼ਰੀਆਂ ਲੱਗਦੀਆਂ ਪਈਆਂ ਨੇ ਬਾਲ ਜਗਤ ਦੇ ਵਿੱਚ, ਔਰ ਗੁਰਪ੍ਰੀਤ, ਮੈਨੂੰ ਲੱਗਦਾ ਕਿ ਬਹੁਤ ਘੱਟ ਬੱਚੇ ਹੋਣਗੇ ਜਿਨ੍ਹਾਂ ਨੇ ਕੋਇਲ ਦੀ ਆਵਾਜ਼ ਸੁਣੀ ਹੋਏਗੀ ਆਪਣੇ ਆਸ ਪਾਸ, ਕਿਉਂਕਿ ਪਿਆਰੇ ਬੱਚੇ ਪਤਾ ਕੀ ਕਰਦੇ ਨੇ, ਮੋਬਾਈਲਾਂ ਦੀਆਂ ਰਿੰਗ ਟੋਨ, ਮੋਬਾਈਲਾਂ ਦੇ ਗਾਣੇ ਔਰ ਜਿਹੜੀਆਂ ਉਹਨਾਂ ਦੀਆਂ ਵੀਡੀਓ ਗੇਮ ਨੇ, ਉਹਨਾਂ ਦੀਆਂ ਆਵਾਜ਼ਾਂ ਤੋਂ ਹੀ ਉਹਨਾਂ ਨੂੰ ਫੁਰਸਤ ਨਹੀਂ ਮਿਲਦੀ। ਔਰ ਪਿਆਰੇ ਬੱਚਿਓ, ਚਿੜੀਆਂ ਤੁਹਾਡੇ ਘਰਾਂ ਦੇ ਆਲੇ ਦੁਆਲੇ ਆਉਂਦੀਆਂ ਨੇ ਜਿੱਥੇ ਤੁਸੀਂ ਬੂਟੇ ਲਾਏ ਹੁੰਦੇ ਨੇ, ਔਰ ਇਹਨਾਂ ਬੂਟਿਆਂ ਦੇ ਉੱਤੇ ਨਾ ਇੱਕ ਖੂਬਸੂਰਤ ਜੀ ਆਵਾਜ਼ ਤੁਹਾਨੂੰ ਸੁਣਦੀ ਆ, ਔਰ ਇੰਨੇ ਸੁਰੀਲੀ ਆਵਾਜ਼ ਹੁੰਦੀ ਹੈ ਇਸ ਕੋਇਲ ਦੀ, ਕਦੇ ਸੁਣ ਕੇ ਦੇਖਿਓ। ਔਰ ਗੁਰਪ੍ਰੀਤ, ਇਹ ਕੋਇਲ ਹੈ ਨਾ ਜਿਹੜੀ, ਇਹ ਨਜ਼ਰ ਨਹੀਂ ਆਉਂਦੀ, ਬੜੀ ਚਲਾਕ, ਬੜੀ ਸ਼ਰਮੀਲੀ ਹੁੰਦੀ ਹੈ। ਇਹ ਸਿਰਫ ਆਪਣੀ ਸੁਰੀਲੀ ਆਵਾਜ਼ ਸੁਣਾਉਂਦੀ ਹੈ, ਪਰ ਨਜ਼ਰ ਕਿਸੇ ਨੂੰ ਨਹੀਂ ਆਉਂਦੀ, ਔਰ ਜਿਹੜੇ ਲੋਕ ਇਹਨੂੰ ਰੋਜ਼ ਦੇਖਦੇ ਨੇ ਸ਼ਾਇਦ ਉਹਨਾਂ ਨੂੰ ਕਿਤੇ ਗਾਹੇ ਬਗਾਹੇ ਇੱਕ ਝਲਕ ਦਿਖਾ ਵੀ ਜਾਂਦੀ ਹੈ।
0: ਜੀ ਬਿਲਕੁਲ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਜਾਨਵਰਾਂ ਦੀ, ਪਸ਼ੂ ਪੰਛੀਆਂ ਦੀ, ਪੇੜ ਪੌਦਿਆਂ ਦੀ, ਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਇਹਨਾਂ ਦਾ ਕੁਦਰਤੀ ਤਰੀਕੇ ਦੇ ਨਾਲ ਰਹਿਣ ਬਸੇਰਾ ਹੈ ਉਹਨੂੰ ਅਸੀਂ ਬਣਿਆ ਰਹਿਣ ਦਈਏ, ਸਾਡੀ ਜ਼ਿੰਮੇਵਾਰੀ ਬਣਦੀ ਹੈ। ਔਰ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਬੱਚੇ ਵੀ ਸਾਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਾਗਰੂਕ ਕਰ ਜਾਂਦੇ ਨੇ, ਸਾਨੂੰ ਇਹੋ ਜਿਹੀ ਜਾਣਕਾਰੀ ਦੇ ਜਾਂਦੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਆਪਣੇ ਕਾਰਗੁਜ਼ਾਰੀਆਂ ਉਸ ਹਿਸਾਬ ਦੇ ਨਾਲ ਢਾਲ ਸਕਦੇ ਹਾਂ। ਸੋ ਆਸ ਉਮੀਦ ਕਰਦੇ ਹਾਂ ਬੱਚਿਓ ਕਿ ਤੁਸੀਂ ਇਹ ਸਾਰੀ ਜਾਣਕਾਰੀ ਆਪਣੇ ਤੱਕ ਰੱਖਦੇ ਹਾਂ, ਨਾਲ ਦੀ ਨਾਲ ਦੂਸਰਿਆਂ ਤੱਕ ਵੀ ਜ਼ਰੂਰ ਤੇ ਜ਼ਰੂਰ ਪਹੁੰਚਾਓਗੇ, ਤੇ ਸਾਡਾ ਮੰਤਵ ਇਹੀ ਹੈ ਕਿ ਅਸੀਂ ਤੁਹਾਨੂੰ ਇੱਕ ਪਰਿਪੱਕ ਸ਼ਖਸੀਅਤ ਦੇ ਮਾਲਕ ਬਣਾਉਣਾ ਹੈ, ਔਰ ਤਾਂ ਕਿ ਤੁਸੀਂ ਆਪਣੇ ਦੇਸ਼ ਔਰ ਦੁਨੀਆਂ ਦੇ ਵਿੱਚ ਆਪਣਾ ਨਾਮ ਤਾਂ ਕਮਾਈ ਸਕੋ, ਨਾਲ ਦੀ ਨਾਲ ਮਦਦ ਵੀ ਕਰ ਸਕੋ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ। ਸੋ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਸਿਲਸਿਲਾ ਚੱਲ ਰਿਹਾ ਜੀ ਨੰਨੀ ਕਲਮ ਦਾ, ਔਰ ਨੰਨੀ ਕਲਮ ਦੇ ਵਿੱਚ ਸੁਖਦੀਪ ਅੱਜ ਢੇਰ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ, ਕਿਉਂਕਿ ਬਹੁਤ ਜ਼ਿਆਦਾ ਬੱਚੇ ਜਿਹੜੇ ਨੇ ਉਹ ਆਪਣੀਆਂ ਹਾਜ਼ਰੀਆਂ ਲਗਵਾਉਣਾ ਚਾਹੁੰਦੇ ਨੇ, ਉਹ ਖਾਸ ਕਰਕੇ ਮੌਕੇ ਦੇ ਹਿਸਾਬ ਦੇ ਨਾਲ ਉਹਨਾਂ ਨੇ ਆਪਣੀਆਂ ਰਿਕਾਰਡਿੰਗਸ ਕਰਕੇ ਭੇਜੀਆਂ ਸੀ। ਸੋ ਸਾਰੀਆਂ ਰਿਕਾਰਡਿੰਗ ਜ਼ਰੂਰ ਤੇ ਜ਼ਰੂਰ ਤੁਹਾਨੂੰ ਸੁਣਾ ਰਹੇ ਹਾਂ। ਹੁਣ ਰੁੱਖ ਕਰਦੇ ਹਾਂ ਜੀ ਅਗਲੀ ਪਰਫਾਰਮੈਂਸ ਦੇ ਵੱਲ।
1: ਨਮਸਤੇ ਮਿੱਤਰੋ, ਮੇਰਾ ਨਾਮ ਕੋਮਲ ਹੈ, ਮੈਂ ਛੇਵੀਂ ਕਕਸ਼ਾ ਕੀ ਛਾਤਰਾ ਹੂੰ। ਦੋਸਤੋ, ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੈਂ ਇੱਕ ਕਵਿਤਾ ਸੁਣਾਉਣਾ ਚਾਹਤੀ ਹੂੰ, ਜਿਸਕਾ ਸ਼ੀਰਸ਼ਕ ਤਿਤਲੀ ਹੈ। ਹਰ ਬਗੀਆ ਮੈਂ ਜਾਏ ਤਿਤਲੀ ਫੂਲੋ, ਪਰ ਮੰਡਰਾਏ ਤਿਤਲੀ ਫੂਲੋ ਕਾ ਰਸ ਚੂਸ ਚੂਸ ਕਰ ਆਪਣੀ ਭੂਖ ਮਿਟਾਏ ਤਿਤਲੀ। ਰੰਗ ਬਿਰੰਗੇ ਪੰਖ ਸੁਨਹਿਰੇ ਸਬਕੇ ਮਨ ਕੋ ਭਾਏ ਤਿਤਲੀ, ਚੁੰਨੂ ਮੁੰਨੂ ਪੀਛੇ ਦੌੜੇ ਹਾਥ ਕਭੀ ਨਾ ਆਏ ਤਿਤਲੀ। ਦੂਰ ਸੇ ਹੀ ਸੁੰਦਰ ਦਿਖਤੀ, ਯਹ ਪਕੜੋ ਤੋ ਮਰ ਜਾਏ ਤਿਤਲੀ। ਧੰਨਵਾਦ।
2: ਧੰਨਵਾਦ ਉਹਨਾਂ ਸਾਰੇ ਬੱਚਿਆਂ ਦਾ ਜਿਨ੍ਹਾਂ ਨੇ ਬਾਲ ਜਗਤ ਦੇ ਵਿਹੜੇ ਦੇ ਵਿੱਚ ਅੱਜ ਆਪਣੀ ਆਵਾਜ਼ ਦੇ ਨਾਲ ਰੌਣਕਾਂ ਲਗਾਈਆਂ ਨੇ। ਔਰ ਪਿਆਰੇ ਬੱਚਿਓ, ਬਾਲ ਜਗਤ ਦਾ ਸਿਲਸਿਲਾ ਚੱਲਦਾ ਪਿਆ ਹੈ। ਸੁਖਦੀਪ ਔਰ ਗੁਰਪ੍ਰੀਤ ਨੇ ਤੁਹਾਡੇ ਨਾਲ ਔਰ ਨੰਬਰ ਆਪਣਾ ਜਾਂਦੇ ਜਾਂਦੇ ਜ਼ਰੂਰ ਦੱਸਾਂਗੇ, ਜਿਹਦੇ ਉੱਤੇ ਤੁਸੀਂ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਕਰਕੇ ਭੇਜਣੀਆਂ ਨੇ।
0: ਜੀ ਬਿਲਕੁਲ, ਔਰ ਇਹਨਾਂ ਰਿਕਾਰਡਿੰਗਸ ਨੂੰ ਕਰਨ ਤੋਂ ਪਹਿਲਾਂ ਤੁਸੀਂ ਇਹ ਜ਼ਿਹਨ 'ਚ ਜ਼ਰੂਰ ਰੱਖਣਾ ਹੈ ਕਿ ਜਿਹੜੇ ਵੀ ਦਿਨ, ਤਿਉਹਾਰ, ਹਫ਼ਤੇ ਕੋਈ ਵੀ ਮਨਾ ਰਹੇ ਹੁੰਦੇ ਆ, ਉਹ ਜ਼ਰੂਰ ਤੇ ਜ਼ਰੂਰ ਤੁਸੀਂ ਆਪਣੇ ਜ਼ਿਹਨ 'ਚ ਰੱਖਣੇ ਨੇ, ਔਰ ਉਹਨਾਂ ਦੇ ਉੱਪਰ ਅਗਰ ਤੁਸੀਂ ਰਿਕਾਰਡਿੰਗਸ ਕਰਕੇ ਭੇਜੋਗੇ ਤਾਂ ਪ੍ਰੋਗਰਾਮ ਹੋਰ ਜ਼ਿਆਦਾ ਵਧੀਆ ਲੱਗੇਗਾ। ਸੋ ਜਦੋਂ ਪ੍ਰੋਗਰਾਮ ਬਾਲ ਜਗਤ ਦੇ ਵਿੱਚ

0: ਨਿਕਲਣ ਦਾ ਸਿਲਸਿਲਾ ਚੱਲ ਰਿਹਾ ਹੁੰਦਾ, ਇੱਕ ਤੋਂ ਬਾਅਦ ਇੱਕ ਹਾਜ਼ਰੀ ਲੱਗ ਰਹੀ ਹੁੰਦੀ ਹੈ। ਸੋ ਹੁਣ ਰੁਕ ਕਰਦੇ ਹਾਂ ਜੀ ਅਗਲੀ ਪਰਫਾਰਮੈਂਸ ਦੇ ਵੱਲ।
1: ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਲੀਨ ਕੌਰ ਹੈ। ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਨਾਮ ਹੈ ਇੱਕ ਰੁੱਖ 100 ਸੋ। ਜਦੋਂ ਜੁਲਾਈ ਦਾ ਮਹੀਨਾ ਆਇਆ, ਵਣ ਮਹੱਤਸਵ ਹਫਤਾ ਅਸੀਂ ਮਨਾਇਆ। ਨਿੰਮ, ਕਿੱਕਰ ਅਤੇ ਅੰਬ ਦਾ ਇੱਕ ਇੱਕ ਰੁੱਖ ਮੈਂ ਆਪਣੇ ਘਰ ਲਗਾਇਆ। ਨਿੱਕੇ ਜਿਹੇ ਪੌਦਿਆਂ ਨੂੰ ਲਗਾ ਕੇ ਬੱਚਿਆਂ ਵਾਂਗ ਪਾਲਣ ਦਾ ਪ੍ਰਣ ਕੀਤਾ ਤੇ ਸੋਹਣੇ ਸੋਹਣੇ ਹਰੇ ਭਰੇ ਦਰਖਤ ਦੀ ਛਾਂ ਮਾਣਨ ਦਾ ਇੱਕ ਸੁਪਨਾ ਸਜਾਇਆ। ਕੁਛ ਇਸ ਤਰੀਕੇ ਨਾਲ ਅਸੀਂ ਵਣ ਮਹੱਤਸਵ ਮਨਾਇਆ ਅਤੇ ਰੁੱਖਾਂ ਨਾਲ ਪਿਆਰ ਪਾਉਣ ਦਾ ਮਨ ਵੀ ਬਣਾਇਆ ਅਤੇ ਰੁੱਖਾਂ ਨਾਲ ਪਿਆਰ ਪਾਉਣ ਦਾ ਮਨ ਵੀ ਬਣਾਇਆ। ਧੰਨਵਾਦ।
2: ਲਓ ਜੀ, ਧੰਨਵਾਦ ਬਾਲ ਜਗਤ ਦੇ ਵਿੱਚ ਪਾਰਟਿਸਪੇਟ ਕਰਨ ਵਾਲੇ ਸਾਰੇ ਹੀ ਪਿਆਰੇ ਪਿਆਰੇ ਬੱਚਿਆਂ ਦਾ। ਔਰ ਪਿਆਰੇ ਬੱਚਿਓ, ਤੁਸੀਂ ਆਪਣੀਆਂ ਰਿਕਾਰਡਿੰਗ ਇਸੇ ਤਰ੍ਹਾਂ ਸਾਨੂੰ ਕਰਕੇ ਭੇਜਦੇ ਰਹਿਣਾ ਹੈ। ਦੇਖੋ ਜੀ, ਨੰਨੀ ਕਲਮ ਦਾ ਸਿਲਸਿਲਾ ਇੱਥੇ ਹੀ ਮੁੱਕਦਾ, ਪਰ ਬਾਲ ਜਗਤ ਅਜੇ ਪਿਆਰੇ ਬੱਚਿਓ ਤੁਹਾਡੇ ਨਾਲ ਬਣਿਆ ਰਹੇਗਾ। ਔਰ ਹੁਣ ਅਸੀਂ ਬਾਲ ਜਗਤ ਦੇ ਵਿੱਚ ਪਿਆਰੇ ਬੱਚਿਆਂ ਨੂੰ ਸੁਣਾਉਣ ਵਾਲੇ ਹਾਂ ਜੀ ਇੱਕ ਖੂਬਸੂਰਤ ਜਿਹਾ ਗਾਣਾ।
3: ਮੇਰੇ ਪਾਸ ਆਵੋ ਮੇਰੇ ਦੋਸਤੋ, ਇੱਕ ਕਿੱਸਾ ਸੁਣੋ। ਮੇਰੇ ਪਾਸ ਆਓ ਮੇਰੇ ਦੋਸਤੋ, ਇੱਕ ਕਿੱਸਾ ਸੁਣੋ। ਕਈ ਸਾਲ ਪਹਿਲੇ ਕੀ ਇਹ ਬਾਤ ਹੈ, ਭਯਾਨਕ ਅੰਧੇਰੀ ਸਿਆ ਰਾਤ ਮੇ, ਲੀਏ ਅਪਨੀ ਬੰਦੂਕ ਮੈਂ ਹਾਥ ਮੇ,

0: ਆਪਾਂ ਪਹਿਲਾਂ ਬੱਚਿਆਂ ਦੇ ਨਾਲ ਸਾਂਝਾ ਕਰਨ ਵਾਲੇ ਹਾਂ।
1: ਜੀ ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਵਨ ਮਹੋਤਸਵ ਹਫ਼ਤਾ, ਉਹ ਤਾਂ ਅਸੀਂ ਮਨਾ ਹੀ ਚੁੱਕੇ ਹਾਂ। ਪ੍ਰੋਗਰਾਮ ਬਾਲ ਜਗਤ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਘਰਾਂ ਦੇ ਵਿੱਚ ਆਲੇ ਦੁਆਲੇ ਇਸ ਨੂੰ ਜ਼ਰੂਰ ਅਤੇ ਜ਼ਰੂਰ ਮਨਾ ਰਹੇ ਹੋਵੋਗੇ। ਲੇਕਿਨ ਖਾਸ ਕਰਕੇ ਵਿਸ਼ਵ ਜ਼ੂਨੋਸਿਸ ਡੇ ਜਿਹੜਾ ਹੈ ਉਹ ਅਸੀਂ ਮਨਾ ਰਹੇ ਹਾਂ 6 ਜੁਲਾਈ ਨੂੰ, ਜਿਸ ਦੇ ਪ੍ਰਤੀ ਜਾਗਰੂਕਤਾ ਜਿਹੜੀ ਹੈ ਜ਼ਰੂਰ ਅਤੇ ਜ਼ਰੂਰ ਸਾਰਿਆਂ ਨੂੰ ਹੋਣੀ ਚਾਹੀਦੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਜਾਨਵਰ ਨੇ ਔਰ ਉਹਨਾਂ ਦੇ ਨਾਲ ਨਾਲ ਇਨਸਾਨ ਨੇ ਇਹਨਾਂ ਦੇ ਵਿੱਚ ਜਿਹੜੀਆਂ ਫੈਲਣ ਵਾਲੀਆਂ ਬਿਮਾਰੀਆਂ ਨੇ, ਜਿਵੇਂ ਕਿ ਅੱਜ ਕੱਲ੍ਹ ਅਸੀਂ ਬਹੁਤ ਜਗ੍ਹਾ ਦੇਖ ਰਹੇ ਕਿ ਕਿਸ ਤਰੀਕੇ ਦੇ ਨਾਲ ਕੁੱਤਿਆਂ ਦੇ ਕੱਟਣ ਦੇ ਨਾਲ ਰੇਬੀਜ਼ ਦੀ ਬਿਮਾਰੀ ਹੋ ਰਹੀ ਹੈ। COVID-19 ਦੀ ਜੇ ਗੱਲ ਕਰ ਲਈਏ, ਸੁਖਦੀਵੀ ਜੇ ਇਬੋਲਾ ਦੀ ਗੱਲ ਕਰ ਲਈਏ, ਉਹ ਜੇ ਵੱਖ ਵੱਖ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਇਨਸਾਨ ਜਾਂ ਜਾਨਵਰ ਜਿਹੜਾ ਨੇ ਉਹਨਾਂ ਦਾ ਸਾਧਨ ਬਣਦੇ ਨੇ। ਸੋ ਇਹ ਬਿਮਾਰੀਆਂ, ਇਹ ਮੁਸ਼ਕਿਲਾਂ ਜਿਹੜੀਆਂ ਨੇ, ਇਹਨਾਂ ਲਈ ਖਾਸ ਕਰਕੇ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਤੁਹਾਨੂੰ ਦੱਸ ਦਈਏ ਤੁਹਾਡੀ ਜਾਣਕਾਰੀ ਲਈ ਕਿ 6 ਜੁਲਾਈ 1885 ਨੂੰ ਪਹਿਲੀ ਵਾਰੀ ਰੇਬੀਜ਼ ਦਾ ਇੰਜੈਕਸ਼ਨ ਜਿਹੜਾ ਹੈ ਉਹ ਸਫਲਤਾਪੂਰਵਕ ਲਗਾਇਆ ਗਿਆ ਸੀ, ਇਸੇ ਕਰਕੇ ਇਸਦੀ ਇੱਕ ਕਿਸਮ ਨਾਲ ਵਰ੍ਹੇਗੰਢ ਵੀ ਜ਼ਰੂਰ ਤੇ ਜ਼ਰੂਰ ਮਨਾਈ ਜਾਂਦੀ ਹੈ।
0: ਸੋ ਪਿਆਰੇ ਬੱਚਿਓ, ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਮਨੋਰਥ ਇਹੀ ਹੈ ਕਿ ਸਿਰਫ ਕੁੱਤੇ ਦੇ ਕੱਟਣ ਤੋਂ ਹੀ ਰੈਬੀਜ਼ ਨਹੀਂ ਹੁੰਦੀਆਂ, ਸਗੋਂ ਕੋਈ ਵੀ ਜਾਨਵਰ ਜੇ ਤੁਹਾਨੂੰ ਕੱਟ ਲੈਂਦਾ ਤਾਂ ਉਹਦੇ ਤੋਂ ਰੈਬੀਜ਼ ਹੋਣ ਦਾ ਖਤਰਾ ਰਹਿੰਦਾ ਹੈ। ਔਰ ਇਸ ਕਰਕੇ ਜਦੋਂ ਵੀ ਤੁਹਾਨੂੰ ਕੋਈ ਇਨਸੈਕਟ ਬਾਈਟ ਕਰਦਾ ਜਾਂ ਕੋਈ ਜਾਨਵਰ ਬਾਈਟ ਕਰਦਾ ਜਾਂ ਉਹਦਾ ਕੋਈ ਪੰਜਾ ਲੱਗ ਜਾਂਦਾ ਤਾਂ ਤੁਸੀਂ ਆਪਣੇ ਮੰਮੀ ਪਾਪਾ ਨੂੰ ਉਸ ਬਾਰੇ ਜ਼ਰੂਰ ਦੱਸਣਾ ਹੈ। ਡਰਦਿਆਂ ਨੇ ਉਹ ਗੱਲ ਲੁਕਾਉਣੀ ਨਹੀਂ ਹੈ, ਕਿਉਂਕਿ ਇਹ ਜਿਹੜਾ ਬਾਈਟ ਹੈ ਇਹ ਤੁਹਾਡੀ ਜਾਨ ਲਈ ਖਤਰਾ ਹੋ ਸਕਦੀ ਹੈ। ਔਰ ਇਸੇ ਕਰਕੇ ਇਸ ਦਿਨ ਨੂੰ ਮਨਾਉਣ ਦੇ ਪਿੱਛੇ ਇਹੀ ਮਨੋਰਥ ਹੈ ਕਿ 6 ਜੁਲਾਈ ਦਾ ਜਿਹੜਾ ਦਿਨ ਹੈ ਜ਼ੂਨੋਸਿਸ ਡੇ ਵਜੋਂ ਮਨਾਇਆ ਜਾਂਦਾ ਹੈ। ਔਰ ਪਿਆਰੇ ਬੱਚਿਆਂ ਨੇ ਇਹਨਾਂ ਗੱਲਾਂ ਨੂੰ ਸਮਝ ਕੇ ਚੱਲਣਾ ਹੈ ਤਾਂ ਜੋ ਉਹ ਆਪਣੀ ਔਰ ਆਪਣੇ ਆਸ ਪਾਸ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਣ। ਔਰ ਦੇਖੋ ਜੀ, ਅਗਲਾ ਦਿਨ ਗੁਰਪ੍ਰੀਤ ਜਿਹੜਾ ਹੈ ਨਾ ਉਹ ਸਾਰਿਆਂ ਦੇ ਹੱਥ ਖੜੇ ਕਰਨ ਵਾਲਾ ਹੈ ਕਿ ਮੇਰਾ ਤੇ ਜੀ ਇਹ ਫੇਵਰੇਟ ਵਾਲਾ ਦਿਨ ਹੈ, ਕਿਉਂਕਿ ਮੈਨੂੰ ਇਹ ਬਹੁਤ ਚੰਗੀ ਲੱਗਦੀ ਹੈ। ਔਰ ਪਿਆਰੇ ਬੱਚਿਆਂ ਦੀ ਇਹ ਕਮਜ਼ੋਰੀ ਵੀ ਹੈ ਬਹੁਤ ਸਾਰਿਆਂ ਦੀ। ਔਰ ਪਿਆਰੇ ਬੱਚੇ ਜਾਣ ਹੀ ਗਏ ਹੋਣਗੇ ਕਿ ਹੁਣ ਅਸੀਂ ਕਿਹੜੀ ਉਸ ਸਵਾਦਲੀ ਜਿਹੀ ਮਿੱਠੀ ਜਿਹੀ ਹੈ ਨਾ ਡਾਰਕ ਜਿਹੇ ਰੰਗ ਦੀ ਚੀਜ਼ ਬਾਰੇ ਗੱਲ ਕਰਨ ਵਾਲੇ ਹਾਂ। ਔਰ ਪਿਆਰੇ ਬੱਚੇ, ਲੱਗਿਆ ਕੁਛ ਆਈਡੀਆ ਮੈਂ ਕਿਸ ਦਿਨ ਦੇ ਬਾਰੇ, ਕਿਸ ਉਸ ਖੂਬਸੂਰਤ ਜੀ ਚੀਜ਼ ਬਾਰੇ ਗੱਲ ਕਰਦਾ
1: ਪਿਆ? ਬੱਚੇ ਜ਼ਰੂਰ ਕਰ ਰਹੇ ਹੋਣਗੇ, ਕਿਉਂਕਿ ਜਦੋਂ ਅਸੀਂ ਰੰਗ ਦੀ ਗੱਲ ਕਰਦੇ ਹਾਂ ਤੇ ਬਰਾਊਨ ਕਲਰ ਦੇ ਵਿੱਚ ਮਿਲਦੀ ਹੈ ਜੀ, ਬਿਲਕੁਲ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਖਾਸ ਚੋਕਲੇਟ ਦੀ ਜਿਹੜੀ ਕਿ ਵੱਖ ਵੱਖ ਤਰੀਕੇ ਦੇ ਨਾਲ ਸਾਡੇ ਅੱਗੇ ਪ੍ਰੈਜੈਂਟ ਕੀਤੀ ਜਾਂਦੀ ਹੈ, ਔਰ ਜਦੋਂ ਅਸੀਂ ਮਿੱਠੇ ਦੀ ਗੱਲ ਕਰਦੇ ਹਾਂ, ਕੁਦਰਤੀ ਤੌਰ 'ਤੇ ਮਿੱਠੀ ਨਹੀਂ ਹੁੰਦੀ, ਇਸ ਨੂੰ ਮਿੱਠਾ ਕੀਤਾ ਜਾਂਦਾ, ਇਸ ਦਾ ਟੇਸਟ ਜਿਹੜਾ ਹੈ ਉਹ ਡਿਫਰੈਂਟ ਹੁੰਦਾ ਹੈ। ਔਰ ਅੱਜ ਕੱਲ੍ਹ ਤਾਂ ਇਸ ਨੂੰ ਬਹੁਤ ਚੀਜ਼ਾਂ ਵਿੱਚ ਇਸਤੇਮਾਲ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ, ਚਾਹੇ ਅਸੀਂ ਸ਼ੇਕਸ ਦੀ ਗੱਲ ਕਰ ਲਈਏ, ਕੇਕਸ ਦੀ ਗੱਲ ਕਰ ਲਈਏ, ਚਾਹੇ ਅਸੀਂ ਕਿਸੇ ਵੀ ਤਰੀਕੇ ਦੀ ਡਰਿੰਕ ਦੀ ਗੱਲ ਕਰ ਲਈਏ, ਜਿਵੇਂ ਕਿ ਕੌਫੀਜ਼ ਨੇ, ਉਹਨਾਂ ਦੇ ਵਿੱਚ ਇਹਨੂੰ ਫਲੇਵਰ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਹੈ। ਔਰ ਜਦੋਂ ਅਸੀਂ ਵਰਡ ਲੈਵਲ ਦੀ ਗੱਲ ਕਰਦੇ ਹਾਂ ਤਾਂ ਬਿਲਕੁਲ ਇੱਕ ਕਾਮਨ ਚੀਜ਼ ਹੁੰਦੀ ਹੈ ਜਿਹੜੀ ਸਾਰੇ ਹੀ ਬੱਚਿਆਂ ਦੀ ਬਹੁਤ ਜ਼ਿਆਦਾ ਫੇਵਰੇਟ ਵਾਲੀ ਚੋਕਲੇਟ ਡੇ ਮਨਾਉਣ ਵਾਲਾ ਦਿਨ ਜਿਹੜਾ ਹੈ ਤੁਹਾਡਾ 7 ਜੁਲਾਈ, ਇਹ ਸਾਰੇ ਜ਼ਰੂਰ ਤੇ ਜ਼ਰੂਰ ਮਨਾਉਣਾ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਜਾਣਕਾਰੀ ਦੀ, ਜਾਣਕਾਰੀ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਜੀ ਨੌਲੇਜ ਟਾਈਮ ਦੇ ਜ਼ਰੀਏ ਅਗਲੇ ਦਿਨ ਦੀ ਵਾਰੀ ਕਰਦੇ ਹਾਂ।
0: ਲਓ ਜੀ ਪਿਆਰੇ ਬੱਚਿਓ, ਇਹ ਜਿਹੜੀ ਚੋਕਲੇਟ ਹੈ ਨਾ ਬੜੇ ਪੁਰਾਣੇ ਸਮਿਆਂ ਤੋਂ ਸਭ ਦੀ ਫੇਵਰੇਟ ਬਣੀ ਹੋਈ ਹੈ। ਅੰਦਾਜ਼ਾ ਲਗਾ ਸਕਦੇ ਹੋ ਗੁਰਪ੍ਰੀਤ ਕਿ ਇਹ ਕਿੰਨੀ ਕੁ ਪੁਰਾਣੀ ਹੋਏਗੀ?
1: ਇਹ ਇੰਨੀ ਪੁਰਾਣੀ ਹੋ ਸਕਦੀ ਹੈ ਕਿ ਜਦੋਂ ਸਾਨੂੰ ਪਤਾ ਚੱਲਿਆ ਕਿ ਇਹ ਖਾਣੀ ਸ਼ੁਰੂ ਕੀਤੀ, ਉਨੀ ਪੁਰਾਣੀ ਸਾਡੇ ਲਈ ਤਾਂ, ਕਿਉਂਕਿ ਜਦੋਂ ਅਸੀਂ ਇਤਿਹਾਸ ਦੇ ਪੰਨੇ ਨਹੀਂ ਫਰੋਲਣੇ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਸਕੇਗਾ ਕਿ ਕਿੰਨੀ ਪੁਰਾਣੀ ਹੋ ਸਕਦੀ ਹੈ।
0: ਔਰ ਪਿਆਰੇ ਬੱਚਿਓ, ਤੁਹਾਡੀ ਇਹ ਫੇਵਰੇਟ ਵਾਲੀ ਚੋਕਲੇਟ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ 1550 ਦੇ ਵਿੱਚ ਪਹਿਲੀ ਵਾਰੀ ਯੂਰਪ ਦੇ ਵਿੱਚ ਆਈ ਸੀ। ਔਰ ਦੇਖੋ ਜੀ, ਉਸ ਤੋਂ ਇਲਾਵਾ ਪੂਰੀ ਦੁਨੀਆਂ ਦੇ ਵਿੱਚ ਇਹ ਫੈਲ ਗਈ, ਸਭ ਦੀ ਫੇਵਰੇਟ ਵਾਲੀ ਹੋ ਗਈ। ਔਰ ਦੇਖੋ ਜੀ, ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਹਾਨੂੰ ਕੋਈ ਤੁਹਾਡੀ ਫੇਵਰੇਟ ਚੀਜ਼ ਖਾਣ ਨੂੰ ਮਿਲੇ ਨਾ ਮਿਲੇ, ਪਰ ਚੋਕਲੇਟ ਜਦੋਂ ਵੀ ਤੁਸੀਂ ਕਹੋਗੇ ਸਭ ਨੂੰ ਸਮਝ ਆ ਜਾਂਦੀ ਹੈ ਕਿ ਇਹ ਡਾਰਕ ਵਾਲੀ ਚੋਕਲੇਟ ਜੀ ਬੜੀ ਸਵੀਟ ਹੈ, ਬੜੀ ਖੂਬਸੂਰਤ ਹੈ, ਬੱਚੇ ਵੱਡੇ ਸਭ ਦੀ ਪਸੰਦ ਹੈ। ਔਰ ਗੁਰਪ੍ਰੀਤ, ਅੱਜ ਕੱਲ੍ਹ ਦੇਖੋ ਚੋਕਲੇਟ ਵਾਲੀਆਂ ਕੀ ਚੀਜ਼ਾਂ ਆ ਗਈਆਂ ਨੇ, ਚੋਕਲੇਟ ਵਾਲੇ ਬਿਸਕਿਟ, ਚੋਕਲੇਟ ਵਾਲੇ ਸ਼ੇਕ, ਚੋਕਲੇਟ ਵਾਲੀਆਂ ਹੋਰ ਬਹੁਤ ਸਾਰੀਆਂ ਐਸੀ ਕੌਫੀਜ਼ ਨੇ, ਚੋਕਲੇਟ ਫਲੇਵਰ ਵਾਲੀਆਂ ਡਰਿੰਕਸ ਨੇ, ਔਰ ਦੇਖੋ ਜੀ ਪਤਾ ਨਹੀਂ ਕੀ ਚੋਕਲੇਟ ਵਾਲਾ ਹੈ। ਔਰ ਇਹਦੇ ਹੋਣ ਦੇ ਪਿੱਛੇ ਪਿਆਰੇ ਬੱਚਿਓ ਪਤਾ ਕੀ ਚੀਜ਼ ਹੈ? ਇਤਿਹਾਸ, ਕਿਉਂਕਿ ਇਹ ਸਾਡੇ ਪੂਰਵਜ ਖਾਂਦੇ ਰਹੇ ਨੇ ਔਰ ਉਹਨਾਂ ਦਾ ਜੈਨੈਟਿਕ ਸਿਸਟਮ ਸਾਡੇ ਅੰਦਰ ਹੈ, ਔਰ ਇਸ ਕਰਕੇ ਇਹ ਸਾਨੂੰ ਵੀ ਚੰਗੀ ਲੱਗਦੀ ਹੈ। ਸੋ ਪਿਆਰੇ ਬੱਚਿਓ, ਇਹ ਜਿਹੜੀਆਂ ਰੌ ਰੀਤਾਂ ਨੇ, ਇਹ ਜਿਹੜਾ ਸਾਡਾ ਸੱਭਿਆਚਾਰ ਹੈ, ਇਹ ਸਾਡਾ ਜਿਹੜਾ ਕਾਰ ਵਿਹਾਰ ਹੈ, ਇਸੇ ਕਰਕੇ ਕਹਿੰਦੇ ਹਾਂ ਕਿ ਸਾਨੂੰ ਇਹਨੂੰ ਅਪਣਾਉਣਾ ਚਾਹੀਦਾ ਹੈ।
1: ਜੀ ਬਿਲਕੁਲ, ਹੁਣ ਪਿਆਰੇ ਬੱਚੇ ਹੋਰ ਕੀ ਕਰ ਸਕਦੇ ਨੇ ਅਗਲਾ ਦਿਨ ਮਨਾਉਣ ਦੇ ਲਈ, ਖਾਸ ਕਰਕੇ ਉਹ ਇੱਕ ਆਪਣੀ ਪੋਕਿਟ ਮਨੀ ਦੇ ਹਿਸਾਬ ਦੇ ਨਾਲ, ਆਪਣੇ ਬਜਟ ਦੇ ਹਿਸਾਬ ਦੇ ਨਾਲ ਚੋਕਲੇਟ ਖਰੀਦ ਸਕਦੇ ਨੇ, ਅਤੇ ਜਿਨ੍ਹਾਂ ਜਿਨ੍ਹਾਂ ਦਾ ਵੀ ਉਹਨਾਂ ਨੇ ਦਿਲ ਦੁਖਾਇਆ ਹੈ ਉਹਨਾਂ ਨੂੰ ਮਾਫ਼ ਕਰ ਸਕਦੇ ਨੇ। ਜੀ ਬਿਲਕੁਲ।

0: ਜਦੋਂ ਅਸੀਂ ਗੱਲ ਕਰਦੇ ਹਾਂ ਵਰਲਡ ਫੋਰਗਿਵਨੈਸ ਡੇ ਦੀ, ਜਿਹੜਾ ਕਿ ਅਸੀਂ 7 ਜੁਲਾਈ ਨੂੰ ਮਨਾ ਰਹੇ ਹਾਂ, ਸੋ ਕਿਸੇ ਵੀ ਤਰ੍ਹਾਂ ਦੇ ਮਨ ਮੁਟਾਵ ਸਾਡੇ ਮਨਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ। ਜ਼ਿੰਦਗੀ ਜਿਹੜੀ ਹੈ ਇਹ ਚਿਰਸਥਾਈ ਨਹੀਂ ਹੈ, ਥੋੜ੍ਹੇ ਸਮੇਂ ਲਈ ਹੈ ਬੱਚਿਓ। ਤੁਹਾਨੂੰ ਹੁਣ ਤੋਂ ਹੀ ਸਮਝ ਜਾਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੋਈ ਵੀ ਮੁਸ਼ਕਿਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਨੇ, ਲੇਕਿਨ ਜਿਹੜੇ ਰਿਸ਼ਤੇ ਨੇ, ਜਿਹੜੇ ਤੁਹਾਡੇ ਆਸ ਪਾਸ ਤੁਹਾਡੇ ਸਕੇ ਸੰਬੰਧੀ ਨੇ, ਉਹਨਾਂ ਸਾਰਿਆਂ ਦੇ ਨਾਲ ਹਮੇਸ਼ਾ ਅਤੇ ਹਮੇਸ਼ਾ ਪਿਆਰ ਬਣਾ ਕੇ ਰੱਖਣਾ ਹੈ। ਖਾਸ ਕਰਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕਦੀ ਵੀ ਲੋੜ ਪੈ ਸਕਦੀ ਹੈ, ਸੋ ਫੋਰਗਿਵਨੈਸ ਜਿਹੜੀ ਹੈ ਬਹੁਤ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ। ਲੇਕਿਨ ਇਹਦੇ ਨਾਲ ਨਾਲ ਬੱਚੇ ਇੱਕ ਹੋਰ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਹੈ ਸੈਲਫ ਰਿਸਪੈਕਟ। ਤੁਸੀਂ ਆਪਣੀ ਰਿਸਪੈਕਟ ਨੂੰ ਦਾਅ ਤੇ ਨਹੀਂ ਲਗਾਉਣਾ, ਲੇਕਿਨ ਜਦੋਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਮਾਫ਼ ਕਰ ਸਕਦੇ ਹਾਂ, ਉੱਥੇ ਜ਼ਰੂਰ ਤੇ ਜ਼ਰੂਰ ਤੁਹਾਨੂੰ ਮਾਫ਼ ਕਰ ਦੇਣਾ ਚਾਹੀਦਾ। ਇਸ ਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਜ਼ਰੂਰ ਤੇ ਜ਼ਰੂਰ ਮਿਲੇਗੀ।
1: ਸੋ ਪਿਆਰੇ ਬੱਚਿਆਂ ਦਾ ਮਨਪਸੰਦ ਪ੍ਰੋਗਰਾਮ ਚੱਲਦਾ ਪਿਆ ਹੈ ਬਾਲ ਜਗਤ। ਗੁਰਪ੍ਰੀਤ ਔਰ ਸੁਖਦੀਪ ਨੇ ਉਹਨਾਂ ਦੇ ਨਾਲ ਔਰ ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ ਹੈ। ਔਰ ਪਿਆਰੇ ਬੱਚਿਓ, ਇੱਕ ਤੋਂ ਬਾਅਦ ਇੱਕ ਦਿਨ ਦੀ ਤੁਹਾਡੇ ਨਾਲ ਅਸੀਂ ਸਾਂਝ ਪਾਉਂਦੇ ਹਾਂ ਔਰ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਇਹ ਦਿਨ ਦੀ ਇੰਪੋਰਟੈਂਸ ਕੀ ਹੈ ਔਰ ਇਹਨੂੰ ਕਿਉਂ ਮਨਾਉਣਾ ਚਾਹੀਦਾ। ਔਰ ਬਹੁਤ ਵਾਰੀ ਨਾ ਗੁਰਪ੍ਰੀਤ, ਬੱਚੇ ਬਹੁਤ ਸਾਰੇ ਐਸੇ ਕਰਦੇ ਨੇ ਕਿ ਸਾਡੇ ਇਹ ਕਦੋਂ ਕੰਮ ਆਉਣੀ ਹੈ ਚੀਜ਼। ਪਿਆਰੇ ਬੱਚਿਓ, ਜਿਹੜੀਆਂ ਵੀ ਚੀਜ਼ਾਂ ਸਾਡੇ ਆਸ ਪਾਸ ਨੌਲੇਜ ਵਾਲੀਆਂ ਨੇ, ਉਹ ਸਾਰੇ ਦੀਆਂ ਸਾਰੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਾਕਾਇਦਗੀ ਨਾਲ ਕੰਮ ਆਉਂਦੀਆਂ ਨੇ। ਸੋ ਇਹਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਦੇ ਰਹਿਣਾ ਹੈ, ਸਿਖਾਉਂਦੇ ਰਹਿਣਾ ਹੈ। ਔਰ ਹੁਣ ਅਸੀਂ ਗੱਲ ਕਰਨ ਵਾਲੇ ਹਾਂ ਪਿਆਰੇ ਬੱਚਿਓ 10 ਜੁਲਾਈ ਦੀ। ਪਿਆਰੇ ਬੱਚਿਓ, 10 ਜੁਲਾਈ ਦਾ ਦਿਨ ਮਨਾਇਆ ਜਾਂਦਾ ਹੈ ਗਲੋਬਲ ਐਨਰਜੀ ਇੰਡੀਪੈਂਡੈਂਸ ਡੇ। ਔਰ ਦੇਖੋ ਜੀ, ਐਨਰਜੀ ਦੀ ਲੋੜ ਹਰ ਮੁਲਕ ਨੂੰ ਹੈ ਔਰ ਹਰ ਜਗ੍ਹਾ ਦੇ ਉੱਤੇ ਸਭ ਤੋਂ ਪਹਿਲੀ ਗੱਲ ਪਤਾ ਕੀ ਹੁੰਦੀ ਹੈ? ਐਨਰਜੀ। ਪਿਆਰੇ ਬੱਚਿਆਂ ਨੂੰ ਇਹ ਗੱਲ ਦਾ ਅਹਿਸਾਸ ਹੈ, ਉਹਨਾਂ ਦਾ ਸਮਾਰਟਫੋਨ ਉਦੋਂ ਸਮਾਰਟ ਨਹੀਂ ਰਹਿੰਦਾ ਜਦੋਂ ਉਹਦੇ ਵਿੱਚ ਐਨਰਜੀ ਨਹੀਂ ਹੁੰਦੀ। ਸੋ ਪਿਆਰੇ ਬੱਚਿਓ, ਇਹ ਜਿਹੜੀ ਐਨਰਜੀ ਹੈ ਸਾਨੂੰ ਕਿੱਥੋਂ ਮਿਲਦੀ ਹੈ? ਅੱਜ ਵੀ ਅਸੀਂ ਬਹੁਤ ਸਾਰੇ ਜਿਹੜੇ ਐਨਰਜੀ ਦੇ ਸੋਰਸ ਨੇ ਉਹਦੀ ਫਾਰਮ ਚੇਂਜ ਕਰਕੇ ਕਰਦੇ ਪਏ ਹਾਂ। ਔਰ ਪਾਣੀ ਤੋਂ ਅਸੀਂ ਐਨਰਜੀ ਪੈਦਾ ਕਰਦੇ ਪਏ ਹਾਂ, ਪੈਟਰੋਲੀਅਮ ਕੁਦਰਤੀ ਪਦਾਰਥ ਹੈ ਉਹਦੇ ਤੋਂ ਅਸੀਂ ਆਪਣੇ ਵਹੀਕਲ ਚਲਾਉਂਦੇ ਪਏ ਹਾਂ, ਔਰ ਵਿੰਡ ਟਰਬਾਈਨ ਦੇ ਨਾਲ ਵੀ ਬਿਜਲੀ ਪੈਦਾ ਕੀਤੀ ਜਾਂਦੀ ਹੈ ਜਿਹਦੇ ਨਾਲ ਰੌਸ਼ਨੀ ਹੁੰਦੀ ਹੈ ਸਾਡੀਆਂ ਰਾਤਾਂ ਦੇ ਵਿੱਚ। ਔਰ ਪਿਆਰੇ ਬੱਚਿਓ, ਇਸ ਐਨਰਜੀ ਨੂੰ ਸਾਂਭ ਕੇ ਰੱਖਣਾ, ਬਚਾ ਕੇ ਰੱਖਣਾ, ਉਹਦਾ ਸਦ ਉਪਯੋਗ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ। ਔਰ ਅਖਬਾਰਾਂ 'ਤੇ, ਟੀਵੀ 'ਤੇ, ਰੇਡੀਓ 'ਤੇ ਇਹਨਾਂ ਦਿਨਾਂ ਦੇ ਵਿੱਚ ਇਹ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਦੇਖੋ ਇਹਨਾਂ ਦਿਨਾਂ ਦੇ ਵਿੱਚ ਐਨਰਜੀ ਦੀ ਖਪਤ ਬਹੁਤ ਜ਼ਿਆਦਾ ਵੱਧਦੀ ਹੈ ਔਰ ਇਹਨੂੰ ਬਚਾ ਕੇ ਰੱਖਣ ਦੇ ਤਰੀਕੇ ਵੀ ਬਹੁਤ ਸਾਰੇ ਨੇ। ਔਰ ਪਿਆਰੇ ਬੱਚਿਓ, ਉਹ ਵੀ ਸਾਨੂੰ ਪਤਾ ਜ਼ਰੂਰ ਹੋਣੇ ਚਾਹੀਦੇ ਨੇ।
0: ਜੀ ਬਿਲਕੁਲ, ਜਦੋਂ ਅਸੀਂ ਨੌਲੇਜ ਦੀ ਸਾਂਝ ਤੁਹਾਡੇ ਨਾਲ ਪਾ ਰਹੇ ਹਾਂ, ਜਾਣਕਾਰੀ ਦੀ ਸਾਂਝ ਤੁਹਾਡੇ ਨਾਲ ਪਾ ਰਹੇ ਹਾਂ, ਅਤੇ ਅਗਲਾ ਦਿਨ ਜਿਹੜਾ ਹੈ ਉਹ ਗਿਆਨ ਦੀ ਪੋਟਲੀ ਦੇ ਵਿੱਚੋਂ ਨਿਕਲਦਾ ਹੈ ਜੀ। 11 ਜੁਲਾਈ ਦਾ ਜਿਹੜਾ ਹੈ ਵਿਸ਼ਵ ਆਬਾਦੀ ਦਿਵਸ, ਵਿਸ਼ਵ ਆਬਾਦੀ ਦਿਵਸ ਜਿਹੜੀ ਹੈ ਇਹ ਸਭ ਨੂੰ ਹੀ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਪਾਪੂਲੇਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ, ਜਿਸ ਦਾ ਅਸਰ ਸਿੱਧਾ ਸਿੱਧਾ ਸਿੱਖਿਆ ਦੇ ਉੱਪਰ, ਸਿਹਤ ਦੇ ਉੱਪਰ, ਰੁਜ਼ਗਾਰ ਦੇ ਉੱਪਰ, ਕੁਦਰਤੀ ਸਰੋਤਾਂ ਦੇ ਉੱਪਰ ਖਾਸ ਕਰਕੇ ਬਹੁਤ ਜ਼ਿਆਦਾ ਹੋ ਰਿਹਾ। ਇਹ ਦਬਾਅ ਇੰਨਾ ਜ਼ਿਆਦਾ ਵੱਧ ਰਿਹਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਇਸ ਦੇ ਕਰਕੇ ਆ ਰਹੀਆਂ ਨੇ। ਸੋ ਇਸ ਦੇ ਲਈ ਹੁਣ ਜਾਗਰੂਕਤਾ, ਸਿੱਖਿਆ ਅਤੇ ਜ਼ਿੰਮੇਵਾਰੀ ਜਿਹੜੀ ਹੈ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਦੋਂ ਅਸੀਂ ਸਿਹਤ ਦੀ ਗੱਲ ਕਰਦੇ ਹਾਂ ਬੱਚਿਓ, ਕਿ ਕਿਸ ਤਰੀਕੇ ਦੇ ਨਾਲ ਸਾਨੂੰ ਇੰਨੀਆਂ ਜ਼ਿਆਦਾ ਸਿਹਤ ਸਹੂਲਤਾਂ ਹੁਣ ਇਸ ਸਮੇਂ ਮਿਲ ਚੁੱਕੀਆਂ ਨੇ, ਜਿਸ ਦੇ ਨਾਲ ਕਿ ਉਮਰ ਜਿਹੜੀ ਹੈ ਹੋਰ ਜ਼ਿਆਦਾ ਵੱਧ ਰਹੀ ਹੈ ਔਰ ਪਾਪੂਲੇਸ਼ਨ ਵੀ ਜਿਹੜੀ ਹੈ ਨਾਲ ਦੀ ਨਾਲ ਵੱਧ ਰਹੀ ਹੈ। ਸੋ ਅਸੀਂ ਆਸ ਉਮੀਦ ਕਰਨੀ ਹੈ ਕਿ ਜਿੰਨਾ ਕੁ ਵੀ ਕਿਸੇ ਚੀਜ਼ ਦਾ ਇਸਤੇਮਾਲ ਬੱਚਿਓ ਕਰਨਾ ਚਾਹੀਦਾ ਹੈ ਉਨਾ ਹੀ ਕਰਨਾ ਹੈ। ਐਕਸਟਰਾ ਐਨਰਜੀ ਬਿਲਕੁਲ ਵੀ ਅਸੀਂ ਕੰਜ਼ਿਊਮ ਨਹੀਂ ਕਰਨੀ, ਕਿਉਂਕਿ ਜਦੋਂ ਅਸੀਂ ਬਾਕੀਆਂ ਦੀ ਗੱਲ ਕਰਦੇ ਹਾਂ ਤਾਂ ਸਾਰਿਆਂ ਲਈ ਹੀ ਇਕੁਅਲੀ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਤੇ ਜ਼ਰੂਰ ਮਿਲਦੀਆਂ ਰਹਿਣੀਆਂ ਚਾਹੀਦੀਆਂ ਨੇ। ਔਰ ਆਉਣ ਵਾਲੀ ਜਨਰੇਸ਼ਨ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਵੀ ਸਾਨੂੰ ਕਿਸੇ ਤਰੀਕੇ ਕੋਸੇ ਨਾ ਸਾਡੀਆਂ ਗਲਤੀਆਂ ਕਤਾਈਆਂ ਜਿਹੜੀਆਂ ਨੇ ਉਹ ਧਿਆਨ ਦੇ ਵਿੱਚ ਨਾ ਰੱਖੇ ਕਿ ਪਿਛਲੀ ਜਨਰੇਸ਼ਨ ਸਾਨੂੰ ਕੁਝ ਵੀ ਨਹੀਂ ਦੇ ਕੇ ਗਈ, ਸਭ ਕੁਝ ਹੀ ਖਤਮ ਕਰ ਦਿੱਤਾ, ਖਰਾਬ ਕਰ ਦਿੱਤਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਜ਼ਿਹਨ 'ਚ ਜ਼ਰੂਰ ਤੇ ਜ਼ਰੂਰ ਰਹਿਣੀਆਂ ਚਾਹੀਦੀਆਂ ਨੇ ਜਦੋਂ ਅਸੀਂ ਇਹੋ ਜਿਹੇ ਦਿਨ, ਹਫ਼ਤੇ ਖਾਸ ਕਰਕੇ ਮਨਾ ਰਹੇ ਹੁੰਦੇ ਹਾਂ ਕਿ ਅਸੀਂ ਐਨਰਜੀ ਨੂੰ ਸੇਵ ਕਰਨਾ, ਨੈਚੁਰਲ ਰਿਸੋਰਸਿਸ ਨੂੰ ਸੇਵ ਕਰਨਾ, ਔਰ ਜਿਹੜੀਆਂ ਵੀ ਚੀਜ਼ਾਂ ਧਰਤੀ ਦੇ ਉੱਪਰ ਬੋਝ, ਭਾਰ, ਮੁਸ਼ਕਿਲਾਂ ਪੈਦਾ ਕਰ ਰਹੀਆਂ ਨੇ ਉਹਨਾਂ ਨੂੰ ਰੋਕਣ ਲਈ ਹੁਣ ਤੋਂ ਹੀ ਕੋਸ਼ਿਸ਼ਾਂ ਜ਼ਰੂਰ ਤੇ ਜ਼ਰੂਰ ਕਰਨੀਆਂ ਚਾਹੀਦੀਆਂ ਨੇ।
1: ਸੋ ਪਿਆਰੇ ਬੱਚਿਓ, ਨੌਲੇਜ ਟਾਈਮ ਦਾ ਸਿਲਸਿਲਾ ਇੱਥੇ ਹੀ ਮੁੱਕਦਾ ਹੈ ਔਰ ਹੁਣ ਸਾਨੂੰ ਵੀ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਘੜੀ ਦੀਆਂ ਸੂਈਆਂ ਸਾਨੂੰ ਇਸ਼ਾਰਾ ਕਰਦੀਆਂ ਪਈਆਂ ਨੇ ਕਿ ਸੁਖਦੀਪ ਔਰ ਗੁਰਪ੍ਰੀਤ ਹੁਣ ਤੁਹਾਡੇ ਜਾਣ ਦਾ ਵੇਲਾ ਹੋ ਚੱਲਿਆ। ਪਰ ਜਾਂਦੇ ਜਾਂਦੇ ਤੁਹਾਨੂੰ ਇਹ ਯਾਦ ਕਰਵਾ ਦਈਏ ਕਿ ਬਾਲ ਜਗਤ ਤੁਹਾਡੀਆਂ ਆਵਾਜ਼ਾਂ ਤੋਂ ਬਿਨਾਂ ਨਾ ਸੁੰਨਾ ਸੁੰਨਾ ਲੱਗਦਾ ਹੈ। ਸੋ ਬਾਲ ਜਗਤ ਦੇ ਵਿਹੜੇ ਦੇ ਵਿੱਚ ਤੁਸੀਂ ਆਪਣੀਆਂ ਹਾਜ਼ਰੀਆਂ ਲਗਵਾਉਂਦੇ ਰਹਿਣਾ ਹੈ ਔਰ ਅਗਲੇ ਹਫ਼ਤੇ ਸਾਨੂੰ ਆਪਣੀ ਖੂਬਸੂਰਤ ਆਵਾਜ਼ ਰਿਕਾਰਡ ਕਰਕੇ ਭੇਜ ਦੇਣੀ ਹੈ। ਤੁਸੀਂ ਕੁਝ ਗਾਉਂਦੇ ਹੋ, ਵਜਾਉਂਦੇ ਹੋ ਜਾਂ ਆਵਾਜ਼ ਦੇ ਨਾਲ ਖੂਬਸੂਰਤ ਐਂਟਰਟੇਨਮੈਂਟ ਭਰਪੂਰ ਕਰਦੇ ਹੋ ਤਾਂ ਸਾਨੂੰ ਰਿਕਾਰਡ ਕਰਕੇ ਭੇਜ ਦਿਓ ਔਰ ਸਾਨੂੰ ਤੁਹਾਡੀਆਂ ਰਿਕਾਰਡਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ। ਔਰ ਇਹ ਰਿਕਾਰਡਿੰਗ ਕਰਨ ਲੱਗਿਆਂ ਤੁਸੀਂ ਧਿਆਨ ਕੀ ਰੱਖਣਾ ਹੈ ਕਿ ਤੁਹਾਡੇ ਆਲੇ ਦੁਆਲੇ ਸ਼ਾਂਤੀ ਹੋਵੇ

ਔਰ ਤੁਹਾਡੀ ਖੂਬਸੂਰਤ ਜੀ ਆਵਾਜ਼ ਹੋਵੇ, ਇਕਾਗਰਤਾ ਹੋਵੇ ਔਰ ਤੁਹਾਡਾ ਖੂਬਸੂਰਤ ਵਾਲਾ ਐਕਸਪ੍ਰੈਸ਼ਨ ਹੋਵੇ, ਜਿਹਦੇ ਨਾਲ ਫਿਰ ਤੁਹਾਡੀ ਪਰਫੋਰਮੈਂਸ ਨੂੰ ਲੱਗਣਗੇ ਜੀ ਚਾਰ ਚੰਦ। ਔਰ ਫਿਲਹਾਲ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਪਿਆਰੇ ਬੱਚਿਓ ਆਪਣਾ ਉਹ ਨੰਬਰ ਜਿਹਦੇ ਉੱਤੇ ਤੁਸੀਂ ਖੂਬਸੂਰਤ ਵਾਲੀ ਰਿਕਾਰਡਿੰਗ ਕਰਕੇ ਭੇਜਣੀ ਹੈ। ਸੋ ਕਾਪੀ ਪੈੱਨ ਚੁੱਕ ਲਓ, ਸਾਡਾ ਨੰਬਰ ਨੋਟ ਕਰ ਸਕਦੇ ਹੋ। ਸਾਡਾ ਨੰਬਰ ਹੈ ਜੀ 8288-485-1799, ਯਾਨੀ 8284851789। ਇਸ ਨੰਬਰ ਦੇ ਉੱਤੇ ਪਿਆਰੇ ਬੱਚਿਓ ਸਾਨੂੰ ਬੁੱਧ ਵੀਰਵਾਰ ਤੱਕ ਤੁਹਾਡੀਆਂ ਰਿਕਾਰਡਿੰਗ ਦਾ ਰਹੇਗਾ ਇੰਤਜ਼ਾਰ। ਹੁਣ ਸੁਖਦੀਪ ਔਰ ਗੁਰਪ੍ਰੀਤ ਨੂੰ ਦਿਓ ਪ੍ਰੋਗਰਾਮ ਬਾਲ ਜਗਤ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ। ਜੈ

0: ਤੁਸੀਂ ਸੁਣ ਰਹੇ ਸੀ ਨੰਨੇ ਮੁੰਨੇ ਬੱਚਿਆਂ ਦਾ ਪ੍ਰੋਗਰਾਮ ਬਾਲ ਜਗਤ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
4: ਹੈਲੋ,
5: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧੀਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
6: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰੌਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
2: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: साइबर फ्रॉड या धोखाधड़ी की जानकारी ले 1930 हेल्प

ਦੁਪਹਿਰ 2:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਰੰਗਲੀ ਧਰਤੀ ਦਾ, ਜਿਸ ਦੇ ਤਹਿਤ ਅੱਜ ਤੁਸੀਂ ਕੁਲਵੰਤ ਸਿੰਘ ਢਾਡੀ ਤੇ ਸਾਥੀਆਂ ਪਾਸੋਂ ਵਾਰਾਂ ਸੁਣੋਗੇ। ਸਾਡੀ ਦੂਜੀ ਸਭਾ ਦੇ ਵਿੱਚ ਯਾਨੀ ਸ਼ਾਮ 4:02 ਤੇ ਤੁਸੀਂ ਸੁਣੋਗੇ ਪੰਜਾਬੀ ਸਾਹਿਤਿਕ ਰਸਾਲਾ ਸਿਰਜਣਾ, ਜਿਸ ਦੇ ਵਿੱਚ ਅੱਜ ਤੁਸੀਂ ਡਾਕਟਰ ਧਰਮ ਸਿੰਘ ਨਾਲ ਮੁਲਾਕਾਤ ਕਰੋਗੇ ਤੇ ਮੁਲਾਕਾਤ ਕਰਾਉਣਗੇ ਡਾਕਟਰ ਹਰਮੀਤ ਕੌਰ। ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਅਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ ਸਮਾਂ ਰਹੇਗਾ ਸ਼ਾਮ 5:30 ਵਜੇ ਦਾ।

ਸ਼ਾਮ 6:30 ਕਿਸਾਨ ਵੀਰਾਂ ਦਾ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਜਾਣਕਾਰੀ ਹਾਸਿਲ ਕਰੋਗੇ ਫੁੱਲਾਂ ਦੀ ਕਾਸ਼ਤ ਬਾਰੇ। ਜਾਣਕਾਰੀ ਦੇਣਗੇ ਡਾਕਟਰ ਸੁਖਦੀਪ ਸਿੰਘ। ਸੰਗੀਤ ਰੂਪਕ ਸੁਣੋਗੇ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ ਅਤੇ ਮੌਸਮ ਦੇ ਹਾਲ ਬਾਰੇ ਵੀ ਜਾਣਕਾਰੀ ਦੇਵਾਂਗੇ। ਸ਼ਾਮ 7:40 ਦਾ ਸਮਾਂ ਰਹੇਗਾ ਪ੍ਰੋਗਰਾਮ ਵਗਦੇ ਪਾਣੀ ਦਾ, ਜਿਸ ਦੇ ਵਿੱਚ ਅੱਜ ਤੁਸੀਂ ਅਮਰਜੀਤ ਕੌਰ ਦਾ ਕਵਿਤਾ ਪਾਠ ਸੁਣੋਗੇ। ਇਸ ਤੋਂ ਇਲਾਵਾ ਸਾਡੇ ਸੁਣਨ ਵਾਲਿਆਂ ਨੂੰ ਦੱਸ ਦਈਏ, ਇਹ ਪ੍ਰੋਗਰਾਮ ਤੁਸੀਂ ਸਾਡੀ ਨਿਊਜ਼ ਔਨ AIR ਐਪ ਦੇ ਜ਼ਰੀਏ ਸੁਣੋਗੇ। ਸਾਡੇ 873 ਚੈਨਲ ਦੇ ਉੱਤੇ ਅੱਜ ਤੁਸੀਂ ICC ਵੁਮੈਨਸ T20 ਕ੍ਰਿਕਟ ਵਰਲਡ ਕੱਪ ਦਾ ਆਸਟ੍ਰੇਲੀਆ ਅਤੇ ਇੰਗਲੈਂਡ ਦੀ ਟੀਮਾਂ ਦਰਮਿਆਨ ਫਾਈਨਲ ਮੈਚ ਸੁਣੋਗੇ। ਰਾਤ 8 ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਸਾਢੇ 9 ਦਾ ਸਮਾਂ ਰਹੇਗਾ ਰੂਪਕੁੰਡ ਕੇ ਅਖਿਲ ਭਾਰਤੀਏ ਪ੍ਰੋਗਰਾਮ ਦਾ। ਰਾਤ 10 ਦਾ ਸਮਾਂ ਰਹੇਗਾ ਰਵੀਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਦਾ, ਜਿਸ ਦੇ ਵਿੱਚ ਅੱਜ ਤੁਸੀਂ ਪੰਡਿਤ ਕੈਲਾਸ਼ ਚੰਦ ਸ਼ਰਮਾ ਦਾ ਬਾਂਸੁਰੀ ਵਾਦਨ ਸੁਣੋਗੇ।

ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ, ਸ਼ਾਮ 7:40 ਮਿੰਟ 'ਤੇ ਅੱਜ ਤੁਸੀਂ ICC ਵੁਮੈਨਸ T20 ਕ੍ਰਿਕਟ ਵਰਲਡ ਕੱਪ 2026 ਦੇ ਇੰਗਲੈਂਡ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਦਰਮਿਆਨ ਫਾਈਨਲ ਮੈਚ ਨੂੰ ਸੁਣੋਗੇ।

ਇਸ ਤੋਂ ਇਲਾਵਾ ਖਬਰਾਂ ਦੇ ਬੁਲੇਟਿਨ ਆਪਣੇ ਆਪਣੇ ਵੇਲੇ 'ਤੇ ਨਸ਼ਰ ਕੀਤੇ ਜਾਣਗੇ। ਸੋ ਇਹ ਤਾਂ ਸੀ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 1:10 ਹੋ ਰਹੇ ਨੇ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਲਈ ਗਾਰੰਟੀ VBG ਰਾਮਜੀ ਕਾਨੂੰਨ 2025 ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਸਫਲਤਾ ਨਾਲ ਲਾਗੂ ਹੋ ਗਿਆ ਹੈ। ਮੰਤਰੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮਿਸ਼ਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਮਨਜ਼ੂਰ ਅਤੇ ਜਾਰੀ ਕੀਤੀ। ਸ੍ਰੀ ਚੌਹਾਨ ਨੇ ਕਿਹਾ ਕਿ VBG ਰਾਮਜੀ ਕਾਨੂੰਨ ਮਹਾਤਮਾ ਗਾਂਧੀ ਰਾਸ਼ਟਰੀ ਦਿਹਾਤੀ ਰੁਜ਼ਗਾਰ ਗਰੰਟੀ ਯੋਜਨਾ ਤੋਂ ਸਫਲਤਾ ਨਾਲ ਤਬਦੀਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ MG ਨਰੇਗਾ ਨੂੰ ਲਾਗੂ ਕਰਨ ਵਿੱਚ 3 ਸਾਲ ਤੋਂ ਵੱਧ ਸਮਾਂ ਲੱਗਿਆ, ਜਦੋਂ ਕਿ VBG ਰਾਮਜੀ ਨੂੰ ਦੇਸ਼ ਭਰ ਵਿੱਚ ਸਿਰਫ 1 ਦਿਨ ਵਿੱਚ ਲਾਗੂ ਕੀਤਾ ਗਿਆ। ਸ੍ਰੀ ਚੌਹਾਨ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਤੇਜ਼ ਕਰਨ ਲਈ ਅਗਲੇ 5 ਸਾਲਾਂ ਵਿੱਚ 2.86 ਲੱਖ ਪੰਚਾਇਤਾਂ ਵਿੱਚ 7.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਚੱਲ ਰਹੀ ਲੜਾਈ ਹੁਣ ਲੋਕ ਲਹਿਰ ਬਣਦੀ ਜਾ ਰਹੀ ਹੈ, ਜਿਸ ਤਹਿਤ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਲੋਕ ਵੱਡੀ ਗਿਣਤੀ ਵਿੱਚ ਅੱਗੇ ਆ ਕੇ ਸੇਫ ਪੰਜਾਬ ਵਟਸਐਪ ਹੈਲਪਲਾਈਨ 'ਤੇ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਬਾਰੇ ਗੁਪਤ ਰੂਪ ਵਿੱਚ ਜਾਣਕਾਰੀ ਸਾਂਝੀ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਸੇਫ ਪੰਜਾਬ ਹੈਲਪਲਾਈਨ 97-791-0020 ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਏ। ਨੰਬਰ ਇੱਕ ਵਾਰ ਫਿਰ ਸੁਣ ਲਓ, 97-791-0020। ਉਹਨਾਂ ਇਹ ਵੀ ਕਿਹਾ ਕਿ ਲੋਕਾਂ ਦੀ ਵੱਧਦੀ ਹਿੱਸੇਦਾਰੀ ਨਾਲ ਨਾ ਸਿਰਫ ਪੁਲਿਸ ਤੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਮਦਦ ਮਿਲ ਰਹੀ ਹੈ, ਸਗੋਂ ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਲੋਕਾਂ ਦਾ ਸਰਕਾਰ 'ਤੇ ਭਰੋਸਾ ਵਧਿਆ ਏ। ਸੂਬੇ ਵਿੱਚ ਚੱਲ ਰਹੀ ਫੈਸਲਾ ਕੁੰਨ ਮੁਹਿੰਮ ਗੈਂਗਸਟਰਾਂ ਦੇ ਵਾਰ ਦੇ 165ਵੇਂ ਦਿਨ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ 'ਤੇ ਪਛਾਣੇ ਗਏ ਅਤੇ 829 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਏ। ਜ਼ਿਕਰਯੋਗ ਹੈ ਕਿ ਗੈਂਗਸਟਰਾਂ ਦੇ ਵਾਰ ਪੰਜਾਬ ਨੂੰ ਗੈਂਗਸਟਰ ਮੁੱਖ ਸੂਬਾ ਬਣਾਉਣ ਲਈ ਫੈਸਲਾ ਕੁੰਜਾਂਗੇ, ਜੋ 20 ਜਨਵਰੀ 2026 ਨੂੰ DGP ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਗੈਂਗਸਟਰ ਵਿਰੋਧੀ ਟਾਸਕ ਫੋਰਸ ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਨੇ। 165ਵੇਂ ਦਿਨ ਪੁਲਿਸ ਟੀਮਾਂ ਨੇ 15 ਹਥਿਆਰਾਂ ਸਮੇਤ 570 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 43,697 ਹੋ ਗਈਆਂ ਨੇ। ਇਸ ਤੋਂ ਇਲਾਵਾ 258 ਵਿਅਕਤੀਆਂ ਵਿਰੁੱਧ ਅਹਿਤਿਆਤੀ ਕਾਰਵਾਈ ਕੀਤੀ ਗਈ ਏ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 15 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਚਿਤ ਕਰ ਸਕਦੇ ਨੇ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦਿੱਤੀ ਜਾ ਸਕਦੀ ਏ। ਨੰਬਰ ਇੱਕ ਵਾਰ ਫਿਰ ਸੁਣ ਲਓ, 93-946। ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ 490ਵੇਂ ਦਿਨ ਵੀ ਜਾਰੀ ਰੱਖਦਿਆਂ 58 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 3.5 ਕਿਲੋ ਹੈਰੋਇਨ, 2.3 ਕਿਲੋ ਅਫੀਮ, 627 ਨਸ਼ੀਲੀਆਂ ਗੋਲੀਆਂ ਅਤੇ 36,900 ਰੁਪਏ ਦੀ ਡਰੱਗ ਬਣੀ ਬਰਾਮਦ ਕੀਤੀ ਗਈ। ਇਸ ਨਾਲ ਸਿਰਫ 490 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 71,592 ਹੋ ਗਈ ਏ। ਨਸ਼ਾ ਛੁਡਾਓ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ 11 ਵਿਅਕਤੀਆਂ ਨੂੰ ਨਸ਼ਾ ਛੁਡਾਓ ਅਤੇ ਮੁੜ ਵਸੇਬੇ ਦਾ ਇਲਾਜ ਕਰਾਉਣ ਲਈ ਰਾਜ਼ੀ ਵੀ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਹੋਇਆ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਅਤੇ ਪਾਵਨ ਹੁਕਮਨਾਮੇ ਬਾਅਦ

0: ਸੰਗਤਾਂ ਨਾਲ ਇਤਿਹਾਸ ਦੀ ਸਾਂਝ ਵੀ ਪਾਈ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਸੰਬੋਧਨ ਕਰਦਿਆਂ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਆਪਣੇ ਸੰਬੋਧਨ 'ਚ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਨਸ਼ਿਆਂ ਵਰਗੀ ਭਿਆਨਕ ਬੁਰਾਈ ਤੋਂ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਹਰ ਸਿੱਖ ਨੂੰ ਅੱਗੇ ਆਉਣਾ ਹੋਏਗਾ। ਜਦੋਂ ਨੌਜਵਾਨਾਂ ਨੂੰ ਗੁਰੂ ਨਾਲ ਅਤੇ ਸੇਵਾ ਨਾਲ ਜੁੜਿਆ ਜਾਏਗਾ ਤਾਂ ਉਹ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣਗੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xhandle@eirrn.ie ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਪੱਜ ਵੀਰੋਂ ਜੈ ਹਿੰਦ। ਰੋਜ਼ਾਨਾ ਵਾਂਗ ਅੱਜ ਫਿਰ ਅਸੀਂ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਵੱਖ ਵੱਖ ਫਿਲਮਾਂ 'ਚੋਂ ਵੱਖ ਵੱਖ ਨਗਮੇ। ਸੋ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹਾਂ ਕਸ਼ਮੀਰ ਕੀ ਕਲੀ ਫਿਲਮ 'ਚੋਂ ਇਹ ਗੀਤ, ਆਵਾਜ਼ਾਂ ਮੁਹੰਮਦ ਰਫੀ ਅਤੇ ਆਸ਼ਾ ਭੋਂਸਲੇ ਦੀਆਂ।

ਲਓ ਜੀ ਫੌਜੀ ਵੀਰੋ, ਅਗਲਾ ਗੀਤ ਸੁਣਦੇ ਹਾਂ। ਫਿਲਮ ਮੁਹੰਮਦ ਮੁਹੱਬਤ ਜ਼ਿੰਦਗੀ ਹੈ ਚੋਂ ਆਵਾਜ਼ਾਂ ਮਹਿੰਦਰ ਕਪੂਰ ਅਤੇ ਆਸ਼ਾ ਭੋਸਲੇ ਦੀਆਂ।

ਫੌਜ ਵੀਰੋਂ ਬਾਕੀ ਗੀਤ ਪੇਸ਼ ਕਰਾਂਗੇ ਦੁਪਹਿਰ 2 ਵਜੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ 1:40 ਹੋ ਰਹੇ ਨੇ। ਹੁਣ ਤੋਂ ਕੁਛ ਪਲਾਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਖਬਰਾਂ ਅਤੇ 1:50 'ਤੇ ਉਰਦੂ ਵਿੱਚ ਖਬਰਾਂ ਨਸ਼ਰ ਕਰਾਂਗੇ।

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਭਾਲਕੇ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਜਾਣਗੇ। ਸ਼੍ਰੀ ਮੋਦੀ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ 'ਚ ਹੋਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਇੰਡੋਨੇਸ਼ੀਆ ਦਾ ਚੌਥਾ ਦੌਰਾ ਹੈ। ਮਈ 2018 ਵਿੱਚ ਭਾਰਤ ਇੰਡੋਨੇਸ਼ੀਆ ਸੰਬੰਧਾਂ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਦੁਵੱਲਾ ਦੌਰਾ ਹੋਏਗਾ। ਦੌਰੇ ਦੌਰਾਨ ਸ਼੍ਰੀ ਸੁਬਿਆਂਤੋ ਨਾਲ ਦੁਵੱਲੀ ਗੱਲਬਾਤ ਹੋਏਗੀ। ਪ੍ਰਧਾਨ ਮੰਤਰੀ ਜਕਾਰਤਾ ਵਿੱਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਇਸ ਦੌਰੇ ਦੌਰਾਨ ਡਾਕਟਰ ਜੈਸ਼ੰਕਰ ਇਹਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਇਹਨਾਂ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਖੇਤਰੀ ਵਿਕਾਸ ਅਤੇ ਆਪਸੀ ਹਿੱਤ ਦੇ ਮੁੱਦਿਆਂ ਬਾਰੇ ਸਲਾਹ ਮਸ਼ਵਰਾ ਕਰਨਾ ਹੈ। ਓਮਾਨ ਦੇ ਆਪਣੇ ਦੌਰੇ ਤੋਂ ਬਾਅਦ ਡਾਕਟਰ ਜੈਸ਼ੰਕਰ 13 ਜੁਲਾਈ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 2028-29 ਕਾਰਜਕਾਲ ਲਈ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ 14 ਅਤੇ 15 ਜੁਲਾਈ ਨੂੰ ਉਹ ਬ੍ਰਸਲਸ ਵਿੱਚ ਭਾਰਤ ਯੂਰਪੀ ਯੂਨੀਅਨ ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਦੀ 3ਜੀ ਮੀਟਿੰਗ ਵਿੱਚ ਹਿੱਸਾ ਲੈਣਗੇ ਅਤੇ ਯੂਰਪੀਅਨ ਯੂਨੀਅਨ ਅਤੇ ਬੈਲਜੀਅਮ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕਰਨਗੇ। ਪ੍ਰਸਿੱਧ ਪਾਂਡਵਾਨੀ ਗਾਇਕਾ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ ਹੈ। ਉਹ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਏਮਸ ਰਾਏਪੁਰ ਵਿੱਚ ਜ਼ੇਰੇ ਇਲਾਜ ਸਨ। ਉਹਨਾਂ ਨੇ ਅੱਜ ਤੜਕੇ 3:15 ਵਜੇ ਆਖਰੀ ਸਾਹ ਲਿਆ। ਆਪਣੀ ਦਮਦਾਰ ਆਵਾਜ਼, ਪ੍ਰਭਾਵਸ਼ਾਲੀ ਸਟੇਜ ਮੌਜੂਦਗੀ ਅਤੇ ਵਿਲੱਖਣ ਕਥਾ ਸ਼ੈਲੀ ਨਾਲ ਤੀਜਨ ਬਾਈ ਨੇ ਪਾਂਡਵਾਨੀ ਨੂੰ ਨਾ ਸਿਰਫ ਭਾਰਤ ਵਿੱਚ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਨਵੀਂ ਪਛਾਣ ਦਵਾਈ। ਮਹਾਂਭਾਰਤ ਦੀਆਂ ਕਹਾਣੀਆਂ ਨੂੰ ਸਟੇਜ 'ਤੇ ਜੀਵੰਤ ਕਰਨ ਦੀ ਉਹਨਾਂ ਦੀ ਵਿਲੱਖਣ ਯੋਗਤਾ ਨੇ ਉਹਨਾਂ ਨੂੰ ਭਾਰਤੀ ਲੋਕ ਸੱਭਿਆਚਾਰ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਬਣਾ ਦਿੱਤਾ।
1: तब भय पर गाता ये मेरी मोर भय पर गाता।
0: ਭਾਰਤੀ ਲੋਕ ਕਲਾ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿੱਚ ਉਹਨਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਦੇਸ਼ ਦੇ ਦੂਜੇ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਪਾਂਡਵਾਨੀ ਗਾਇਕਾ ਤੀਜਨ ਬਾਈ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਤੀਜਨ ਬਾਈ ਨੇ ਆਪਣੀ ਦਮਦਾਰ ਆਵਾਜ਼, ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਪ੍ਰਦਰਸ਼ਨ ਦੀ ਵਿਲੱਖਣ ਸ਼ੈਲੀ ਨਾਲ ਮਹਾਂਭਾਰਤ ਦੀਆਂ ਕਹਾਣੀਆਂ ਨੂੰ ਸਟੇਜ 'ਤੇ ਜੀਵੰਤ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਆਪਣੀ ਅਸਾਧਾਰਨ ਪ੍ਰਤਿਭਾ, ਸਮਰਪਣ ਅਤੇ ਸਾਲਾਂ ਦੇ ਸਖ਼ਤ ਅਭਿਆਸ ਰਾਹੀਂ ਤੀਜਨ ਬਾਈ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਛੱਤੀਸਗੜ੍ਹ ਦੇ ਅਮੀਰ ਪਾਂਡਵਾਨੀ ਪਰੰਪਰਾ ਨੂੰ ਸਨਮਾਨ ਦਵਾਇਆ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਤੀਜਨ ਬਾਈ ਦਾ ਦੇਹਾਂਤ ਕਲਾ ਦੇ ਸੱਭਿਆਚਾਰ ਦੇ ਖੇਤਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਤੀਜਨ ਬਾਈ ਨੇ ਛੱਤੀਸਗੜ੍ਹ ਦੇ ਇਸ ਲੋਕ ਕਲਾ ਰੂਪ ਲਈ ਅੰਤਰਰਾਸ਼ਟਰੀ ਮਾਨਤਾ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਦੇਹਾਂਤ ਕਲਾ ਅਤੇ ਸੱਭਿਆਚਾਰ ਦੀ ਦੁਨੀਆ ਲਈ ਇੱਕ ਪੂਰਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਸਮਾਜ ਦੇ ਦੱਬੇ ਕੁਚਲੇ ਅਤੇ ਕਮਜ਼ੋਰ ਵਰਗਾਂ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੂੰ ਹਮੇਸ਼ਾ ਜਨਤਕ ਸੇਵਾ ਅਤੇ ਰਾਸ਼ਟਰੀ ਸੇਵਾ ਪ੍ਰਤੀ ਉਹਨਾਂ ਦੇ ਸਮਰਪਣ ਲਈ ਯਾਦ ਕੀਤਾ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਦਾ ਪੂਰਾ ਜੀਵਨ ਗਰੀਬਾਂ ਦੀ ਭਲਾਈ ਲਈ ਸਮਰਪਿਤ ਸੀ। ਉਹਨਾਂ ਕਿਹਾ ਕਿ ਐਮਰਜੈਂਸੀ ਦੌਰਾਨ ਰਾਮ ਵਿਲਾਸ ਪਾਸਵਾਨ ਨੇ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਲਈ ਲੜਾਈ ਲੜੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਆਪਣਾ ਜੀਵਨ ਸਮਾਜਿਕ ਨਿਆਂ, ਲੋਕਤੰਤਰੀ ਕਦਰਾਂ ਕੀਮਤਾਂ, ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੇ ਅਧਿਕਾਰਾਂ ਲਈ ਸੰਘਰਸ਼ ਲਈ ਸਮਰਪਿਤ ਕੀਤਾ। ਇਸ ਸਾਲ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਸ਼ੁਰੂ ਹੋਈ ਹੈ। ਯਾਤਰਾ ਦੇ ਪਹਿਲੇ 2 ਦਿਨਾਂ ਦੌਰਾਨ 32,313 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਸਥਾਨ ਦੇ ਦਰਸ਼ਨ ਕੀਤੇ ਨੇ। ਇਸ ਦੌਰਾਨ ਸਾਲਾਨਾ ਯਾਤਰਾ ਲਈ ਸ਼ਰਧਾਲੂਆਂ ਦਾ ਚੌਥਾ ਜਥਾ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਇਆ। ਇਸ ਜਥੇ ਵਿੱਚ 291 ਵਾਹਨਾਂ ਵਿੱਚ 6,731 ਸ਼ਰਧਾਲੂ ਸ਼ਾਮਲ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ 'ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਦਿੱਤੀਆਂ ਨੇ। ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਸਫਲਤਾ ਨਾਲ ਲਾਗੂ

ਪੇਸ਼ ਕਰ ਰਹੇ ਹਾਂ ਫੌਜੀ ਵੀਰਾਂ ਲਈ ਪ੍ਰੋਗਰਾਮ ਦਾ ਬਾਕੀ ਹਿੱਸਾ। ਫੌਜੀ ਵੀਰੋ, ਆਓ ਹੁਣ ਸੁਣਦੇ ਹਾਂ ਹੇਮਲਤਾ ਦੀ ਆਵਾਜ਼ 'ਚ ਫਿਲਮ ਅੱਖੀਓਂ ਕੇ ਝਰੋਖੋਂ ਸੇ ਦਾ ਇਹ ਗੀਤ।

ਫੌਜੀ ਵੀਰਾਂ ਆਹ ਹੁਣ ਸੁਣਦੇ ਹਾਂ ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਮੁਹੰਮਦ ਰਫੀ ਅਤੇ ਸੁਮਨ ਕਲਿਆਣਪੁਰ ਦੀਆਂ ਆਵਾਜ਼ਾਂ 'ਚ ਫਿਲਮ ਬ੍ਰਹਮਚਾਰੀ ਦਾ ਇਹ ਗੀਤ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫੌਜੀ ਵੀਰਾਂ ਲਈ।
1: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
0: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਦੁਪਹਿਰ ਦੇ 2:15 ਵੱਜ ਰਹੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ।

0: ਇਹ ਕਹਾਣੀ ਹੈ ਇੱਕ ਹਾਊਸਵਾਈਫ ਤੇ ਉਹਦੀ ਅੰਤਰਾਤਮਾ ਦੀ। ਬਿਜਲੀ ਦਾ ਬਿੱਲ, ਕਰਿਆਨਾ, ਸਕੂਲ ਦੀ ਫੀਸ, ਸਭ ਹੋ ਗਿਆ।
1: ਬਣ ਗਿਆ ਬਜਟ?
0: ਹਾਂ, 5000 ਬਚ ਗਏ।
1: ਤਾਂ ਨਵੀਂ ਸਾੜੀ ਲੈ ਲਵਾਂ?
0: ਨਾ, ਪਿਛਲੇ ਮਹੀਨੇ ਹੀ ਤਾਂ ਲਈ ਸੀ।
1: ਇੱਕ ਹੋਰ।
0: ਨਹੀਂ, ਪਹਿਲਾਂ ਬਜਟ ਬਣਾਓ, ਫਿਰ ਛੋਟੀਆਂ ਛੋਟੀਆਂ ਬਚਤਾਂ ਨੂੰ ਬੈਂਕ 'ਚ ਬਚਾ ਕੇ ਰੱਖੋ ਤੇ ਪੈਸਿਆਂ ਨੂੰ ਵੱਧਦੇ ਵੇਖੋ।
1: ਵੱਡੀ ਆਈ,
0: ਹੁਣ ਜਾ ਭੈਣੇ।
2: RBI ਕਹਿੰਦਾ ਹੈ,
0: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
3: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰੰਗਲੀ ਧਰਤੀ, ਜਿਸ ਦੇ ਤਹਿਤ ਅੱਜ ਤੁਸੀਂ ਕੁਲਵੰਤ ਸਿੰਘ ਢਾਡੀ ਤੇ ਸਾਥੀਆਂ ਪਾਸੋਂ ਵਾਰਾਂ ਸੁਣੋਗੇ।
5: ਗੋਲਵੜ ਦੇ ਮੈਦਾਨ ਵਿੱਚ ਬਾਬਾ ਦੀਪ ਸਿੰਘ ਜੀ ਜਹਾਨ ਖਾਨ ਦੀਆਂ ਫੌਜਾਂ ਉੱਤੇ 10,000 ਫੌਜ ਲੈ ਕੇ ਇਉਂ ਅੱਲਾ ਬੋਲਿਆ।

ਸਰਦਾਰ ਦਿਆਲ ਸਿੰਘ ਦੇ ਹੱਥੋਂ ਅਮੀਰ ਜਹਾਨ ਖਾਨ ਮਰ ਚੁੱਕਾ ਹੈ। ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਸ਼ਾਹ ਜਮਾਲ ਖਾਨ ਆਇਆ। ਬਾਬਾ ਦੀਪ ਸਿੰਘ ਜੀ ਨੇ ਜਿਵੇਂ ਮੰਗਾਰ ਕੇ ਸ਼ਾਹ ਜਮਾਲ ਖਾਨ ਨੂੰ ਗੋਲਵਰ ਦੇ ਮੈਦਾਨ ਵਿੱਚ ਆਖਿਆ, ਉਹਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ, ਜਿਸ ਦੇ ਤਹਿਤ ਅੱਜ ਤੁਸੀਂ ਕੁਲਵੰਤ ਸਿੰਘ ਢਾਡੀ ਹੋਰਾਂ ਦੇ ਅਤੇ ਸਾਥੀਆਂ ਪਾਸੋਂ ਵਾਰਾਂ ਸੁਣ ਰਹੇ ਹੋ। ਆਉਣ ਸੁਣਦੇ ਹਾਂ ਅਗਲੀ ਵਾਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ।

ਸਰਦਾਰ ਛਾਮ ਸਿੰਘ ਟਾਰੀ ਵਾਲਾ ਸੂਰਮਾ ਅੰਗਰੇਜ਼ਾਂ ਦੇ ਨਾਲ ਸਮਰਾਵਾਂ ਦੇ ਮੈਦਾਨ ਵਿੱਚ ਮਰਦਾਂ ਵਾਂਗ ਲੜ ਕੇ 10 ਫਰਵਰੀ 1846 ਈਸਵੀ ਨੂੰ ਸੂਰਮਾ 7 ਗੋਲੀਆਂ ਛਾਤੀ ਵਿੱਚ ਖਾ ਕੇ ਉਹ ਸ਼ਹੀਦ ਪ੍ਰਾਪਤ ਕਰ ਗਿਆ।

ਤੁਸੀਂ ਸੁਣ ਰਹੇ ਸੀ ਕੁਲਵੰਤ ਸਿੰਘ ਢਾਡੀ ਅਤੇ ਸਾਥੀਆਂ ਪਾਸੋਂ ਵਾਰ। ਆਓ ਹੁਣ ਅਗਲੀ ਵਾਰ ਸੁਣਦੇ ਹਾਂ ਹਰਦੇਵ ਸਿੰਘ ਢਾਡੀ ਅਤੇ ਸਾਥੀਆਂ ਦੀ ਆਵਾਜ਼ 'ਚ ਸਾਹਿਬਜ਼ਾਦਾ ਜੁਝਾਰ ਸਿੰਘ ਜੰਗ ਵਿੱਚ

ਆਪਣੇ ਪੁੱਤਰਾਂ ਤੋਂ ਪਿਆਰੇ ਸਿੰਘਾਂ ਦੇ ਸ਼ਹੀਦ ਹੋਣ ਦੇ ਨਾਲ ਨਾਲ ਦਸਮ ਪਾਤਸ਼ਾਹ ਨੇ ਆਪਣੇ ਜ਼ਿਕਰ ਦੇ ਟੋਟੇ ਸਾਹਿਬ ਅਜੀਤ ਸਿੰਘ ਨੂੰ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਦੇਖਿਆ। ਵੱਡਾ ਲਾਲ ਸ਼ਹੀਦ ਹੋਇਆ ਤੇ ਛੋਟਾ ਸਾਹਮਣੇ ਆ ਖਲੋਇਆ, ਆਗਿਆ ਮੰਗੀ, ਪਿਤਾ ਜੀ ਮੈਨੂੰ ਵੀ ਆਗਿਆ ਦੇਵੋ, ਜੰਗ ਵਿੱਚ ਜਾ ਕੇ ਸ਼ਹੀਦੀ ਜਾਮ ਪੀਵਾਂ। ਆਪਣੇ ਪਿਤਾ ਤੋਂ ਸਾਹਿਬ ਜੁਝਾਰ ਸਿੰਘ ਜੰਗ ਵਿੱਚ ਜਾਣ ਦੀ ਆਗਿਆ ਮੰਗਦਾ ਹੋਇਆ ਇੰਝ ਬੇਨਤੀ ਕਰਦਾ।

0: ਤੁਸੀਂ ਹਰਦੇਵ ਸਿੰਘ ਢਾਡੀ ਤੇ ਸਾਥੀਆਂ ਪਾਸੋਂ ਵਾਰ ਸੁਣ ਰਹੇ ਸੀ ਸਾਹਿਬਜ਼ਾਦਾ ਜੁਝਾਰ ਸਿੰਘ ਜੰਗ ਵਿੱਚ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 meters ਯਾਨੀ 873 kHz ਤੇ। ਦੁਪਹਿਰ ਦੇ 3 ਵਜੇ ਨੇ। ਸਾਡੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।

ਸਟੂਡੀਓ ਦੀ ਘੜੀ ਮੁਤਾਬਕ ਇਸ ਸਮੇਂ 3 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਸਰਕਾਰ ਨੇ ਤਰਲ ਕੁਦਰਤੀ ਗੈਸ LNG ਦੀ ਸਪਲਾਈ ਤੇ ਲਾਗੂ ਹੰਗਾਮੀ ਪਾਬੰਦੀਆਂ ਹਟਾ ਦਿੱਤੀਆਂ ਨੇ। ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਸਫਲਤਾ ਨਾਲ ਲਾਗੂ ਹੋਣ 'ਤੇ ਖੁਸ਼ੀ

ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਸਫਲਤਾ ਨਾਲ ਲਾਗੂ ਹੋਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਗਲੇ 5 ਸਾਲਾਂ 'ਚ ਇਸ ਕਾਨੂੰਨ ਤਹਿਤ 7.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ। ਸਰਕਾਰ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਪੇਡ ਇਸ਼ਤਿਹਾਰਾਂ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਅਸ਼ਲੀਲ ਸਮੱਗਰੀ ਦੇ ਪਸਾਰ ਨੂੰ ਲੈ ਕੇ ਮੈਟਾ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਏ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਹੋਣਗੇ। ਪ੍ਰਸਿੱਧ ਪਾਂਡਵਾਨੀ ਗਾਇਕਾ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਤੀਜਨ ਬਾਈ ਦਾ ਦੇਹਾਂਤ ਹੋ ਗਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਉਨ੍ਹਾਂ ਦੀ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਏ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਖਿਲਾਫ ਚੱਲ ਰਹੀ ਲੜਾਈ ਹੁਣ ਲੋਕ ਲਹਿਰ ਬਣਦੀ ਜਾ ਰਹੀ ਏ। ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ 490ਵੇਂ ਦਿਨ ਜਾਰੀ ਰੱਖਦਿਆਂ 58 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 3.5 ਕਿਲੋ ਹੈਰੋਇਨ, 2.3 ਕਿਲੋ ਅਫੀਮ, 627 ਨਸ਼ੀਲੀਆਂ ਗੋਲੀਆਂ ਅਤੇ 36,900 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸਵਾਗਤ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲ ਤੋਂ ਨਿੱਘਾ ਸਵਾਗਤ ਕਰਦੇ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੇ ਮਨਪਸੰਦ ਪੰਜਾਬੀ ਫਰਮਾਇਸ਼ੀ ਗੀਤ। ਤੁਸੀਂ ਵੀ ਸਾਨੂੰ ਆਪਣੇ ਗੀਤਾਂ ਦੀ ਫਰਮਾਇਸ਼ ਆਪਣੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ। ਸਾਡਾ ਪਤਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਸੁਣਾਉਣ ਜਾ ਰਹੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਸਤਿੰਦਰ ਸਰਤਾਜ ਦੀ ਆਵਾਜ਼।

ਤੁਸੀਂ ਸੁਣਿਆ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ ਸਾਈ। ਸਾਡੇ ਕੋਲ ਤੁਹਾਡੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ ਪਹੁੰਚ ਚੁੱਕੀਆਂ ਨੇ ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਪਹੁੰਚ ਗਈਆਂ ਨੇ। ਅਸੀਂ ਉਹਨਾਂ ਨੂੰ ਜ਼ਰੂਰ ਪੂਰਾ ਕਰਾਂਗੇ, ਤੁਹਾਡੇ ਨਾਮ ਸ਼ਾਮਿਲ ਕਰਨ ਜਾ ਰਹੇ ਹਾਂ ਜਿਹੜੇ ਕਿ ਤੁਸੀਂ ਸਾਨੂੰ ਚਿੱਠੀਆਂ ਦੇ ਵਿੱਚ ਲਿਖ ਕੇ ਭੇਜੇ ਨੇ। ਚੱਕਲਾ ਬਾਜ਼ਾਰ ਸਮਾਣਾ ਤੋਂ ਨੇ ਪੱਪੂ ਰਾਜਾ ਖੁਸ਼ ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਸਾਰਾ ਹੀ ਖੁਸ਼ ਦਿਲ ਪਰਿਵਾਰ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਨੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਆਦਰਸ਼ ਨਗਰ ਮਲੋਟ ਤੋਂ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਨੇ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਗੀਤਾ ਔਰ ਸੀਤਾ। ਮੁਕਤਸਰ ਤੋਂ ਨੇ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨਿਸ਼ੂ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ

ਕੁੜੀਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਭੋਲਾ ਸਵਾਗ, ਸੁਖਮੰਦਰ ਕੌਰ, ਰਿਤਮਨਜੋਤ, ਅਭਿਜੋਤ, ਡਾਕਟਰ ਅਮਨਜੀਤ ਸਵਾਂਗ, ਅੰਮ੍ਰਿਤਪਾਲ ਕੌਰ, ਗੁਰਤੇਸਵਰ ਅਤੇ ਗੁਣਤਾਜ। ਪਿੰਡ ਰਾਜਪੁਰਾ ਤੋਂ ਨੇ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ ਅਤੇ ਗੁਰਸਾਹਿਬ ਸਿੰਘ ਚਹਿਲ। ਕਨੇਰਾ ਮੁਹੱਲਾ ਪਟਿਆਲਾ ਤੋਂ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਹਾਰਦਿਕ ਵੀ ਇਹਨਾਂ ਦੇ ਵਿੱਚ ਸ਼ਾਮਿਲ ਸਨ। ਮਲੋਟ ਤੋਂ ਨੇ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ। ਜ਼ਿਲ੍ਹਾ ਮੁਕਤਸਰ ਤੋਂ ਨੇ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੌਲਾ ਅਤੇ ਦਰਸ਼ਨ ਬਰਾੜ। ਪੰਚਕੁਲਾ ਤੋਂ ਨੇ ਆਸ਼ੂ, ਅਸ਼ਵਨੀ, ਗੋਬਿੰਦ, ਟੋਨੀ, ਲਵ ਅਤੇ ਬਲਵੀਰ ਕੌਰ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਅਗਲਾ ਗੀਤ, ਹੰਸ ਰਾਜ ਹੰਸ ਦੀ।

ਤੁਸੀਂ ਸੁਣਿਆ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ। ਅਗਲੀ ਫਰਮਾਇਸ਼ ਪਹੁੰਚੀ ਹੈ ਸਾਡੀ ਪਿੰਡ ਪੱਖੀ ਖੁਰਦ ਤੋਂ, ਫਰੀਦਕੋਟ ਤੋਂ। ਫਰਮਾਇਸ਼ ਕਰਨ ਵਾਲੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਉਹਨਾਂ ਦਾ ਸਾਰਾ ਗਿੱਲ ਪਰਿਵਾਰ। ਸਾਦੁਲ ਸ਼ਹਿਰ ਤੋਂ ਨੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ। ਸ਼੍ਰੀ ਕਰਨਪੁਰ ਰਾਜਸਥਾਨ ਤੋਂ ਨੇ ਸ਼ਿਵ ਕੁਮਾਰ ਸੇਠੀ, ਸੁਨੀਤਾ ਸੇਠੀ, ਕਮਲ ਸੇਠੀ, ਜੋਤੀ ਸੇਠੀ, ਸ਼ਬਦ, ਸ਼ਰਨ ਅਤੇ ਬਾਣੀ ਰਾਜੂ ਟੁਟੇਜਾ। ਮੱਖੂ ਫਿਰੋਜ਼ਪੁਰ ਤੋਂ ਨੇ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ।

ਫਰੈਂਡਸ ਕਲੋਨੀ ਕਰਨਾਲ ਤੋਂ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ, ਮਨਵੀਤ, ਮਨਵਿੰਦਰ ਸਿੰਘ ਪਾਂਧਾ। ਲੁਧਿਆਣਾ ਪੰਜਾਬ ਤੋਂ ਨੇ ਵਿਨੋਦਪੁਰੀ, ਵੀਪੀ, ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਨੀਲਮਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਰਾਮਾਪੁਰੀ ਅਤੇ RS ਪੁਰੀ। ਪਟੇਲ ਨਗਰ ਮਲੋਟ ਪੰਜਾਬ ਤੋਂ ਨੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ। ਪਿੰਡ ਆਜ਼ਮਵਾਲਾ, ਤਹਿਸੀਲ ਫਾਜ਼ਿਲਕਾ ਤੋਂ ਨੇ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕੀਰਤ ਕੌਰ ਅਤੇ ਉਹਨਾਂ ਦੀ ਦਾਦੀ ਜਸਵੰਤ ਕੌਰ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ਼ ਜਹਾਂ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਅਗਲਾ ਗੀਤ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਕਾਲਕਾ ਤੋਂ ਨੇ ਸ਼ੁਭਚੰਦਰ ਬਜਾਜ, ਪਿੱਟਾ ਬਜਾਜ ਅਤੇ ਸਾਹਿਲ। ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਉਹਨਾਂ ਦਾ ਪੋਤਰਾ ਗੁਰਸ਼ਬਦ। ਚਾਹਲ ਕਲਾਂ ਨਵਾਂ ਸ਼ਹਿਰ ਤੋਂ ਨੇ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ। ਰਿੰਗਣੀ ਛੱਤੀਸਗੜ੍ਹ ਤੋਂ ਨੇ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਆਰਾਇਣ ਤੋਂ ਨੇ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

0: ਤਲਵੰਡੀ ਸਾਬੋ ਗਲੀ ਨੰਬਰ 11 ਤੋਂ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਮਾਨ, ਮਹਿੰਦਰ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੁਪਿੰਦਰ ਸਿੰਘ ਅਤੇ ਉਹਨਾਂ ਦਾ ਪੋਤਰਾ ਗੁਰਸ਼ਬਦ ਸਿੰਘ। ਭਾਟਾਪਾਰਾ ਦਤਰੰਗੀ ਤੋਂ ਨੇ ਦੁਆਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਜਵੇਂਦਰ ਕੁਮਾਰ ਵਰਮਾ। ਮਸੀਤਾ ਡੱਬਾਵਾਲੀ ਤੋਂ ਨੇ ਦਰਸ਼ਨ ਲੋਟ, ਸਰਗੁਣ, ਗੁਨਗੁਨ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀਲੋਟ। ਜਮਸ਼ੇਦਪੁਰ ਤੋਂ ਨੇ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ।
1: The next level.

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਮਨਪ੍ਰੀਤ ਦੇ ਨਾਲ। ਸਾਡੇ ਕੋਲ ਅਗਲੀ ਫਰਮਾਇਸ਼ ਪਹੁੰਚੀ ਹੈ ਮਹਾਦੇਵ ਘਾਟ ਅਮਲੇਸ਼ਵਰ ਤੋਂ। ਫਰਮਾਇਸ਼ ਕਰਨ ਵਾਲੇ ਨੇ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਸੁਜਲਾ ਠਾਕੁਰ, ਜਯੋਤੀ ਠਾਕੁਰ ਅਤੇ ਰਿਆਂਸ਼ ਠਾਕੁਰ। ਚੰਡੀਗੜ੍ਹ ਤੋਂ ਨੇ ਸਰਿਤਾ ਅਨੇਜਾ, ਬਿਮਲਾ ਅਨੇਜਾ। ਮਲੋਟ ਤੋਂ ਨੇ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਸੁਖਵੀਰ ਸਿੰਘ ਛਾਜਲੀ ਤੋਂ। ਬੁਰਜ ਸਿੱਧਵਾਂ ਮਲੋਟ ਤੋਂ ਨੇ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ।

ਕੁੜੀ ਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਤ੍ਰਿਲੋਕ ਸਿੰਘ ਸੁਖਨਾ, ਉਹਨਾਂ ਦਾ ਦੋਤਾ ਸ਼ਿਵਜੋਤ ਸਿੰਘ, ਗੁਰਸਿਮਰਨ, ਰਾਜੂ, ਪ੍ਰੀਤ ਅਤੇ ਉਹਨਾਂ ਦਾ ਸਮੂਹ ਪਰਿਵਾਰ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਅਗਲਾ ਪ੍ਰਸਾਰਣ ਸਾਡੇ ਪ੍ਰਾਇਮਰੀ ਚੈਨਲ ਤੋਂ। ਹੁਣ ਤੋਂ

0: ये है विविध भारती।
1: उजाले उनकी यादों की, उजाले उनकी यादों की।

0: ਅਦਬੀ ਪੱਤਰਿਕਾ ਪ੍ਰੋਗਰਾਮ ਸਿਰਜਣਾ 'ਚ ਆਪ ਸਭ ਦਾ ਸਵਾਗਤ। ਅੱਜ ਅਸੀਂ ਜਿਸ ਅਜ਼ੀਮ ਸ਼ਖਸੀਅਤ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਡਾਕਟਰ ਧਰਮ ਸਿੰਘ। ਡਾਕਟਰ ਧਰਮ ਸਿੰਘ ਹੋਰਾਂ ਨੇ ਆਪਣਾ ਪੂਰਾ ਜੀਵਨ ਪੰਜਾਬੀ ਭਾਸ਼ਾ, ਸਾਹਿਤ, ਸਿੱਖ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਦੇ ਅਧਿਐਨ ਨੂੰ ਹੀ ਸਮਰਪਿਤ ਕੀਤਾ। ਉਹਨਾਂ ਦਾ ਮੰਨਣਾ ਹੈ ਕਿ ਭਾਸ਼ਾ ਸਾਡੀ ਪਹਿਚਾਣ ਹੁੰਦੀ ਹੈ। ਭਾਸ਼ਾ ਕੋਈ ਵੀ ਹੋਵੇ, ਪਰ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣ ਕਰਕੇ ਹੀ ਇਨਸਾਨ ਦੀ ਪਹਿਚਾਣ ਹੁੰਦੀ ਹੈ। ਉਹਨਾਂ ਨੇ ਦੁਰਲੱਭ ਗੁਰਮੁਖੀ ਹੱਥ ਲਿਖਤਾਂ ਦੀ ਖੋਜ ਅਤੇ ਉਹਨਾਂ ਦੀ ਸਾਂਭ ਸੰਭਾਲ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਤੇ ਆਓ ਫਿਰ ਜਾਣੀਏ ਇਹਨਾਂ ਕੋਲੋਂ ਕਿ ਕਿਵੇਂ ਕਰਦੇ ਨੇ ਹੱਥ ਲਿਖਤਾਂ ਦੀ ਸਾਂਭ ਸੰਭਾਲ, ਅਤੇ ਨਾਲ ਹੀ ਜਾਣੀਏ ਇਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ। ਡਾਕਟਰ ਧਰਮ ਸਿੰਘ ਹੋਰਾਂ ਨਾਲ ਗੱਲਬਾਤ ਕਰ ਰਹੇ ਨੇ ਡਾਕਟਰ ਹਰਮੀਤ ਕੌਰ।
1: ਆਕਾਸ਼ਵਾਣੀ ਜਲੰਧਰ ਦੇ ਸਿਰਜਣਾ ਪ੍ਰੋਗਰਾਮ ਤਹਿਤ ਅਸੀਂ ਆਪਣੇ ਸਰੋਤਿਆਂ ਨੂੰ ਕਿਸੇ ਨਾ ਕਿਸੇ ਅਜਿਹੀ ਸ਼ਖਸੀਅਤ ਦੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣੀਆਂ ਲਿਖਤਾਂ ਨਾਲ ਨਿਵੇਕਲੀ ਪਛਾਣ ਬਣਾਈ ਹੋਵੇ। ਇਸ ਲੜੀ ਤਹਿਤ ਅੱਜ ਸਾਡੇ ਸਟੂਡੀਓ ਵਿੱਚ ਡਾਕਟਰ ਧਰਮ ਸਿੰਘ ਜੀ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਹੈ। ਇਹਨਾਂ ਨੇ ਯੂਨੀਵਰਸਿਟੀ ਵਿੱਚ ਅਧਿਆਪਨ ਦੇ ਨਾਲ ਨਾਲ ਪੰਜਾਬੀ ਸਾਹਿਤ ਦੇ ਇਤਿਹਾਸ ਅਤੇ ਖੋਜ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਉਹਨਾਂ ਦੀਆਂ ਹੁਣ ਤੱਕ 16 ਮੌਲਿਕ ਪੁਸਤਕਾਂ ਛਾਪ ਚੁੱਕੀਆਂ ਹਨ, PhD 16 ਕਰਵਾਈਆਂ ਜਾ ਚੁੱਕੀਆਂ ਹਨ, MPhil ਦੇ 50 ਤੋਂ ਉੱਪਰ ਥੀਸਿਸ ਕਰਵਾਏ ਜਾ ਚੁੱਕੇ ਹਨ, ਕਈ ਮਾਣ ਸਨਮਾਨ ਡਾਕਟਰ ਧਰਮ ਸਿੰਘ ਨੂੰ ਮਿਲ ਚੁੱਕੇ ਹਨ। ਅੱਜ ਅਸੀਂ ਡਾਕਟਰ ਧਰਮ ਸਿੰਘ ਜੀ ਨਾਲ ਉਹਨਾਂ ਦੇ ਅਧਿਐਨ ਅਧਿਆਪਨ ਬਾਰੇ, ਉਹਨਾਂ ਦੀਆਂ ਲਿਖਤਾਂ ਬਾਰੇ ਅਤੇ ਹੋਰ ਪੱਖਾਂ ਬਾਰੇ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਆਪ ਜੀ ਦਾ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਵਿੱਚ ਬਹੁਤ ਬਹੁਤ ਸਵਾਗਤ।
2: ਸ਼ੁਕਰੀਆ ਜੀ।
1: ਡਾਕਟਰ ਸਾਹਿਬ, ਗੱਲਬਾਤ ਸ਼ੁਰੂ ਕਰਦੇ ਹਾਂ ਤੁਹਾਡੇ ਪਰਿਵਾਰਕ ਪਿਛੋਕੜ ਅਤੇ ਤੁਹਾਡੀ ਮੁੱਢਲੀ ਤੋਂ ਉਚੇਰੀ ਸਿੱਖਿਆ ਦੇ ਸਫ਼ਰ ਦਾ।
2: ਹਰਮੀਤ, ਮੇਰਾ ਜਨਮ ਅੰਮ੍ਰਿਤਸਰ ਸ਼ਹਿਰ ਦੇ ਲਾਗੇ ਇੱਕ ਪਿੰਡ ਹੈ ਕਾਲੇ ਘਣਪੁਰ, ਉੱਥੇ ਹੋਇਆ। ਮੇਰੇ ਪਿਤਾ ਦਾ ਨਾਂ ਸਰਦਾਰ ਬੰਦਾ ਸਿੰਘ ਅਤੇ ਮਾਤਾ ਦਾ ਨਾਂ ਸ੍ਰੀ ਮਤੀ ਸੁਰਜੀਤ ਕੌਰ ਸੀ
1: ਜੀ।
2: ਕਾਗਲਾ ਵਿੱਚ ਮੇਰੀ ਜਨਮ ਤਰੀਕ 5 ਮਈ 1950 ਹੈ, ਜਦਕਿ ਅਸਲ ਵਿੱਚ 3 ਨਵੰਬਰ 1949 ਹੈ।
1: ਅੱਛਾ ਜੀ।
2: ਪ੍ਰਾਇਮਰੀ ਮੈਂ ਲਾਗੇ ਘਣਪੁਰ ਜਿਹੜਾ ਪਿੰਡ ਹੈਗਾ ਉੱਥੇ ਸਕੂਲ ਦੇ ਵਿੱਚੋਂ ਹਾਸਲ ਕੀਤੀ
1: ਜੀ।
2: ਮਿਡਲ ਛੱਡ ਤੋਂ ਕੀਤੀ ਅਤੇ ਉਸ ਤੋਂ ਬਾਅਦ ਫਿਰ ਹਾਇਰ ਸੈਕੰਡਰੀ ਖਾਲਸਾ ਸਕੂਲ ਅੰਮ੍ਰਿਤਸਰ ਤੋਂ, BA MA ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਤੇ PhD ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ 1976 ਈਸਵੀ ਵਿੱਚ ਕੀਤੀ। 1976 ਦੇ ਵਿੱਚ ਹੀ ਮੇਰਾ ਥੀਸਿਸ ਜਦੋਂ ਅਪਰੂਵ ਹੋਇਆ, ਉਸ ਦੇ ਨਾਲ ਹੀ ਮੈਨੂੰ ਉੱਥੇ ਨੌਕਰੀ ਮਿਲ ਗਈ ਯੂਨੀਵਰਸਿਟੀ ਦੇ ਵਿੱਚ ਹੀ
1: ਜੀ।
2: ਅਤੇ ਫਿਰ ਸਿਲਸਿਲਾ ਜਿਹੜਾ ਹੈਗਾ ਲਗਾਤਾਰ ਪੜ੍ਹਨ ਪੜ੍ਹਾਉਣ ਦਾ ਉਹ ਚੱਲਦਾ ਗਿਆ। ਯੂਨੀਵਰਸਿਟੀ ਵਿੱਚ ਉਸ ਵੇਲੇ 2 ਡਿਪਾਰਟਮੈਂਟ ਹੁੰਦੇ ਸੀਗੇ, ਇੱਕ ਪੰਜਾਬੀ ਅਧਿਆਪਨ ਹੁੰਦਾ ਸੀਗਾ, ਇੱਕ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਵਿਭਾਗ ਹੁੰਦਾ ਸੀਗਾ
1: ਜੀ।
2: ਮੇਰੀ ਨਿਯੁਕਤੀ ਜਿਹੜੀ ਸੀਗੀ ਉਹ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਵਿੱਚ ਹੋਈ, ਜਿਹੜਾ ਇੱਕ ਖੋਜ ਵਿਭਾਗ ਸੀਗਾ
1: ਜੀ।
2: ਇਸ ਕਰਕੇ ਮੈਨੂੰ PhD ਦੇ ਨਾਲ ਨਾਲ ਅਗਾਂਹ ਜਿਹੜੀ ਖੋਜ ਹੈ ਉਸ ਦਾ ਮੌਕਾ ਮਿਲਿਆ ਕਰਨ ਦਾ। 1979 ਵਿੱਚ ਫਿਰ ਪੰਜਾਬੀ ਅਧਿਐਨ ਸਕੂਲ ਬਣਿਆ, ਜਿਹਦੇ 2 ਡਿਪਾਰਟਮੈਂਟ ਇਕੱਠੇ ਕਰ ਦਿੱਤੇ ਗਏ, ਅਤੇ ਫਿਰ ਮੈਂ ਨਾਲ ਜਿਹੜਾ ਇਹਨਾਂ ਖੋਜ ਦੇ ਨਾਲ ਨਾਲ ਉਹ ਅਧਿਆਪਨ ਵੀ ਜਿਹੜਾ ਇਹਨਾਂ MA ਦੇ ਵਿੱਚ ਉਹ ਸ਼ੁਰੂ ਕਰ ਦਿੱਤਾ।
1: ਡਾਕਟਰ ਸਾਹਿਬ, ਤੁਸੀਂ ਪੰਜਾਬੀ ਅਧਿਐਨ ਸਕੂਲ ਦਾ ਇਤਿਹਾਸ ਵੀ

0: ਆਪਣੇ ਨਾਲ ਨਾਲ ਦੱਸ ਰਹੇ ਹੋ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਔਰ ਸਾਡੇ ਲਈ ਇਹ ਬੜੀ ਵਧੀਆ ਜਾਣਕਾਰੀ ਹੈ ਔਰ ਵੱਡੀ ਜਾਣਕਾਰੀ ਹੈ। ਡਾਕਟਰ ਸਾਹਿਬ, ਤੁਹਾਡੀਆਂ ਰਚਨਾਵਾਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਕਿ ਤੁਸੀਂ ਮੱਧਕਾਲੀ ਸਾਹਿਤ ਦੇ ਵਿਸ਼ੇਸ਼ਕ ਹੋ? ਮੱਧਕਾਲੀ ਸਾਹਿਤ ਪ੍ਰਤੀ ਅਕਸਰ ਵਿਦਿਆਰਥੀਆਂ ਦਾ ਬੇਰੁਖੀ ਵਾਲਾ ਰਵੱਈਆ ਰਿਹਾ, ਤੁਹਾਡੀ ਰੁਚੀ ਇਸ ਖੇਤਰ ਵੱਲ ਕਿਸ ਤਰ੍ਹਾਂ ਬਣੀ?
1: ਇਹ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਖਾਸ ਕਰਕੇ ਜਿਹੜੇ ਹੁਣ ਦੇ ਵਿਦਿਆਰਥੀ ਹੈਗੇ ਆ
0: ਜੀ।
1: ਮੈਂ ਤਕਰੀਬਨ 34-35 ਸਾਲ ਐੱਮਏ ਕਲਾਸਾਂ ਹੀ ਪੜ੍ਹਾਈਆਂ ਐੱਮ ਫਿਲ ਦੀਆਂ ਪੜ੍ਹਾਈਆਂ ਹਨ
0: ਜੀ।
1: ਮੈਂ ਵੀ ਇਹ ਨੋਟ ਕੀਤਾ, ਸ਼ਾਇਦ ਤੁਸੀਂ ਵੀ ਆਪਣੇ ਅਧਿਆਪਨ ਕਾਰਜ ਨੋਟ ਕੀਤਾ ਹੋਵੇਗਾ
0: ਜੀ,
1: ਵੀ ਅੱਜ ਦੇ ਵਿਦਿਆਰਥੀ ਜਿਹੜੇ ਨਾ ਮੱਧਕਾਲੀ ਸਾਹਿਤ ਬਾਰੇ ਬਹੁਤੀ ਉਹਦੀ ਨਾ ਖੋਜ ਬਾਰੇ, ਨਾ ਅਧਿਆਪਨ ਬਾਰੇ, ਨਾ ਅਧਿਐਨ ਬਾਰੇ ਕੋਈ ਬਹੁਤੀ ਰੁਚੀ ਨਹੀਂ ਰੱਖਦੇ।
0: ਬਿਲਕੁਲ,
1: ਇਹਦੀਆਂ ਸਮੱਸਿਆਵਾਂ ਕੁਛ ਵਿਹਾਰਕ ਕਿਸਮ ਦੀਆਂ ਨੇਗੀਆਂ
0: ਜੀ,
1: ਕਿਉਂਕਿ ਮੱਧਕਾਲੀ ਸਾਹਿਤ ਬਾਰੇ ਪੜ੍ਹਨਾ, ਪੜ੍ਹਾਉਣਾ, ਖੋਜ ਕਰਨਾ ਇੱਕ ਬਹੁਤ ਔਖਾ ਕੰਮ ਹੈ, ਕਿਉਂਕਿ ਜਿੰਨਾ ਵੀ ਸਾਹਿਤ ਹੈਗਾ ਮੱਧਕਾਲ ਦਾ, ਇਹ ਸਾਰੇ ਦਾ ਸਾਰਾ ਇੱਕ ਮਿਸ਼ਰਤ ਸੱਭਿਆਚਾਰ ਦੇ ਵਿੱਚੋਂ, ਜਾਂ ਜੋ ਕਹਿ ਦਿੰਦੇ ਹਾਂ ਮਿਕਸ ਕਲਚਰ ਦੇ ਵਿੱਚੋਂ ਪੈਦਾ ਹੋਇਆ
0: ਜੀ।
1: ਉਹ ਜਿਹੜਾ ਮਿਕਸ ਕਲਚਰ ਦਾ ਬਹੁਤ ਸੱਭਿਆਚਾਰਵਾਦ ਹੈ, ਉਹਦੇ ਵਿੱਚ ਮੁਸਲਮਾਨ ਵੀ ਨੇ, ਉਹਦੇ ਵਿੱਚ ਹਿੰਦੂ ਵੀ ਨੇ
0: ਜੀ,
1: ਉਹਦੇ ਵਿੱਚ ਸਿੱਖ ਵੀ ਨੇ, ਉਹਦੇ ਵਿੱਚ ਜੈਨੀ ਬੋਧੀ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਨੇਗੇ। ਤੋ ਜਿਸ ਕਰਕੇ ਸਭ ਤੋਂ ਪਹਿਲੀ ਸਮੱਸਿਆ ਤਾਂ ਇਹ ਆਉਂਦੀ ਹੈ ਕਿ ਸਾਨੂੰ ਇਹਨਾਂ ਧਰਮਾਂ ਬਾਰੇ ਕੁਛ ਨਾ ਕੁਛ ਮੁੱਢਲੀ ਜਾਣਕਾਰੀ ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਹੈ, ਕਿਉਂਕਿ ਜਿੰਨਾ ਵੀ ਸਾਰਾ ਸਾਹਿਤ ਹੈ ਨਾ ਇਹ ਧਰਮ ਕੇਂਦਰਿਤ ਹੈ।
0: ਬਿਲਕੁਲ,
1: ਜਿੰਨਾ ਚਿਰ ਤੱਕ ਅਸੀਂ ਉਸ ਧਰਮ ਬਾਰੇ ਕੁਛ ਦੇ ਮੁੱਢਲੇ ਸਿਧਾਂਤਾਂ ਬਾਰੇ ਜਾਣਕਾਰੀ ਨਹੀਂ ਰੱਖਦੇ, ਉਹਨਾਂ ਚਿਰ ਤੱਕ ਅਸੀਂ ਉਹਦੇ ਨਾਲ ਨਿਆਂ ਜਿਹੜਾ ਨਾ ਉਹ ਨਹੀਂ ਕਰ ਸਕਦੇ। ਦੂਸਰੀ ਗੱਲ ਇਹ ਹੈ ਵੀ ਇਹ ਸਾਰੇ ਦਾ ਸਾਰਾ ਹੈਗਾ ਵਾ ਬਹੁ ਭਾਸ਼ਾਈ ਸਾਹਿਤ
0: ਜੀ।
1: ਬਹੁ ਭਾਸ਼ਾਈ ਸਾਹਿਤ ਮੈਂ ਇਸ ਕਰਕੇ ਕਹਿੰਦਾ ਹੈ ਵੀ ਇਸ ਸਾਹਿਤ ਦੇ ਵਿੱਚ ਜਿੰਨੇ ਵੀ ਲੇਖਕ ਆਏ ਨੇਗੇ, ਜੇ ਮੁਸਲਮਾਨ ਧਾਰਾ ਦੇ ਵਿੱਚੋਂ ਆਏ ਨੇ, ਉਹਨਾਂ ਨੇ ਕਿੱਸੇ ਵੀ ਲਿਖੇ, ਉਹਨਾਂ ਨੇ ਸੂਫੀ ਸ਼ਾਇਰੀ ਵੀ ਕੀਤੀ, ਉਹਨਾਂ ਨੇ ਵਾਰਾਂ ਵੀ ਲਿਖੀਆਂ।
0: ਬਿਲਕੁਲ,
1: ਅਤੇ ਜਿੰਨੇ ਵੀ ਲੋਕ ਸੀਗੇ ਜਿਹੜੇ ਮੁਸਲਮਾਨੀ ਸੱਭਿਆਚਾਰ ਨਾਲ ਸੰਬੰਧਿਤ ਸੀਗੇ, ਇਹਨਾਂ ਨੇ ਉਰਦੂ ਫਾਰਸੀ ਜਿਹੜੀ ਹੈਗੀ ਆ ਸ਼ਬਦਾਵਲੀ ਉਹ ਆਪਣੇ ਰਚਨਾਵਾਂ ਵਿੱਚ ਵਰਤੀ। ਦੇਖ ਪੰਜਾਬੀ ਰਹੇ ਨੇ ਲੇਕਿਨ ਉਹ ਉਰਦੂ ਫਾਰਸੀ ਸ਼ਬਦਾਵਲੀ, ਕਿਉਂਕਿ ਉਹਨਾਂ ਦਾ ਪਿਛੋਕੜ ਉਹ ਹੈ, ਸੱਭਿਆਚਾਰਕ ਪਿਛੋਕੜ ਵੀ, ਸਾਹਿਤਕ ਪਿਛੋਕੜ ਵੀ, ਇਸ ਕਰਕੇ ਉਹ ਜਿਹੜੇ ਇਸ ਨਾਲ ਸੰਬੰਧਿਤ ਸ਼ਬਦਾਵਲੀ ਜਿਹੜੀ ਆ ਉਹ ਵਰਤ ਰਹੇ ਹੈਗੇ ਨੇ।
0: ਅਤੇ
1: ਹੁਣ ਮੁਸਲਮਾਨੀ ਸੱਭਿਆਚਾਰ ਤੋਂ ਇੱਕ ਢੰਗ ਦੇ ਨਾਲ ਅਸੀਂ 47 ਤੋਂ ਬਾਅਦ ਉਹ ਵਿਛੁੰਨ ਕੇ ਰਹਿ ਗਏ ਹਾਂ
0: ਜੀ,
1: ਕਿਉਂਕਿ ਮੁਸਲਮਾਨ ਉੱਥੇ ਚਲੇ ਗਏ, ਲੇਕਿਨ ਸਾਹਿਤ ਤਾਂ ਕਾਇਮ ਰਿਹਾ।
0: ਬਿਲਕੁਲ,
1: ਮੈਂ ਇੱਕ ਵਾਰੀ ਐੱਮ ਏ ਦੇ ਵਿੱਚ ਖੜਾਉਂਦੇ ਵਕਤ ਇਹ ਸਵਾਲ ਕੀਤਾ, ਮੈਂ ਕਿਹਾ ਵੀ ਮੁਸਲਮਾਨ ਦੀ ਪਰਿਭਾਸ਼ਾ ਕੀ ਹੈ
0: ਜੀ,
1: ਮੁਸਲਮਾਨ ਕੌਣ ਹੈ?
0: ਹਾਂਜੀ,
1: ਅਤੇ ਉਹਨੇ ਬਜਾਏ ਠੀਕ ਜਾਂ ਉਚਿਤ ਜਵਾਬ ਦੇਣ ਦੇ ਉਹਨੇ ਹੋਰ ਜਵਾਬ ਦਿੱਤਾ ਜਿਹੜਾ ਕਿ ਉਹ ਕਾਬਲੇ ਕਬੂਲ ਨਹੀਂ ਸੀ ਹੈਗਾ
0: ਜੀ।
1: ਮੁਸਲਮਾਨ ਦੀ ਪਰਿਭਾਸ਼ਾ ਦੇ ਵਿੱਚ ਜਾਂ ਇੱਕ ਮੁਸਲਮਾਨ ਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਨੇਗੇ ਜਾਂ ਕਿੰਨਾ ਪਾਬੰਦੀਆਂ ਦੀ ਉਹਨੂੰ ਪਾਲਣਾ ਕਰਨੀ ਚਾਹੀਦੀ ਆ, ਉਹਦੇ 'ਚ ਮੋਟੇ ਤੌਰ 'ਤੇ ਜਿਵੇਂ 5 ਹੈਗੇ ਨੇਗੇ ਅਸੂਲ ਜਾਂ ਰੁਕਨ ਜਿਹਨਾਂ ਨੂੰ ਕਹਿੰਦੇ ਆ, ਨਮਾਜ਼, ਹੱਜ, ਰੋਜ਼ਾ, ਜ਼ਕਾਤ
0: ਜੀ, ਬਿਲਕੁਲ,
1: ਤੋ ਇਹ ਸਾਰੇ ਆਉਣੇ ਚਾਹੀਦੇ ਨੇਗੇ, ਤੌਹੀਦ
0: ਜੀ।
1: ਲੇਕਿਨ ਉਹ ਅੱਜ ਦੇ ਜਿਹੜੇ ਵਿਦਿਆਰਥੀ ਨਾ ਉਹਨਾਂ ਨੂੰ ਸਮਝਿਆ। ਫਿਰ ਭਾਸ਼ਾ ਦੀ ਗੱਲ ਮੈਂ ਦੱਸ ਰਿਹਾ ਸੀਗਾ ਵੀ ਉਹ ਉਰਦੂ ਫਾਰਸੀ ਸ਼ਬਦਾਵਲੀ ਜਿਹੜੀ ਉਹਦੇ 'ਚ ਵਰਤੀ ਆ ਉਹਨਾਂ ਵਾਸਤੇ ਉਹ ਕਹਿ ਲਓ ਵੀ ਉਹ ਕਾਲਾ ਅੱਖਰ ਭੈਂਸ ਬਰਾਬਰ ਹੈ।
0: ਬਿਲਕੁਲ,
1: ਇਸੇ ਤਰ੍ਹਾਂ ਗੁਰਬਾਣੀ ਜਿਹੜੀ ਹੈਗੀ ਆ, ਗੁਰਬਾਣੀ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਤਕਨੀਕੀ ਜਾਂ ਜਿਹੜੀ ਦਾਰਸ਼ਿਕ ਸ਼ਬਦਾਵਲੀ ਹੈ
0: ਜੀ,
1: ਉਹ ਸਾਰੀ ਸਾਰੀ ਆਈ ਆ ਸੰਸਕ੍ਰਿਤ ਦੇ ਵਿੱਚੋਂ
0: ਜੀ।
1: ਤੋ ਜਿੰਨਾ ਚਿਰ ਸੰਸਕ੍ਰਿਤ ਜਾਂ ਘੱਟੋ ਘੱਟ ਆ ਵੀ ਹਿੰਦੀ ਵਿਦਿਆਰਥੀ ਨੂੰ ਨਹੀਂ ਆਉਂਦੀ, ਉਹਨਾਂ ਚਿਰ ਤੱਕ ਤਾਂ ਉਹ ਜਿਹੜਿਆਂ ਗੁਰਬਾਣੀ ਦੀ ਥਾਂ ਨਹੀਂ ਪਾ ਸਕਦਾ।
0: ਬਿਲਕੁਲ,
1: ਮੈਂ ਇੱਕ ਮੋਟੀ ਜਿਹੀ ਮਿਸਾਲ ਤੁਹਾਨੂੰ ਦਿੰਦਾ
0: ਜੀ
1: ਵੀ ਜਿੰਨੇ ਵੀ ਸੰਸਕ੍ਰਿਤ ਦੇ ਸ਼ਬਦ ਆ ਕਸ਼ੌ ਨਾਲ ਸ਼ੁਰੂ ਹੁੰਦੇ ਆ ਜਾਂ ਜਿਹਦੇ ਨਾਲ ਕਸ਼ੌ ਦੀ ਧੁਨੀ ਜਿਹੜੀ ਆ ਆਉਂਦੀ ਹੈ, ਉਹ ਪੰਜਾਬੀ ਦੇ ਵਿੱਚ ਆਣ ਕੇ ਖੌ ਦੇ ਵਿੱਚ ਤਬਦੀਲ ਹੋ ਜਾਂਦੇ ਆ
0: ਜੀ।
1: ਹੁਣ ਇਹ ਪ੍ਰੋਸੈਸ ਜਿਹੜਾ ਹੈਗਾ ਕਸ਼ੌ ਦਾ ਪੰਜਾਬੀ ਦੇ ਵਿੱਚ ਖਾ ਦੇ ਵਿੱਚ ਤਬਦੀਲ ਹੋਣਾ
0: ਜੀ,
1: ਅਤੇ ਇਸ ਪ੍ਰੋਸੈਸ ਤੋਂ ਨਹੀਂ ਪਤਾ ਜਿਵੇਂ ਹੁਣ ਲਕਸ਼ਮੀ ਸ਼ਬਦ ਹੈਗਾ
0: ਜੀ,
1: ਗੁਰਬਾਣੀ ਵਿੱਚ ਲਕਸ਼ਮੀ ਵਰਤਿਆ ਹੈਗਾ।
0: ਬਿਲਕੁਲ ਜੀ, ਹਾਂਜੀ।
1: ਔਸ਼ਧੀ ਸ਼ਬਦ ਹੈਗਾ ਗੁਰਬਾਣੀ ਵਿੱਚ ਔਖਲ ਵਰਤਿਆ ਹੈਗਾ
0: ਜੀ।
1: ਤੋ ਇਸ ਤਰ੍ਹਾਂ ਦੀ ਜਿਹੜੀ ਇਹ ਯਾਤਰਾ ਹੈਗੀ ਸ਼ਬਦਾਂ ਦੀ, ਇਹਨਾਂ ਦੀ ਜਾਣੇ ਬਗੈਰ ਜਿਹੜਾ ਹੈਗਾ ਨਾ ਉਹ ਮੱਧਕਾਲੀ ਸਾਹਿਤ ਸਮਝਣਾ ਵੀ ਔਖਾ, ਪੜ੍ਹਾਉਣਾ ਵੀ ਔਖਾ, ਅਤੇ ਖੋਜ ਤਾਂ ਹੋਰ ਵੀ ਔਖੀ ਜਿਹੜੀ ਹੈਗੀ ਹੈ
0: ਜੀ। ਬਿਲਕੁਲ ਸਰ, ਸਰ ਤੁਸੀਂ ਗੱਲ ਧਰਮ ਦੀ ਕੀਤੀ ਹੈ ਤਾਂ ਇੱਥੇ ਮੇਰਾ ਇੱਕ ਸਵਾਲ ਹੈ ਕਿ ਸਿੱਖ ਇਤਿਹਾਸ ਵਿੱਚ ਤੁਹਾਡੀ ਬੜੀ ਰੁਚੀ ਵੇਖਣ ਨੂੰ ਮਿਲੀ ਹੈ, ਇਸ ਬਾਰੇ ਤੁਹਾਡਾ ਕੋਈ ਵਿਸ਼ੇਸ਼ ਖੋਜ ਕਾਰਜ ਹੈ ਤਾਂ ਜ਼ਰੂਰ ਜਾਣਨਾ ਪਾਓ ਜੀ।
1: ਹਾਂ, ਇਤਿਹਾਸ ਦੀ ਗੱਲ ਜਿਹੜੀ ਆ ਇਹ ਬੜੀ ਅੱਛੀ ਤੁਸੀਂ ਕੀਤੀ ਹੈ, ਕਿਉਂਕਿ ਮੇਰਾ ਇਹ ਮੰਨਣਾ ਹੈਗਾ ਵੀ ਮੱਧਕਾਲੀ ਸਾਹਿਤ ਦੀ ਖੋਜ ਜਿਹੜੀ ਹੈਗੀ ਹੈ ਜਾਂ ਅਧਿਆਪਨ ਜਿਹੜਾ ਹੈਗਾ
0: ਜੀ,
1: ਇਸ ਇਤਿਹਾਸ ਤੋਂ ਬਿਨਾਂ ਸਾਹਿਤ ਦੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ। ਪੰਜਾਬ ਦੀ ਇਤਿਹਾਸ ਦੀ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਸਾਹਿਤ ਇਤਿਹਾਸ ਇੱਕ ਦੂਜੇ ਸਮਾਨ ਅੰਤਰ ਰੂਪ ਦੇ ਵਿੱਚ ਚੱਲਦੇ ਰਹੇ ਨੇ
0: ਜੀ। ਬਿਲਕੁਲ,
1: ਪੰਜਾਬੀ ਸਾਹਿਤ ਦਾ ਤਾਂ ਮੋਢੀ ਸਗੋਂ ਇਤਿਹਾਸ ਦੀਆਂ ਵਾਰਾਂ ਦੇ ਨਾਲ ਸ਼ੁਰੂ ਹੋਇਆ।

0: ਬਿਲਕੁਲ
1: ਅੱਜ ਜਿਹੜਾ ਗੁਰੂ ਨਾਨਕ ਕਾਲ ਦੀਆਂ 12 ਜਿਹੜੀਆਂ ਜਿਨ੍ਹਾਂ ਦੀ ਧੁਨੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਨੇਗੀਆਂ,
0: ਜੀ
1: ਉਹ ਤਾਂ ਲੜਾਈ ਝਗੜਿਆਂ ਤੋਂ ਸ਼ੁਰੂ ਹੋਈਆਂ ਨੇਗੀਆਂ। ਤੋ ਇਸ ਕਰਕੇ ਇਹ ਜਿਹੜਾ ਹੈਗਾ ਵਾ ਇਤਿਹਾਸ,
0: ਜੀ
1: ਇਸ ਦਾ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈਗੀ ਆ। ਮਗਰੋਂ ਫਿਰ ਜਦੋਂ ਵਾਰਾਂ ਦੇ ਨਾਲ ਜੰਗਨਾਮੇ ਆਉਂਦੇ ਆ,
0: ਜੀ
1: ਜੰਗਨਾਮੇ ਦਾ ਸ਼ੁੱਧ ਇਤਿਹਾਸ ਆ, ਸ਼ਾਹ ਮੁਹੰਮਦ ਦਾ ਜੰਗਨਾਮਾ, ਤੁਸੀਂ ਇਤਿਹਾਸ ਤੋਂ ਜਾਣੂ ਹੋਏ ਬਿਨਾਂ ਕਿਵੇਂ ਪੜ੍ਹਾ ਸਕਦੇ ਹੋ ਜਾਂ ਕਿਵੇਂ
0: ਬਿਲਕੁਲ
1: ਉਹਦੇ ਬਾਰੇ
0: ਬਿਲਕੁਲ
1: ਗੱਲ ਕਰ ਸਕਦੇ ਹੋ।
0: ਬਿਲਕੁਲ
1: ਤੋ ਇਸ ਕਰਕੇ ਮੇਰੇ ਰੁਚੀ ਜਿਹੜੀ ਹੈ ਨਾ ਇਤਿਹਾਸ ਵਿੱਚ, ਇਸ ਤਰ੍ਹਾਂ ਹੋਈ ਵੀ ਜਦੋਂ ਮੈਂ ਪ੍ਰਾਇਮਰੀ ਵਿੱਚ ਪੜ੍ਹਦਾ ਸੀ ਨਾ,
0: ਜੀ
1: ਤਾਂ ਉਦੋਂ ਬਾਲ ਸਭਾ ਹੁੰਦੀ ਸੀ ਸ਼ਨੀਵਾਰ ਦੇ ਸ਼ਨੀਵਾਰ
0: ਜੀ
1: ਅੱਧੀ ਛੁੱਟੀ ਤੋਂ ਬਾਅਦ,
0: ਜੀ
1: ਅਤੇ ਉਹ ਵਿਦਿਆਰਥੀਆਂ ਨੇ ਜੋ ਵੀ ਕਿਸੇ ਦੇ ਵਿੱਚ ਕੋਈ ਗੁਣ ਹੁੰਦਾ ਸੀ ਉਹਦੇ ਹਿਸਾਬ ਨਾਲ ਉਹਨੇ ਉੱਥੇ ਪਰਫੋਰਮੈਂਸ ਦਿੰਦਾ ਸੀਗਾ।
0: ਜੀ
1: ਤੋ ਮੇਰੇ ਤੋਂ ਅੱਗੇ ਦੋ ਵਿਦਿਆਰਥੀ ਮੇਰੇ ਤੋਂ ਸੀਨੀਅਰ ਸੀਗੇ, ਉਹ ਨਾ ਇੱਕ ਪ੍ਰਸੰਗ ਸੁਣਾਉਂਦੇ ਹੁੰਦੇ ਸੀਗੇ
0: ਜੀ
1: ਤਾਰੂ ਸਿੰਘ ਦਾ ਅਤੇ ਜ਼ਕਰੀਆ ਖਾਨ ਦਾ ਵਾਰਤਾਲਾਪ।
0: ਅੱਛਾ ਜੀ
1: ਇੱਕ ਜਿਹੜਾ ਜ਼ਕਰੀਆ ਖਾਨ ਉਹ ਸਵਾਲ ਕਰਦਾ ਅਤੇ ਤਾਰੂ ਸਿੰਘ ਜਿਹੜਾ ਉਹ ਜਵਾਬ ਦਿੰਦਾ।
0: ਜੀ
1: ਇੱਕ ਮੁੰਡੇ ਨੇ ਜ਼ਕਰੀਆ ਖਾਨ ਬਣ ਜਾਣਾ, ਇੱਕ ਜਾਣੇ ਨੇ ਤਾਰੂ ਸਿੰਘ ਬਣ ਜਾਣਾ।
0: ਜੀ
1: ਤੋ ਸਵਾਲ ਜਵਾਬ ਉਹਨਾਂ ਨੇ ਜਦੋਂ ਸਟੇਜ ਦੇ ਉੱਤੇ ਕਰਨੇ ਤਾਂ ਮੈਨੂੰ ਬੜੇ ਚੰਗੇ ਲੱਗਣੇ।
0: ਜੀ
1: ਤੋ ਮੈਂ ਇੱਕ ਦਿਨ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਵੀ ਤੁਸੀਂ ਜਿਹੜਾ ਸਵਾਲ ਜਵਾਬ ਕਰਦੇ ਹੋ ਜਾਂ ਜਿਹੜਾ ਪ੍ਰਸੰਗ ਪੜ੍ਹਦੇ ਹੋ, ਇਹ ਤੁਸੀਂ ਕਿੱਥੋਂ ਲਿਆਇਆ ਵਾ?
0: ਜੀ
1: ਉਹ ਕਹਿੰਦੇ ਜੀ ਅਸੀਂ ਸੀਤਲ ਕਰਨਾ ਵਿੱਚੋਂ ਲਿਆਇਆ।
0: ਅੱਛਾ ਜੀ
1: ਤੋ ਮੇਰੇ ਮਨ ਵਿੱਚ ਇਹ ਜਿਗਿਆਸਾ ਉਤਪੰਨ ਹੋਈ ਵੀ ਸੀਤਲ ਕਰਨਾ ਪੜ੍ਹੀਆਂ ਜਾਣ, ਸੀਤਲ ਕਰਨਾ ਜਿਵੇਂ ਤੁਸੀਂ ਜਾਣਦੇ ਹੋ ਗਿਆਨੀ ਸੋਹਣ ਸਿੰਘ ਸੀਤਲ ਦੀ ਕਿਤਾਬ ਹੈ ਜਿਹੜਾ ਕਿ ਬੁਨਿਆਦੀ ਤੌਰ 'ਤੇ ਇੱਕ ਢਾਡੀ ਸੀਗਾ।
0: ਬਿਲਕੁਲ
1: ਤਾਂ ਢਾਡੀ ਤਾਂ ਹੁੰਦੇ ਇਤਿਹਾਸ ਕਾਰਨ ਇੱਕ ਢੰਗ ਦੇ ਨਾਲ ਉਸ ਵੇਲੇ ਦੇ, ਫਿਰ ਸਾਡੇ ਘਰ ਇੱਕ ਪੁਰਾਣੀ ਜਨਮ ਸਾਖੀ ਪਈ ਸੀ
0: ਜੀ,
1: ਅਤੇ ਜਨਮ ਸਾਖੀ ਵਿੱਚ ਵੀ ਇਤਿਹਾਸ ਹੈ
0: ਜੀ,
1: ਠੀਕ ਹੈ, ਹੋਰ ਵੀ ਬਹੁਤ ਕੁਛ ਹੈਗਾ, ਲੇਕਿਨ ਇਤਿਹਾਸ ਦਾ ਇੱਕ ਤੱਤ ਵੀ ਹੈ।
0: ਜੀ
1: ਤੋ ਜਦੋਂ ਮੇਰੇ ਘਰ ਵਾਲਿਆਂ ਨੇ ਆਖਣਾ ਫਿਰ ਬਈ ਤੂੰ ਅੱਜ ਕੋਈ ਸਾਖੀਆਂ ਸੁਣਾ ਰਾਤ ਨੂੰ,
0: ਜੀ
1: ਤੋ ਮੈਂ ਇੱਕ ਸਾਖੀ, ਦੋ ਸਾਖੀ, ਤਿੰਨ ਸਾਖੀਆਂ ਉਹਨਾਂ ਨੂੰ ਸੁਣਾਉਣੀਆਂ, ਜਿੱਥੇ ਉਹ ਸਾਖੀ ਖਤਮ ਹੋਣੀ ਉੱਥੇ ਮੈਂ ਨਿਸ਼ਾਨੀ ਵਜੋਂ ਕਾਗਜ਼ ਦੀ ਇੱਕ ਸਲਿੱਪ ਰੱਖ ਦੇਣੀ
0: ਜੀ,
1: ਤਾਂ ਕਿ ਉੱਥੋਂ ਫਿਰ ਅੱਗੇ ਜਿਹੜਾ ਨਾ ਸ਼ੁਰੂ ਕੀਤਾ ਜਾ ਸਕੇ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਸੀਤਲ ਟੋਨਾ ਹੋ ਗਿਆ ਜਾਂ ਜਨਮ ਸਾਖੀਆਂ ਹੋ ਗਿਆ,
0: ਜੀ
1: ਇਹਨਾਂ ਵਿਰਸੇ ਦੀ ਸਿੱਧੀ ਜਿਹੜੀ ਹੈ ਨਾ ਮੈਨੂੰ ਫਿਰ ਉਹ ਮੱਧਕਾਲੀ ਸਾਹਿਤ ਦੇ ਵਿੱਚ ਮੇਰੀ ਰੁਚੀ ਜਿਹੜੀ ਆ ਉਹ ਪੈਦਾ ਹੋਣੀ ਸ਼ੁਰੂ ਹੋ ਗਈ। ਫਿਰ ਮੇਰਾ ਇਹ ਵੀ ਸੀਗਾ ਵੀ ਹੁਣ ਮੈਨੂੰ PhD ਵਾਸਤੇ ਵੀ ਉਹੋ ਜਿਹਾ ਟੋਪਿਕ ਮਿਲਿਆ ਜਿਹਦੇ ਵਿੱਚ ਦੋਵੇਂ ਗੱਲਾਂ ਹੋਣ,
0: ਜੀ
1: ਤਾਂ ਉਹ ਵੀ ਕੁਦਰਤੀ ਮੈਨੂੰ ਇਹੋ ਜਿਹਾ ਟੋਪਿਕ ਮਿਲ ਗਿਆ।
0: ਜੀ
1: ਕਵੀ ਸੌਂਦਾ ਦੇ ਉੱਤੇ ਮੈਂ ਕੰਮ ਕੀਤਾ ਸੀ ਅਤੇ ਉਹਨੇ ਤਿੰਨ ਚਾਰ ਇਤਿਹਾਸ ਨਾਲ ਸੰਬੰਧਿਤ ਰਚਨਾਵਾਂ ਲਿਖੀਆਂ ਸੀਗੀਆਂ।
0: ਅੱਛਾ ਜੀ,
1: ਇੱਕ ਬਾਬਾ ਬੁੱਢਾ ਬੰਸਾਵਲੀ ਲਿਖੀ
0: ਜੀ,
1: ਇੱਕ ਗੁਰ ਉਸਤਤ ਲਿਖੀ
0: ਜੀ,
1: ਫਿਰ ਇੱਕ ਉਸਤਤ ਅੰਮ੍ਰਿਤਸਰ ਜੀ ਕੀ ਲਿਖੀ
0: ਜੀ।
1: ਇਸ ਤਰ੍ਹਾਂ ਕਰਕੇ ਜਿਹੜੀਆਂ ਨੇ ਨਾ ਉਹਨੇ ਫਿਰ ਉਹ ਇਤਿਹਾਸ ਨਾਲ ਸੰਬੰਧਿਤ ਚੀਜ਼ਾਂ ਮੈਨੂੰ ਉਦੋਂ ਵੀ ਪੜ੍ਹਨ ਦਾ ਮੌਕਾ ਮਿਲਿਆ। ਜਿਹੜੀ ਹੈ ਨਾ ਉਸਤਤ ਅੰਮ੍ਰਿਤਸਰ ਜੀ ਕੀ, ਇਹਦੇ ਬਾਰੇ ਇੱਕ ਬੜੀ ਦਿਲਚਸਪ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਕਿਉਂ ਲਿਖੀ ਗਈ।
0: ਹਾਂਜੀ,
1: ਉਹ ਇਸ ਕਰਕੇ ਲਿਖੀ ਗਈ ਸੀਗੀ ਵੀ 1762 ਦੇ ਵਿੱਚ ਜੋ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ ਹੋਇਆ
0: ਜੀ,
1: ਉਹਦੇ ਵਿੱਚ ਉਸਨੇ ਹਰਿਮੰਦਰ ਸਾਹਿਬ ਜੀ ਦੀ ਹੁਰਮਤੀ ਕੀਤੀ, ਜਿਹੜਾ ਇਮਾਰਤ ਢਾ ਦਿੱਤੀ
0: ਜੀ,
1: ਅਤੇ ਸਰੋਵਰ ਨੂੰ ਜਿਹੜਾ ਸੀਗਾ ਉਹ ਗੰਦ ਮੰਦ ਨਾਲ ਭਰ ਦਿੱਤਾ
0: ਜੀ।
1: ਤੋ ਇਸ ਤਰ੍ਹਾਂ ਦਾ ਇੱਕ ਸਿੱਖ ਸਮਾਜ ਨੂੰ ਬਹੁਤ ਵੱਡਾ ਸੈੱਟਬੈਕ ਲੱਗਾ ਸਾਈਕੋਲੋਜੀਕਲੀ
0: ਜੀ,
1: ਅਤੇ ਇਸ ਸੈੱਟਬੈਕ ਦੇ ਵਿੱਚੋਂ ਕੱਢਣ ਵਾਸਤੇ ਉਸ ਵੇਲੇ ਦੇ ਕਈ ਲਿਖਾਰੀਆਂ ਨੇ ਅੰਮ੍ਰਿਤਸਰ ਦੀ ਉਸਤ ਦੇ ਵਿੱਚ ਆਪੋ ਆਪਣੀਆਂ ਰਚਨਾਵਾਂ ਲਿਖੀਆਂ
0: ਜੀ,
1: ਤਾਂ ਕਿ ਉਹ ਜਿਹੜਾ ਹੈਗਾ ਵਾ ਵੀ ਉਹਦੇ ਵਿੱਚ ਉਹਨਾਂ ਨੂੰ ਕੱਢਿਆ ਜਾ ਸਕੇ। ਅਤੇ ਉਹਦੇ ਵਿੱਚ ਉਹ ਫਿਰ ਕਹਿੰਦਾ ਵੀ ਜਦ ਦੇ ਕਰੀ ਪਠਾਨ ਬੇਅਦਬੀ ਆਪਣੇ ਮੁੱਖ ਪਰ ਦਾਗ ਲਗਾਇਆ
0: ਜੀ।
1: ਤੋ ਇਸ ਕਰਕੇ ਉਹ ਸਾਰਿਸ਼ ਇਹ ਆ ਵੀ ਇਤਿਹਾਸ ਜਾਣਨ ਤੋਂ ਬਿਨਾਂ ਤੁਸੀਂ ਜਿਹੜਾ ਮੱਧਕਾਲੀ ਸਾਹਿਤ ਦੀ ਖੋਜ
0: ਨਹੀਂ ਕਰ ਸਕਦੇ ਜੀ। ਬਿਲਕੁਲ ਸਹੀ ਹੈ ਜੀ। ਸਰ, ਜਿਵੇਂ ਤੁਸੀਂ ਮੱਧਕਾਲੀ ਸਾਹਿਤ ਦੀ ਗੱਲ ਕਰ ਰਹੇ ਤਾਂ ਤੁਹਾਡੇ ਕੋਲ ਕੋਈ ਦੁਰਲੱਭ ਪੁਸਤਕਾਂ ਦਾ ਖਜ਼ਾਨਾ ਵੀ ਜ਼ਰੂਰ ਹੋਏਗਾ।
1: ਹਾਂ, ਮੇਰੇ ਕੋਲ ਇਤਿਹਾਸ ਦੀਆਂ ਪੁਸਤਕਾਂ ਦਾ ਵੀ ਅਤੇ ਸਾਹਿਤ ਦੀਆਂ ਪੁਸਤਕਾਂ ਦਾ ਵੀ ਖਜ਼ਾਨਾ ਮੇਰੇ ਕੋਲ, ਮੇਰੀ ਆਪਣੀ ਇੱਕ ਠੀਕ ਠਾਕ ਲਾਇਬ੍ਰੇਰੀ ਹੈਗੀ ਹੈ
0: ਜੀ।
1: ਆਪਣੇ ਦਿਲਚਸਪੀ ਦੀਆਂ ਜਿੰਨੀਆਂ ਵੀ ਕਿਤਾਬਾਂ ਹੈਗੀਆਂ ਨੇ ਉਹਨਾਂ ਵਿੱਚ ਬਹੁਤੀਆਂ ਮੈਂ ਆਪਣੇ ਖਰੀਦ ਕੇ ਲਾਇਬ੍ਰੇਰੀ ਵਿੱਚ ਰੱਖੀਆਂ ਨੇਗੀਆਂ
0: ਜੀ।
1: ਤੁਸੀਂ ਦੁਰਲੱਭ ਕਿਤਾਬਾਂ ਦੀ ਗੱਲ ਕੀਤੀ ਹੈ, ਮੇਰੇ ਕੋਲ ਗੀਤਾਂਜਲੀ ਹੈ ਰਵਿੰਦਰਨਾਥ ਟੈਗੋਰ ਦੀ,
0: ਜੀ
1: 1913 ਵਿੱਚ ਉਹਨੂੰ ਇਨਾਮ ਮਿਲਿਆ
0: ਜੀ,
1: ਅਤੇ ਉਹ 1914 ਦੀ ਛਪੀ ਹੋਈ ਹੈ।
0: ਕੀ ਬਾਤ, ਹਾਂਜੀ।
1: ਇਸੇ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦੀਆਂ ਦੋ ਤਿੰਨ ਕਿਤਾਬਾਂ ਨੇ, ਇੱਕ ਕਿਤਾਬ ਹੈਗੀ ਉਹ ਗੀਤਾ ਵਾਲਿਆ
0: ਜੀ,
1: ਇਹ 1942 ਦੀ ਆ
0: ਜੀ,
1: ਜਿਹਦੇ ਵਿੱਚ ਉਹਦੀ ਇੱਕ ਫੋਟੋ ਵੀ ਹੈਗੀ ਜਦੋਂ ਰੇਡੀਓ ਲਾਹੌਰ ਤੋਂ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸੀਗੇ।
0: ਅੱਛਾ ਜੀ,
1: ਅੰਮ੍ਰਿਤਾ ਪ੍ਰੀਤਮ ਉਹ ਫੋਟੋ ਹੈਗੀ ਆ। ਫਿਰ ਉਹਦੀ ਇੱਕ ਹੋਰ ਕਿਤਾਬ ਹੈਗਾ ਸਰਗੀ ਵੇਲਾ
0: ਜੀ,
1: ਫਿਰ ਗੁਰਬਖਸ਼ ਪੀਲੜ ਦੀਆਂ ਦੋ ਤਿੰਨ ਕਿਤਾਬਾਂ ਹੈਗੀਆਂ, ਇਕੱਲੇ ਪ੍ਰਸੰਨ ਲੰਮੀ ਉਮਰ
0: ਜੀ,
1: ਇਸ ਤਰ੍ਹਾਂ ਕਰਕੇ ਹੈਗੀਆਂ। ਫਿਰ ਇਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇਗੀਆਂ ਰਸਾਲੇ ਦੇ।

0: ਬੜੇ ਮੇਰੀ ਆਪਣੀ ਲਾਇਬ੍ਰੇਰੀ ਵਿੱਚ
1: ਜੀ
0: ਜਿਹਨਾਂ ਨੂੰ ਕਈ ਤਾਂ ਅੱਜ ਬੰਦ ਹੋ ਗਏ ਨੇਗੇ।
1: ਅੱਛਾ ਜੀ
0: ਅਤੇ ਜੀ ਮਿਸਾਲ ਦੇ ਤੌਰ 'ਤੇ ਇੱਕ ਸਚਿੱਤਰ ਕੌਮੀ ਏਕਤਾ ਦਿੱਲੀ ਤੋਂ ਨਿਕਲਦਾ ਹੁੰਦਾ ਸੀਗਾ,
1: ਜੀ
0: ਸੰਪਾਦਕ ਨਾਂ ਸੀ ਸ਼ਾਇਦ ਰਜਿੰਦਰ ਸਿੰਘ ਭਾਟੀਆ,
1: ਅੱਛਾ ਜੀ
0: ਉਹ ਹੈਗਾ ਤਾਂ ਸੀਗਾ ਸਪਤਾਹਿਕ, ਪਰ ਉਹ ਮਹੀਨੇ ਬਾਅਦ ਇੱਕ ਵਿਸ਼ੇਸ਼ਕ ਕੱਢਦੇ ਹੁੰਦੇ ਸੀ ਇੱਕ ਖਾਸ ਵਿਸ਼ੇ ਦੇ ਉੱਤੇ,
1: ਅੱਛਾ ਜੀ
0: ਅਤੇ
1: ਜੀ
0: ਉਹ ਮੈਨੂੰ ਬਹੁਤ ਚੰਗੇ ਲੱਗਦੇ ਸੀ ਅਤੇ ਮੈਂ ਉਹ ਖਰੀਦ ਲੈਂਦਾ ਹੁੰਦਾ ਸੀਗਾ।
1: ਹਾਂਜੀ
0: ਮੂਲ ਉਪਚਾਰ 2 ਰੁਪਏ ਜਾਂ 5 ਰੁਪਏ ਹੁੰਦਾ ਸੀ ਉਸ ਵੇਲੇ,
1: ਜੀ
0: ਤੋ ਇਸ ਕਰਕੇ ਉਹ ਜਿਹੜੇ ਆ ਮੇਰੇ ਕੋਲ ਰਸਾਲੇ ਉਹ ਕੌਮੀ ਏਕਤਾ 77 ਕੌਮੀ ਏਕਤਾ ਉਹ ਪਏ ਨੇ
1: ਜੀ
0: ਪੰਜਾਬੀ ਦੁਨੀਆ ਦੇ 1950 ਜਾਂ 51 ਤੋਂ ਲੈ ਕੇ ਉਹ ਪਏ ਨੇ।
1: ਜੀ
0: ਖੋਜ ਪੱਤਰਿਕਾ ਹੈ, ਖੋਜ ਦਰਪਣ ਹੈ,
1: ਕੀ ਬਾਤ
0: ਪਰਖ ਹੈ,
1: ਜੀ
0: ਆਲੋਚਨਾ ਹੈ,
1: ਅੱਛਾ ਜੀ
0: ਇਹ ਸਾਰਿਆਂ ਜਿਹੜੇ ਨੇਗੇ ਇਹਨਾਂ ਦੇ ਬਹੁਤੇ ਅੰਕ ਜਿਹੜੇ ਇਹਨਾਂ ਮੇਰੀ ਆਪਣੀ ਲਾਇਬ੍ਰੇਰੀ ਵਿੱਚ ਪਏ ਨੇਗੇ, ਔਰ ਇਹਨਾਂ ਵਿੱਚੋਂ ਕਈ ਤਾਂ ਇਹੋ ਜਿਹੇ ਹੈਗੇ ਨੇਗੇ ਜਿਹੜੇ ਕਿ ਬਾਅਦ ਵਿੱਚ ਛਪੇ ਨਹੀਂ ਗਏ ਹੈਗੇ,
1: ਜੀ
0: ਇਸ ਕਰਕੇ ਉਹ ਮੈਂ ਸਮਝਦਾ ਵੀ ਉਹ ਮੇਰੀ ਲਾਇਬ੍ਰੇਰੀ ਦਾ ਹਾਸਲ ਨੇ ਵੀ ਮੈਂ ਕਿਤਾਬਾਂ ਖਰੀਦ ਕੇ ਜਿਹੜੀਆਂ ਨੇ ਉਹਦੇ 'ਚ ਰੱਖੀਆਂ ਨੇ।
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਹਾਸਲ ਹੈ ਜੀ। ਡਾਕਟਰ ਸਾਹਿਬ, ਤੁਹਾਡੀ ਇੱਕ ਪੁਸਤਕ ਸੀ ਪੰਜਾਬੀ ਖੋਜ ਸੰਦਰਭ, ਜੋ ਬਹੁਤ ਮਕਬੂਲ ਹੋਈ ਹੈ ਪੰਜਾਬੀ ਸਾਹਿਤ ਵਿੱਚ। ਖੋਜਕਾਰ ਖੋਜਾਰਥੀ ਜਦੋਂ ਆਪਣੀ ਖੋਜ ਆਰੰਭ ਕਰਦੇ ਨੇ ਤਾਂ ਉਹ ਤੁਹਾਡੀ ਪੁਸਤਕ ਨਾਲ ਰਾਬਤਾ ਜ਼ਰੂਰ ਕਾਇਮ ਕਰਦੇ ਨੇ। ਇਸ ਪੁਸਤਕ ਦੇ ਐਡੀਸ਼ਨ ਵੀ ਬਹੁਤ ਸਾਰੇ ਛਪ ਚੁੱਕੇ ਆ, ਤੁਸੀਂ ਇਸ ਪੁਸਤਕ ਬਾਰੇ ਕੋਈ ਆਪਣੀ ਗੱਲ ਦੱਸਿਓ ਪਲੀਜ਼।
0: ਹਾਂ, ਇਹ ਹੋਇਆ ਇਸ ਤਰ੍ਹਾਂ ਸੀਗਾ ਵੀ ਇਹ ਤਾਂ ਜਿਹੜੇ ਵੀ ਖੋਜ ਵਾਲੇ ਪਾਸੇ ਆਉਂਦੇ ਨੇ ਨਾ,
1: ਜੀ ਜੀ
0: ਤਕਰੀਬਨ ਸਾਰਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈਗਾ
1: ਜੀ,
0: ਵੀ
1: ਬਿਲਕੁਲ
0: ਜਿਹੜਾ ਵਿਸ਼ਾ ਕੀ ਚੁਣਿਆ ਜਾਵੇ ਖੋਜ ਵਾਸਤੇ।
1: ਬਿਲਕੁਲ, ਵੱਡੀ ਗੱਲ ਹੈ ਜੀ।
0: ਅਤੇ ਜਦੋਂ ਮੈਂ ਸ਼ੁਰੂ ਕੀਤਾ ਕੰਮ ਤਾਂ ਉਦੋਂ ਵੀ ਇਹ ਸਮੱਸਿਆ ਸੀਗੀ, ਚਲੋ ਉਦੋਂ ਸਮੱਸਿਆ ਦੀ ਹੱਲ ਕਰ ਲਈ,
1: ਜੀ
0: ਲੇਕਿਨ ਬਾਅਦ ਵਿੱਚ ਮੇਰੇ ਮਨ ਵਿੱਚ ਇਹ ਗੱਲ ਰਹੀ ਵੀ ਇਹ ਕਿਉਂ ਨਾ ਸਾਰਾ ਉਦੋਂ ਇਹ ਵੇਰਵਾ ਵੀ ਇਕੱਠਾ ਨਹੀਂ ਸੀ ਕਿਸੇ ਨੇ ਕੀਤਾ,
1: ਜੀ
0: ਅਤੇ ਮੇਰੇ ਮਨ ਵਿੱਚ ਆਈ ਗੱਲ ਵੀ ਕਿਉਂ ਨਾ ਇਹ ਜਿਹੜਾ ਇਕੱਠਾ ਕੀਤਾ ਜਾਵੇ,
1: ਜੀ
0: ਅਤੇ ਉਹ ਮੈਂ ਉਹ ਇਕੱਠਾ ਕਰਨਾ ਸ਼ੁਰੂ ਕੀਤਾ। ਉਹ ਇੱਕ ਜਦੋਂ ਪੂਰ ਕਹਿ ਲਓ ਜਾਂ ਇੱਕ ਕਹਿ ਲਓ ਵੀ ਗਰੁੱਪ ਇਕੱਠਾ ਹੋ ਗਿਆ,
1: ਜੀ
0: ਮੇਰਾ ਖਿਆਲ ਹੈ ਕੋਈ 100 ਥੀਸਿਸ ਦਾ,
1: ਜੀ
0: ਉਹ ਖੋਜ ਦਰਪਣ ਵਿੱਚ ਛਾਪ ਦਿੱਤਾ,
1: ਜੀ
0: ਦੂਜਾ ਹੋਇਆ ਉਹ ਫਿਰ ਛਾਪ ਦਿੱਤਾ,
1: ਜੀ
0: ਤੋ ਇੱਦਾਂ ਕਰਕੇ ਮੈਂ 2 ਕਿਸ਼ਤਾਂ ਦੇ ਵਿੱਚ ਖੋਜ ਦਰਪਣ ਵਿੱਚ ਛਾਪਿਆ। ਬਾਅਦ ਦੇ ਵਿੱਚ 1985 ਵਿੱਚ ਫਿਰ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਜਿਹੜੀਆਂ ਕਿਸ਼ਤਾਂ ਛਪੀਆਂ ਸੀਗੀਆਂ
1: ਜੀ
0: ਨਾਲ ਉਹਦੀ ਭੂਮਿਕਾ ਲਿਖੀ, ਅਤੇ ਪੰਜਾਬੀ 'ਚ ਪ੍ਰਵਾਨ ਅਤੇ ਖੋਜ ਪ੍ਰਬੰਧ ਨਾਂ ਤੋਂ ਲੈ ਕੇ ਛੋਟੀ ਜਿਹੀ ਕਿਤਾਬ ਜਿਹੜੀ ਹੈ ਨਾ ਉਹ ਛਾਪੀ।
1: ਜੀ
0: ਖੋਜ ਦਾ ਕੰਮ ਹੀ ਚੱਲਦਾ ਰਿਹਾ, ਮੈਂ ਇਕੱਤਰੀਕਰਨ ਦਾ ਕੰਮ ਹੀ ਚੱਲਦਾ ਰਿਹਾ, ਅਤੇ ਫਿਰ 2008 ਦੇ ਵਿੱਚ
1: ਜੀ
0: ਇੱਕ ਕਾਫੀ ਵੱਡਾ ਕਹਿ ਲਓ ਵੀ ਖਜ਼ਾਨਾ ਜਮ੍ਹਾਂ ਹੋ ਗਿਆ ਜਾਂ ਮਵਾਦ ਇਕੱਠਾ ਹੋ ਗਿਆ,
1: ਜੀ
0: ਅਤੇ ਫਿਰ 2008 ਦੇ ਵਿੱਚ ਪੂਰੀ ਪੂਰੀ ਕਿਤਾਬ ਜਿਹੜੀ ਹੈ ਨਾ ਇਹ ਪੰਜਾਬੀ ਖੋਜ ਸੰਦਰਭ
1: ਜੀ
0: ਉਹ ਜਿਹੜੀ ਤਿਆਰ ਹੋਈ ਅਤੇ ਉਹ ਛਪੀ। ਉਹ ਲੋਕਾਂ ਨੇ ਬਹੁਤ ਪਸੰਦ ਕੀਤੀ, ਲੋਕਾਂ ਨੇ ਬਹੁਤ ਉਹਦਾ ਫਾਇਦਾ ਉਠਾਇਆ, ਜਿਹੜੇ ਸੁਪਰਵਾਈਜ਼ਰ ਸੀਗੇ ਉਹਨਾਂ ਨੇ ਵੀ ਬਹੁਤ ਸਲਾਹੀ, ਵਿਦਿਆਰਥੀਆਂ ਨੇ ਤਾਂ ਸਲਾਉਣੀ ਸਲਾਉਣੀ ਸੀਗੀ, ਅਤੇ ਹੁਣ 3-4 ਮੇਰੇ ਖਿਆਲ ਐਡੀਸ਼ਨਾਂ ਛਪ ਚੁੱਕੀਆਂ ਨੇਗੀਆਂ। ਅੱਜ ਕੱਲ੍ਹ ਮੈਂ ਉਹਦੀ ਜਿਹੜੀ ਅਪਡੇਟਿੰਗ ਹੈ ਉਹ ਕਰ ਰਿਹਾ ਵਾਂ,
1: ਜੀ
0: ਕਿਉਂਕਿ ਉਹ 2018 ਨੇ ਛਪੀ ਹੈ,
1: ਜੀ
0: 2018 ਤੋਂ ਲੈ ਕੇ ਹੁਣ ਤੱਕ ਮੇਰਾ ਖਿਆਲ ਹੈ 500 ਕਾਲ ਦੇ ਮੈਂ ਬਣਾ ਰਿਹਾ,
1: ਜੀ
0: ਅਤੇ ਹੁਣ ਵੇਖੋ ਵਿੱਚ ਵਿਚਾਰੇ ਜੇ ਇੱਕ ਹੋਰ ਮੇਰੇ ਮਨ ਵਿੱਚ ਆਈ ਗੱਲ ਅਤੇ ਉਹ ਮੈਂ ਫਿਰ ਉਸ ਪਾਸੇ ਵੀ ਹੋ ਗਿਆ ਇਹ ਕੰਮ, ਫਿਰ ਮੈਂ ਪੈਨ ਕੇ ਰੱਖ ਲਿਆ
1: ਜੀ।
0: ਉਹ ਸੀਗਾ ਵੀ ਇੱਕ ਮੇਰੀ ਕਿਤਾਬ ਹੈਗੀ ਹੈ ਪੰਜਾਬੀ ਖੋਜ ਦਾ ਇਤਿਹਾਸ,
1: ਜੀ ਬਿਲਕੁਲ,
0: ਪੰਜਾਬੀ ਅਕੈਡਮੀ ਦਿੱਲੀ ਨੇ ਛਾਪੀ ਸੀ, ਉਹਦੇ ਵਿੱਚ ਇੱਕ ਅਧਿਆਇ ਹੈਗਾ ਸੀਗਾ ਪਾਕਿਸਤਾਨ ਵਿਚਲੀ ਪੰਜਾਬੀ ਖੋਜ,
1: ਜੀ
0: ਅਤੇ ਉਹ ਮੈਂ ਜੋ ਰਿਵਾਈਜ਼ ਕਰ ਰਿਹਾ ਸੀਗਾ
1: ਜੀ,
0: ਅਤੇ ਮੈਨੂੰ ਉੱਥੇ ਪਾਕਿਸਤਾਨ ਦੇ ਇੱਕ ਸਕਾਲਰ ਨੇ ਜਿਹੜੇ ਵੀ ਉਸ ਵੇਲੇ ਤੱਕ ਪ੍ਰਵਾਨ ਹੋਏ ਸੀ ਖੋਜ ਪ੍ਰਵਾਨ ਉਹਨਾਂ ਦੀ ਸੂਚੀ ਭੇਜ ਦਿੱਤੀ
1: ਜੀ
0: ਮੇਰੇ ਕਹਿਣ ਦੇ ਉੱਤੇ, ਉਹਦੇ 100 ਤੋਂ ਉੱਪਰ ਜਿਹੜੇ ਸੀ ਨਾ ਖੋਜ ਬੰਦ ਸੀਗੇ। ਇੱਥੇ ਮੈਂ ਇਹ ਵੀ ਦੱਸਦਾ ਚੱਲਾਂ ਵੀ ਮੈਂ ਪਾਕਿਸਤਾਨ ਦੀਆਂ ਕਈ ਯੂਨੀਵਰਸਿਟੀਆਂ ਦਾ PhD ਦਾ ਐਗਜ਼ਾਮਿਨਰ ਵੀ ਹਾਂ
1: ਜੀ,
0: ਅਜੇ ਵੀ ਹਾਂ,
1: ਬਹੁਤ ਵਧੀਆ ਜੀ,
0: ਰਿਟਾਇਰਮੈਂਟ ਤੋਂ ਬਾਅਦ ਵੀ ਜਿਹੜਾ, ਕਿਉਂਕਿ ਉਹਨਾਂ ਦਾ ਨਾ
1: ਜੀ
0: 2 ਨਿਯਮ ਨੇ, ਇੱਕ ਤਾਂ ਵੀ ਇੱਕ ਉਹਨਾਂ ਦਾ ਫੋਰਨ ਦਾ ਐਗਜ਼ਾਮਿਨਰ ਹੋਵੇ
1: ਜੀ,
0: ਜਿਹੜੇ ਉਹਨਾਂ ਨੇ ਨਿਯਮ ਬਣਾਏ ਨੇ
1: ਬਿਲਕੁਲ ਜੀ,
0: ਨੇ ਇੱਕ ਫੋਰਨ ਦਾ ਹੋਵੇ, ਦੂਜਾ ਉਹਨੂੰ ਉਰਦੂ ਆਉਂਦੀ ਹੋਵੇ
1: ਜੀ,
0: ਕਿਉਂਕਿ ਜਿਹੜੀ ਉੱਧਰ ਪੰਜਾਬੀ ਲਿਖੀ ਜਾਂਦੀ ਪਾਕਿਸਤਾਨ ਦੇ ਵਿੱਚ ਉਹ ਤਾਂ ਸ਼ਾਹਮੁਖੀ ਵਿੱਚ ਲਿਖਦੇ ਹਾਂ, ਅਸੀਂ ਗੁਰਮੁਖੀ 'ਚ ਲਿਖਦੇ ਹਾਂ,
1: ਜੀ
0: ਮੈਨੂੰ ਉਰਦੂ ਵੀ ਆਉਂਦੀ ਹੈ, ਤੋ ਇਸ ਕਰਕੇ ਮੇਰਾ ਕਹਿ ਲਓ ਵੀ ਅੱਜ ਦਾ ਮੇਰਾ ਇਹ ਹਾਸਲ ਹੈ ਵੀ ਮੈਨੂੰ ਉਹਨਾਂ ਦੇ ਜਿਹੜੇ ਆ ਨਾ ਥੀਸਿਸ ਕਈ ਉਹ ਪੜ੍ਹਨ ਦਾ ਮੌਕਾ ਵੀ ਮਿਲਿਆ
1: ਜੀ,
0: ਕਈਆਂ ਨੇ ਬਾਅਦ ਵਿੱਚ ਜਿਹੜੇ ਕਿਤਾਬਾਂ ਛਾਪੀਆਂ ਉਹ ਵੀ ਮੈਨੂੰ ਉਹਨਾਂ ਨੇ ਭੇਜੀਆਂ
1: ਜੀ,
0: ਤੋ ਫਿਰ ਮੈਂ ਹੁਣ ਉਹ ਕਿਤਾਬ ਜਿਹੜੀ ਇਹਨਾਂ ਤਿਆਰ ਕੀਤੀ ਉਹ ਹੌਸਲਾ 1-2 ਮਹੀਨੇ ਵਿੱਚ ਆ ਜਾਵੇ
1: ਜੀ,
0: ਉਹ ਹੈ ਪਾਕਿਸਤਾਨ ਵਿਚਲੀ ਪੰਜਾਬੀ ਖੋਜ।
1: ਅੱਛਾ ਜੀ,
0: ਉਹ ਜਿਹੜੇ 100 ਤੋਂ ਉੱਪਰ ਥੀਸਿਸ ਹੈਗੇ ਉਹਦੇ ਵਿੱਚ ਕੀਤਾ ਜਾ ਵੀ ਗੁਰਮੁਖੀ ਦੇ ਵਿੱਚ ਵੀ ਦਿੱਤੇ ਆ ਲਿਪੀ ਅੰਤਰ ਕਰਕੇ
1: ਜੀ,
0: ਅਤੇ ਉਰਦੂ ਵਿੱਚ ਵੀ ਦਿੱਤੇ ਹੈਗੇ ਨੇ, ਤੋ ਅੱਜ ਕੱਲ੍ਹ ਮੈਂ ਉਹਦੇ ਉੱਤੇ ਕੰਮ ਕਰ ਰਿਹਾ, ਅਤੇ ਮੇਰਾ ਕਹਿਣ ਮਤਲਬ

0: ਸੀਗਾ ਵੀ ਫੌਜ ਵਾਲੇ ਪਾਸੇ। ਫਿਰ ਮੈਂ ਇਸ ਤਰ੍ਹਾਂ ਜਿਹੜਾ ਪ੍ਰੇਰਿਤ ਹੋਇਆ ਉਹ ਗੱਲ ਜਿਹੜੀ ਸੀ ਤੁਰਲੀ ਤੁਰਲੀ, ਹੁਣ ਮੇਰੀਆਂ ਖੋਜ ਬਾਰੇ ਚੱਲ ਸਮਝ ਲਓ ਵੀ ਚਾਰ ਕਿਤਾਬਾਂ ਹੋ ਗਈਆਂ। ਖੋਜ
1: ਜੀ
0: ਸੰਦਰਭ ਦੀ ਤੁਸੀਂ ਗੱਲ ਕੀਤੀ ਹੈ, ਪੰਜਾਬੀ ਖੋਜ ਦਾ ਇਤਿਹਾਸ ਦੀ ਗੱਲ ਕੀਤੀ ਹੈ, ਫਿਰ ਇੱਕ ਹੋਰ ਖੋਜ ਵਿਧੀ ਵਿਗਿਆਨ ਅਤੇ ਪੰਜਾਬੀ ਖੋਜਕਾਰ,
1: ਜੀ
0: ਇੱਕ ਹੁਣ ਇਹ ਪਾਕਿਸਤਾਨ ਵਿਚਲੀ ਪੰਜਾਬੀ ਖੋਜ ਇਹਦੇ ਉੱਤੇ ਆਈ ਹੈ।
1: ਜੀ ਬਹੁਤ ਵਧੀਆ ਡਾਕਟਰ ਸਾਹਿਬ, ਤੁਸੀਂ ਜਿਹੜੀਆਂ ਸਾਡੇ ਨਾਲ ਗੱਲਾਂ ਕਰ ਰਹੇ ਹੋ ਉਹਦੇ 'ਚ ਇੱਕ ਖਾਸ ਗੱਲ ਇਹ ਹੈ ਕਿ ਤੁਸੀਂ ਨਾਲ ਦੀ ਨਾਲ ਇਤਿਹਾਸ ਨੂੰ ਲੈ ਕੇ ਚੱਲ ਰਹੇ ਹੋ ਅਤੇ ਨਾਲ ਦੀ ਨਾਲ ਜਿਹੜੀ ਤੁਹਾਡੀ ਸ਼ਬਦਾਂ ਦੀ ਜਿਹੜੀ ਐਟਮੋਲੋਜੀ ਆ, ਤੁਸੀਂ ਭਾਸ਼ਾ ਦੇ ਵਿੱਚ ਸ਼ਬਦਾਂ ਦੀ ਐਟਮੋਲੋਜੀ 'ਤੇ ਬਹੁਤ ਕੰਮ ਕਰਦੇ ਹੋ, ਹਰੇਕ ਸ਼ਬਦ ਦੇ ਰੂਟ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹੋ। ਡਾਕਟਰ ਸਾਹਿਬ, ਤੁਹਾਡੀ ਮੱਧਕਾਲੀ ਸਾਹਿਤ ਵਿੱਚ ਜਿਵੇਂ ਇੱਕ ਖਾਸ ਰੁਚੀ ਹੈ, ਅਤੇ ਮੈਂ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦੀ ਸੀ ਕਿ ਕੀ ਮੱਧਕਾਲੀ ਸਾਹਿਤ ਦੇ ਖੇਤਰ ਵਿੱਚ ਹੁਣ ਵੀ ਖੋਜ ਕਰਨ ਦੀ ਕੋਈ ਸੰਭਾਵਨਾ ਅਜੇ ਬਾਕੀ ਹੈ?
0: ਬਹੁਤ ਜ਼ਿਆਦਾ ਸੰਭਾਵਨਾ ਹੈ ਜੀ। ਹੁਣ ਤਾਂ ਸਗੋਂ ਤੁਸੀਂ ਇਹ ਦੇਖੋਗੇ ਵੀ ਮੈਂ ਆਰੰਭ ਦੀ ਗੱਲ ਕੀਤੀ ਹੈ ਨਾ,
1: ਜੀ
0: ਵੀ ਲੋਕਾਂ ਦੀ ਇਸ ਪਾਸੇ ਖੁਸ਼ੀ ਰੁਚੀ ਜਿਹੜੀ ਹੈ ਨਾ ਉਹ ਬਹੁਤ ਘੱਟ ਹੈ।
1: ਜੀ
0: ਘੱਟ ਇਸ ਕਰਕੇ ਹੈਗਾ ਵੀ ਉਹਨਾਂ ਨੂੰ ਜਿਸ ਤਰ੍ਹਾਂ ਦੀ ਯੋਗਤਾ ਚਾਹੀਦੀ ਹੈ ਇਸ ਖੇਤਰ ਵਿੱਚ ਕੰਮ ਕਰਨ ਲਈ, ਉਹ
1: ਜੀ
0: ਯੋਗਤਾ ਉਹਨਾਂ ਕੋਲ ਹੈ ਨਹੀਂ ਗੀ।
1: ਜੀ
0: ਨਾ ਉਹਨਾਂ ਨੂੰ ਇਤਿਹਾਸ ਦੀ ਸਮਝ ਹੈ, ਨਾ ਉਹਨਾਂ ਨੂੰ ਦਰਸ਼ਨ ਦੀ ਸਮਝ ਹੈ।
1: ਜੀ
0: ਆ ਹੁਣ ਮੱਧਕਾਲੀ ਸਾਹਿਤ ਵਿੱਚ ਭਾਵੇਂ ਗੁਰਬਾਣੀ ਮਿਸਾਲ ਦੇ ਤੌਰ 'ਤੇ,
1: ਜੀ
0: ਗੁਰਬਾਣੀ ਨੂੰ ਸਮਝਣ ਵਾਸਤੇ ਜਿੰਨਾ ਚਿਰ ਤੁਹਾਨੂੰ ਫਲਸਫੀ ਦੀ ਜਾਣਕਾਰੀ ਨਹੀਂ ਹੈ
1: ਜੀ
0: ਉਹਨਾਂ ਚਿਰ ਤੁਸੀਂ ਉੱਥੋਂ ਨਹੀਂ ਗੱਲ ਜਿਹੜੀ ਹੈ ਪਕੜ ਸਕਦੇ,
1: ਜੀ ਬਿਲਕੁਲ
0: ਉਹ ਨਾ ਫਲਸਫੀ ਦੀ ਸਮਝ ਹੈਗੀ ਹੈ, ਨਾ ਫਿਰ ਭਾਸ਼ਾ ਦੀ ਜਿਹੜੀ ਯੋਗਤਾ ਹੈਗੀ ਹੈ। ਹੁਣ ਪੰਜਾਬੀ ਵਾਲੇ ਪੰਜਾਬੀ ਜਾਣਦੇ, ਸਿਰਫ ਹਿੰਦੀ ਵਾਲੇ ਹਿੰਦੀ ਜਾਣਦੇ,
1: ਜੀ
0: ਉਰਦੂ ਵਾਲੇ
1: ਬਿਲਕੁਲ
0: ਉਰਦੂ ਜਾਣਦੇ ਆ, ਜਦ ਕਿ ਮੱਧਕਾਲੀ ਸਾਹਿਤ ਦੀ ਖੋਜ ਵਾਸਤੇ ਸਾਰੀਆਂ ਭਾਸ਼ਾਵਾਂ ਜਿਹੜੀਆਂ ਆਉਣੀਆਂ ਜ਼ਰੂਰੀ ਹੁੰਦੀਆਂ ਨੇਗੀਆਂ।
1: ਜੀ ਬਿਲਕੁਲ
0: ਇਸ ਕਰਕੇ ਸੰਭਾਵਨਾ ਤਾਂ ਆਪਣੇ ਥਾਂ 'ਤੇ ਬਹੁਤ ਹੈਗੀ ਹੈ, ਪਰ ਹੁਣ ਹਾਲਾਤ ਇਹੋ ਜਿਹੇ ਬਣੇ ਨੇ ਵੀ ਲੋਕ ਇਸ ਪਾਸੇ ਆ ਨਹੀਂ ਰਹੇ।
1: ਆ ਨਹੀਂ ਰਿਹਾ ਜੀ, ਖੋਜਕਰਤਾਵਾਂ ਦੀ ਕਮੀ ਹੈ ਇਸ
0: ਬਿਲਕੁਲ
1: ਖੇਤਰ ਵਿੱਚ।
0: ਬਿਲਕੁਲ
1: ਡਾਕਟਰ ਸਾਹਿਬ, ਤੁਹਾਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ, ਇੱਕ ਤਾਂ ਉਹਨਾਂ ਬਾਰੇ ਦੱਸੋ ਅਤੇ ਦੂਸਰਾ ਕਿ ਤੁਹਾਡੇ ਮੁਤਾਬਿਕ ਮਾਣ ਸਨਮਾਨ ਕਿਸੇ ਵਿਅਕਤੀ ਦੀ ਜ਼ਿੰਦਗੀ 'ਚ ਕਿੰਨੀ ਕੁ ਭੂਮਿਕਾ ਅਦਾ ਕਰਦੇ ਨੇ?
0: ਮਾਨ ਸਨਮਾਨ ਦੀ ਗੱਲ ਵੀ ਤੁਸੀਂ ਵਧੀਆ ਕੀਤੀ। ਮੈਨੂੰ ਹੁਣ ਤੱਕ 7-8 ਅਦਾਰਿਆਂ ਵੱਲੋਂ
1: ਜੀ
0: ਮਿਲ ਚੁੱਕੇ ਨੇਗੇ। ਇੱਕ ਤਾਂ ਮਿਲਿਆ ਸੀਗਾ ਜਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲਾ
1: ਜੀ
0: ਮਨਾਇਆ ਪੰਜਾਬ ਸਰਕਾਰ ਨੇ, ਉਹਨਾਂ ਦੀ ਜਿਹੜੀ ਹੈ ਸ਼ਤਾਬਦੀ
1: ਜੀ
0: ਉਦੋਂ ਮਿਲਿਆ। ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਿਲਿਆ, ਉਹਨਾਂ ਵੱਲੋਂ ਪੰਜਾਬੀ ਆਲੋਚਨਾ ਦੇ ਵਿੱਚ ਪਾਏ ਯੋਗਦਾਨ ਸਦਕਾ।
1: ਜੀ
0: ਫਿਰ ਸਿੱਖ ਇਸੀ ਸੁਸਾਇਟੀ ਹੈ
1: ਜੀ
0: ਚੰਡੀਗੜ੍ਹ,
1: ਜੀ
0: ਉਹਨਾਂ ਦੇ ਕਾਲਜ ਨੇ, ਸਕੂਲ ਨੇ ਕਈ ਗੱਲ ਦੇ,
1: ਜੀ
0: ਉਹ ਵੀ ਦੋ ਬੰਦਿਆਂ ਨੂੰ ਜਿਹੜਾ ਨਾ ਇੱਕ ਸਾਲ ਦੇ ਵਿੱਚ ਉਹ ਦਿੰਦੇ ਨੇਗੇ। ਤੋ ਸਿੱਖ ਐਜੂਕੇਸ਼ਨ ਸੁਸਾਇਟੀ ਉਹਦਾ
1: ਜੀ
0: ਨਾਂ ਹੈ ਪੂਰਾ,
1: ਜੀ
0: ਉਹਨਾਂ ਨੇ ਮੈਨੂੰ ਇਨਾਮ ਦਿੱਤਾ। ਹੁਣ ਪਿਛਲੇ ਥੋੜ੍ਹਾ ਚਿਰ ਹੋਇਆ ਵਾ ਪੰਜਾਬੀ ਸਾਹਿਤ ਸਭਾ
1: ਹਾਂਜੀ
0: ਨਵੀਂ ਦਿੱਲੀ,
1: ਜੀ
0: ਉਹਨਾਂ ਨੇ ਵੀ ਮੈਨੂੰ ਇਨਾਮ ਦਿੱਤਾ।
1: ਜੀ
0: ਇੱਦਾਂ ਕਰਕੇ ਬਾਕੀ ਆ ਜਿਹੜੇ ਹੈਗੇ ਨੇਗੇ ਲੋਕਲ ਲੈਵਲ ਦੇ ਉੱਤੇ ਜਿਹੜੇ ਇਹੋ ਜਿਹੇ ਉੱਤੇ ਕੰਮ ਚੱਲਦੇ ਰਹਿੰਦੇ ਨੇਗੇ।
1: ਜੀ
0: ਤੁਸੀਂ ਫਾਇਦੇ ਦੀ ਗੱਲ ਕੀਤੀ ਹੈ ਜਾਂ
1: ਕੀ ਭੂਮਿਕਾ ਦੇ
0: ਪ੍ਰੋਤਸਾਹਨ ਦੀ
1: ਜੀ
0: ਗੱਲ ਕੀਤੀ ਆ,
1: ਜੀ
0: ਵੇਖੋ ਬੰਦਾ ਕੰਮ ਇਨਾਮ ਲਈ ਨਹੀਂ ਲਿਖਦਾ ਜਾਂ
1: ਜੀ
0: ਕਰਦਾ,
1: ਬਿਲਕੁਲ
0: ਠੀਕ ਹੈ
1: ਜੀ
0: ਨਾ,
1: ਜੀ
0: ਇਨਾਮ ਉਹਦੀ ਇੱਕ ਤਰ੍ਹਾਂ ਦਾ ਰਿਕੋਗਨੀਸ਼ਨ ਜਾਂ ਪਛਾਣ ਹੈ।
1: ਜੀ
0: ਤੋ ਜੇ ਪਛਾਣ ਲੋਕ ਸੱਚੀ ਮੁੱਚੀ ਕਰਨੀ ਸ਼ੁਰੂ ਕਰ ਦਿੰਦੇ ਆ,
1: ਜੀ
0: ਕਿਉਂਕਿ ਜਿਹੜੇ ਹੁੰਦੇ ਨੇ ਨਾ ਵੀ ਕੋਈ ਹਰਿਆ ਬੂਟ ਰਹੇ ਹੋ ਰਹੀ
1: ਜੀ ਜੀ
0: ਗੁਰਬਾਣੀ ਵਿੱਚ
1: ਬਿਲਕੁਲ
0: ਆਉਂਦੇ
1: ਬਿਲਕੁਲ
0: ਨਾ,
1: ਤੁਹਾਡੀ ਕਥਨ ਸਮਝ
0: ਬੰਦੇ
1: ਰਹੀ ਹੈ
0: ਇਹੋ ਜਿਹੇ
1: ਜੀ
0: ਹੈਗੇ ਨੇ ਜਿਹੜੇ ਮੈਰਿਟ ਨੂੰ ਵੀ ਰਿਕੋਗਨਾਈਜ਼ ਕਰ ਰਹੇ ਆ।
1: ਜੀ
0: ਤੋ ਜਦੋਂ ਫਿਰ ਇਹੋ ਜਿਹੇ ਬੰਦਿਆਂ ਦੇ ਸਾਹਮਣੇ ਕੰਮ ਆਵੇ
1: ਜੀ
0: ਤਾਂ ਕੁਦਰਤੀ ਗੱਲ ਆ ਫਿਰ ਉਹਦਾ ਮੁੱਲ ਪੈਂਦਾ ਹੈਗਾ।
1: ਜੀ
0: ਤੋ ਇਨਾਮ ਜਿਹੜੇ ਹੈਗੇ ਨੇਗੇ ਬੰਦਿਆਂ ਨੂੰ ਪ੍ਰੇਰਿਤ ਤਾਂ ਕਰਦੇ ਆ, ਉਤਸ਼ਾਹਿਤ ਵੀ ਕਰਦੇ ਆ,
1: ਜੀ
0: ਔਰ ਉਹਦੇ ਇੱਕ ਨਵੀਂ ਊਰਜਾ ਭਰਦੇ ਅਗਲੇ ਕੰਮ ਕਰਨ ਦੇ।
1: ਜੀ ਬਿਲਕੁਲ, ਬਹੁਤ ਵਧੀਆ ਗੱਲਬਾਤ ਰਹੀ ਡਾਕਟਰ ਧਰਮ ਸਿੰਘ ਨਾਲ। ਤਾਂ ਡਾਕਟਰ ਸਾਹਿਬ, ਤੁਸੀਂ ਪੰਜਾਬੀ ਸਾਹਿਤ ਖੋਜ ਆਲੋਚਨਾ ਇਤਿਹਾਸ ਬਾਰੇ ਬਹੁਤ ਸਾਰੀਆਂ ਸਾਰਥਕ ਗੱਲਾਂ ਕੀਤੀਆਂ, ਪੰਜਾਬੀ ਸਾਹਿਤ ਦੇ ਖੋਜ ਖੇਤਰ ਵਿੱਚ ਤੁਹਾਡਾ ਯੋਗਦਾਨ ਮੁੱਲਵਾਨ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਇਸ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੋਗੇ। ਡਾਕਟਰ ਸਾਹਿਬ, ਮੈਂ ਇੱਕ ਚੀਜ਼ ਜਾਣਨਾ ਚਾਹੁੰਦੀ ਸੀ ਕਿ ਜੇ ਅਸੀਂ ਅੱਜ ਦੇ ਜਿਵੇਂ ਸਮਕਾਲੀ ਜਿਹੜੇ ਚਿੰਤਕ ਆ, ਜੇ ਉਹਨਾਂ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਹੋਵੇ ਤਾਂ ਕੀ ਅਸੀਂ ਕਰ ਸਕਦੇ ਹਾਂ ਕਿ ਤੁਹਾਡੇ ਅਕੋਰਡਿੰਗਲੀ ਕਿ ਜਿਹੜੇ ਅੱਜ ਦੇ ਪੰਜਾਬੀ ਚਿੰਤਕ ਨੇ, ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਕੋਈ ਇਹੋ ਜਿਹਾ ਚਿੰਤਕ ਜਿਹਨੂੰ ਤੁਸੀਂ ਰੈਫਰ ਕਰਨਾ ਚਾਹੋ ਕਿ ਬਹੁਤ ਅੱਛਾ ਕੰਮ ਕਰ ਰਿਹਾ, ਉਹ ਖੇਤਰ ਜਿਹੜਾ ਤੁਸੀਂ ਦੱਸਣਾ ਚਾਹੋ ਕਿ ਇਹਦੇ 'ਚ ਬਹੁਤ ਅੱਛਾ ਕੰਮ ਹੋ ਰਿਹਾ?
0: ਵੇਖੋ ਆਲੋਚਨਾ ਦਾ ਜਿਹੜਾ ਕੰਮ ਹੈਗਾ ਨਾ, ਇਹਦੇ ਬਾਰੇ ਮਤਭੇਦ ਹੋ ਸਕਦੇ ਆ,
1: ਜੀ
0: ਕਿਉਂਕਿ ਆਲੋਚਨਾ ਦਾ ਬਹੁਤਾ ਕੰਮ ਜਿਹੜਾ ਹੈ ਨਾ, ਖਾਸ ਕਰਕੇ ਜਿਹੜਾ ਸਿਧਾਂਤਕ ਹੈ,
1: ਜੀ
0: ਉਹ ਤਾਂ ਬਹੁਤ ਲੋਕਾਂ ਨੇ ਕੀਤਾ ਹੈਗਾ।
1: ਜੀ ਜੀ ਜੀ
0: ਲੇਕਿਨ ਉਹ ਬਹੁਤਾ ਸਿਧਾਂਤਕ ਜਿਹੜਾ ਹੈਗਾ ਨਾ, ਉਹ ਜਿੰਨਾ ਚਿਰ ਤੱਕ ਵਿਹਾਰ ਦਾ ਰੂਪ ਨਹੀਂ ਅਖਤਿਆਰ ਕਰਦਾ,
1: ਜੀ
0: ਉਹਨਾਂ ਚਿਰ
1: ਬਿਲਕੁਲ
0: ਤੱਕ ਫਿਰ ਉਹਦਾ ਕੋਈ ਲਾਭ ਨਹੀਂ ਹੈ।
1: ਜੀ
0: ਮਤਲਬ ਅਸੀਂ ਬਾਹਰੋਂ ਜਿਹੜੇ ਸਿਧਾਂਤ ਲੈ ਲੈ,
1: ਜੀ
0: ਜਿੰਨਾ ਚਿਰ ਆਪਣੇ ਸਾਹਿਤ ਦੇ ਮੁਤਾਬਿਕ ਪਰਖਦੇ ਨਹੀਂ, ਲਾਗੂ ਨਹੀਂ
1: ਜੀ
0: ਕਰਦੇ,
1: ਜੀ
0: ਉਹਨਾਂ ਚਿਰ ਤੱਕ ਉਹਨਾਂ ਦੀ ਸਾਰਥਕਤਾ ਜਿਹੜੀ ਹੈ ਉਹ ਨਹੀਂ ਕੋਈ ਬਣੀ ਰਹਿੰਦੀ। ਤੁਸੀਂ ਕਿਹਾ ਵੀ

0: ਬੰਦੇ ਦਾ ਕੰਮ ਜਿਹੜਾ ਤੁਸੀਂ
1: ਜੀ
0: ਰੈਫਰ ਕਰਦੇ ਹੋ ਜਾਂ ਕਿਸ ਤਰ੍ਹਾਂ ਉਹਨੂੰ
1: ਜੀ
0: ਲੈਂਦੇ ਹੋ, ਤਾਂ ਡਾਕਟਰ ਹਰਭਜਨ ਸਿੰਘ ਦਾ ਕੰਮ ਸੀਗਾ ਜਿਹੜਾ
1: ਦਿੱਲੀ ਵਾਲੇ
0: ਦਿੱਲੀ ਵਾਲੇ ਜਿਹੜੇ
1: ਜੀ
0: ਉਹਨਾਂ ਦੀਆਂ ਕਿਤਾਬਾਂ ਨੇਗੀਆਂ 10 ਕਿਤਾਬਾਂ ਤਾਂ ਉਹਨਾਂ ਦੀਆਂ ਯੂਨੀਵਰਸਿਟੀ ਸਾਡੀ ਨੇ ਛਾਪੀਆਂ ਸੀ, ਉਹਦੇ ਇੱਕ ਸੈੱਟ
1: ਜੀ
0: ਪੂਰਾ
1: ਜੀ ਜੀ
0: ਪੂਰਾ
1: ਬਿਲਕੁਲ ਬਿਲਕੁਲ
0: ਮੂਲ ਦੇ ਮੁਲਾਂਕਣਾ ਦੇ ਅੰਤ ਅਧਿਆਪਨ ਰੂਪ ਕੀ
1: ਜੀ
0: ਪਤਰਾਂਜਲੀ ਹੋਰ ਇਸ ਤਰ੍ਹਾਂ ਕਰਕੇ ਲੱਗੀਆਂ
1: ਸਮਦਰਸ਼ਨ
0: ਨੇਗੀਆਂ।
1: ਜੀ ਬਿਲਕੁਲ
0: ਅੱਛਾ, ਉਹਦੇ ਵਿੱਚ ਤੁਸੀਂ ਵੇਖੋਗੇ ਵੀ ਸਿਧਾਂਤ ਜਿਹੜੇ ਨੇ ਨਾ ਉਹ ਲੁਪਤ ਹੋ ਕੇ ਆਏ ਆ,
1: ਜੀ
0: ਉਹਦੇ ਵਿੱਚ ਜਿਹੜੀ ਵਿਹਾਰਕਤਾ ਹੈਗੇ ਉਹ ਪੰਜਾਬੀ ਸਾਹਿਤ ਦੀ ਹੈਗੀ ਆ,
1: ਜੀ ਜੀ
0: ਜਾਂ
1: ਬਿਲਕੁਲ
0: ਪੰਜਾਬੀ ਸਾਹਿਤ ਦੇ ਉੱਤੇ ਉਹਨਾਂ ਨੇ ਲਾਗੂ ਕਰਕੇ ਨਤੀਜੇ ਕੱਢੇ ਨੇ ਆਪਣੇ।
1: ਜੀ ਜੀ
0: ਤੋਂ ਨਿਰੇ ਪੂਰੇ ਸਿਧਾਂਤ ਘੁੱਟੀ ਜਾਣੇ ਕਹਿ ਲਓ, ਇਹ ਵੀ ਇੱਕ ਬਹੁਤ ਅੱਛੀ ਗੱਲ ਜਿਹੜੀ ਇਹਨਾਂ ਪ੍ਰੈਕਟਿਸ ਨਹੀਂ ਹੈ ਜਿੰਨਾ ਚਿਰ ਤੱਕ ਉਹ ਵਿਹਾਰਕ ਰੂਪ ਅਖਤਿਆਰ ਨਹੀਂ ਕਰਦੇ।
1: ਜੀ ਬਿਲਕੁਲ
0: ਤੋਂ ਅੱਜ ਦੇ ਆਲੋਚਕਾਂ ਦੀ ਬਹੁਤੀ ਸਮੱਸਿਆ ਇਹ ਹੈ ਵੀ ਉਹ ਸਿਧਾਂਤਕ ਦੇ ਜ਼ਿਆਦਾ ਨੇੜੇ ਰਹਿੰਦੇ ਜਾਂ ਸਿਧਾਂਤਕ ਗੱਲਾਂ ਜ਼ਿਆਦਾ ਕਰਦੇ ਆ, ਵਿਹਾਰਕ ਗੱਲਾਂ ਘੱਟ ਕਰਦੇ
1: ਘੱਟ
0: ਆ।
1: ਕਰਦੇ। ਜੀ ਬਿਲਕੁਲ ਸਹੀ ਗੱਲ ਹੈ ਜੀ। ਡਾਕਟਰ ਸਾਹਿਬ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਉਹਦੇ 'ਚੋਂ ਇੱਕ ਚੀਜ਼ ਮੈਨੂੰ ਜਿਹੜੀ ਹੈ ਸਾਹਮਣੇ ਦਿਸ ਰਹੀ ਹੈ ਕਿ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਅੱਜ ਦਾ ਜਿਹੜਾ ਵਿਦਿਆਰਥੀ ਹੈ ਜਾਂ ਜਿਹੜਾ ਅੱਜ ਦਾ ਚਿੰਤਕ ਹੈ ਉਹਦੀ ਰੁਚੀ ਜਿਹੜੀ ਹੈ ਉਹ ਉਚੇਰੀ ਸਿੱਖਿਆ ਵੱਲ ਵੀ ਘੱਟ ਰਹੀ ਹੈ, ਪਰ ਨਾਲ ਦੀ ਨਾਲ ਜਿਹੜਾ ਤੁਸੀਂ ਦੱਸਿਆ ਮੱਧਕਾਲੀ ਸਾਹਿਤ ਵੱਲ ਬਹੁਤ ਘੱਟ ਹੈ। ਅੱਜ ਕੱਲ੍ਹ ਜਿਵੇਂ ਤੁਸੀਂ ਦੱਸਿਆ ਕਿ ਇਹ ਚੀਜ਼ ਚੱਲ ਰਹੀ ਹੈ ਕਿ ਕਿਸੇ ਇੱਕ ਭਾਸ਼ਾ 'ਤੇ ਜਿਹੜਾ ਪੰਜਾਬੀ ਵਾਲਾ ਪੰਜਾਬੀ ਪੜ੍ਹ ਰਿਹਾ, ਅੰਗਰੇਜ਼ੀ ਵਾਲਾ ਅੰਗਰੇਜ਼ੀ ਨੂੰ ਹੀ ਪੜ੍ਹ ਰਿਹਾ, ਇਹਦੇ ਲਈ ਤੁਸੀਂ ਅੱਜ ਦੇ ਚਿੰਤਕਾਂ ਨੂੰ, ਅੱਜ ਦੇ ਵਿਦਿਆਰਥੀਆਂ ਨੂੰ, ਖੋਜ ਵਿਦਿਆਰਥੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋ ਕਿ ਉਹ ਕਿਸ ਲਈ 'ਤੇ ਤੁਰ ਸਕਦੇ ਨੇ?
0: ਹਾਂ ਵੇਖੋ, ਜਿਹੜਾ ਨਾ ਇਹ ਸਕਿੱਲ ਵਾਲੀ ਗੱਲ ਤਾਂ ਠੀਕ ਹੈ ਆਪਣੇ ਥਾਂ 'ਤੇ, ਟੈਕਨੀਕਲ ਐਜੂਕੇਸ਼ਨ ਵਾਲੀ ਵੀ ਠੀਕ ਹੈ ਆਪਣੇ ਥਾਂ 'ਤੇ,
1: ਜੀ
0: ਇਹਦੇ ਤੋਂ ਕੋਈ ਇਨਕਾਰੀ ਨਹੀਂ ਹੈ। ਪਰ ਜੇ ਤੁਸੀਂ ਆਪਣੇ, ਕਿਉਂਕਿ ਦੋ ਚੀਜ਼ਾਂ ਨੇ ਇਤਿਹਾਸ ਅਤੇ ਸਾਹਿਤ,
1: ਜੀ ਬਿਲਕੁਲ,
0: ਇਹ ਹਮੇਸ਼ਾ ਜਿਹੜੀਆਂ ਨੇ ਇਹ ਲੋਕਲ ਹੁੰਦੀਆਂ ਨੇ ਜਾਂ ਰੀਜਨਲ ਹੁੰਦੀਆਂ ਨੇ,
1: ਜੀ
0: ਤਾਂ ਇਹਨਾਂ ਦੋਵਾਂ ਪਾਸੇ ਕੰਮ ਕਰਨ ਵਾਸਤੇ, ਇਤਿਹਾਸ ਵਾਸਤੇ ਅਤੇ ਸਾਹਿਤ ਵਾਸਤੇ, ਭਾਸ਼ਾ ਵਾਸਤੇ, ਅੱਜ ਦੇ ਵਿਦਿਆਰਥੀ ਨੂੰ ਮਿਹਨਤ ਕਰਨੀ ਚਾਹੀਦੀ ਆ, ਭਾਸ਼ਾਵਾਂ ਵੱਧ ਤੋਂ ਵੱਧ ਸਿੱਖਣੀਆਂ ਚਾਹੀਦੀਆਂ ਨੇਗੀਆਂ, ਜਾਂ ਹੋਰ ਜਿਹੜੇ ਗਿਆਨ ਖੇਤਰ ਨੇਗੇ ਉਹਨਾਂ ਵਿੱਚ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ,
1: ਜੀ
0: ਕਿਉਂਕਿ ਇੱਕ ਪਾਸੜ ਹੋਣਾ ਜਿਹੜਾ ਹੈ ਕਿ ਨਹੀਂ,
1: ਜੀ ਜੀ
0: ਉਹ ਬਹੁਤਾ ਕੋਈ ਫਾਇਦੇਮੰਦ ਨਹੀਂ ਹੁੰਦਾ।
1: ਜੀ
0: ਬੰਦਾ ਜਿਹੜਾ ਹੈ ਨਾ ਉਹ ਨਾਲ ਜਿਹੜੇ ਹੈਗੇ ਨੇ ਸੰਬੰਧ, ਜਾਂ ਅਲਾਈਡ ਸਬਜੈਕਟ ਜਿਹਨੂੰ ਕਹਿ ਦਿੰਦੇ ਆ,
1: ਜੀ
0: ਜਾਂ ਅਲਾਈਡ ਖੇਤਰ ਨੇ ਜਿਹੜੇ,
1: ਬਿਲਕੁਲ
0: ਉਸ ਪਾਸੇ ਵੀ ਨਾਲ ਧਿਆਨ ਦੇਵੇ ਅਤੇ ਵੱਧ ਤੋਂ ਵੱਧ ਭਾਸ਼ਾਵਾਂ ਸਿੱਖੇ, ਇਤਿਹਾਸ ਪੜ੍ਹੇ, ਦਰਸ਼ਨ ਪੜ੍ਹੇ, ਸਾਹਿਤ ਪੜ੍ਹੇ, ਭਾਸ਼ਾ ਦੀ ਸਮਝ ਪੈਦਾ ਹੋਵੇ,
1: ਜੀ
0: ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਤਾਂ ਹੀ ਸੰਭਵ ਹੋ ਸਕਦੀਆਂ ਜੇ ਇਸ ਪਾਸੇ ਰੁਚੀ ਹੋਵੇ, ਔਰ ਇਹ ਸਾਰੀਆਂ ਗੱਲਾਂ ਰਲ ਕੇ ਹੀ ਜਿਹੜਾ ਹੈ ਕਿ ਨਾ ਇੱਕ ਵਿਦਵਾਨ ਬੰਦੇ ਨੂੰ ਬਣਾ ਸਕਦੀਆਂ ਨੇਗੀਆਂ। ਅਤੇ ਵਿਦਵਾਨ ਬਣਨ ਵਾਸਤੇ ਮਿਹਨਤ ਤਾਂ ਹੋਰ ਬੜੀ ਜ਼ਰੂਰੀ ਹੈ,
1: ਜੀ
0: ਇਸ ਕਰਕੇ ਮਿਹਨਤ ਦਾ ਕੋਈ ਬਦਲ ਨਹੀਂ ਹੈ।
1: ਜੀ
0: ਜਿਸ ਵੀ ਪਾਸੇ ਮਤਲਬ ਹੈਗਾ ਕੋਈ ਵਿਦਿਆਰਥੀ ਜਾਂ ਕੋਈ ਵੀ ਚਿੰਤਕ ਜਾਣਾ ਚਾਹੁੰਦਾ ਵਾ ਉਹ ਜਾਵੇ, ਜੀ ਸਦਕੇ ਜਾਵੇ, ਪਰ ਉਹਦੇ ਵਿੱਚ ਮੁਹਾਰਤ ਹੋਣੀ ਜਿਹੜੀ ਹੈ ਕਿ ਨਹੀਂ ਉਹ ਜ਼ਰੂਰੀ ਹੈਗੀ ਆ, ਅਤੇ ਮੁਹਾਰਤ ਤਾਂ ਜਿਹੜੀ ਆ ਉਹ ਮਿਹਨਤ ਦੇ ਨਾਲ, ਸਾਧਨਾਂ ਦੇ ਨਾਲ, ਤਪੱਸਿਆ ਨਾਲ ਹੀ ਆ ਸਕਦੀ ਹੈ।
1: ਜੀ ਬਿਲਕੁਲ, ਤੁਸੀਂ ਬਹੁਤ ਵਾਜਬ ਗੱਲਾਂ ਕਹੀਆਂ ਸਰ। ਤਾਂ ਡਾਕਟਰ ਸਾਹਿਬ, ਵਿਦਿਆਰਥੀਆਂ ਨੂੰ ਜਦੋਂ ਅਸੀਂ ਪੜ੍ਹਾਉਂਦੇ ਹਾਂ ਜਾਂ ਅਸੀਂ ਜੇ ਆਪ ਪੜ੍ਹੀਆਂ ਤਾਂ ਤੁਹਾਡੀਆਂ ਪੁਸਤਕਾਂ, ਤੁਹਾਡੇ ਤੋਂ ਦਿਸ਼ਾ ਨਿਰਦੇਸ਼ ਲੈ ਕੇ ਅਸੀਂ ਪੜ੍ਹਦੇ ਰਹੇ ਹਾਂ, ਤੁਹਾਨੂੰ ਹਮੇਸ਼ਾ ਸਿਰੜੀ ਅਤੇ ਮਿਹਨਤ ਕਸ਼ ਦੇ ਰੂਪ 'ਚ ਅਸੀਂ ਦੇਖਿਆ। ਹਰ ਤਰ੍ਹਾਂ ਨਾਲ ਤੁਸੀਂ ਆਪਣੇ ਦੋ ਪਹਿਲੂ ਹੁੰਦੇ ਆ ਲਾਈਫ ਦੇ, ਇੱਕ ਤਾਂ ਬੰਦੇ ਦਾ ਜਿਹੜਾ ਵਿਚਾਰਾਂ ਦਾ ਹੁੰਦਾ ਅਤੇ ਦੂਜਾ ਉਹਦੀ ਸ਼ਖਸੀਅਤ ਦਾ ਪੱਖ ਹੁੰਦਾ। ਤੁਹਾਡੀ ਸ਼ਖਸੀਅਤ ਵਿੱਚ ਵੀ ਤੁਹਾਡੇ ਵਿਚਾਰ ਅੱਜ ਤੱਕ ਉੱਦਾਂ ਹੀ ਨਜ਼ਰ ਆਏ ਨੇ। ਜਿਹੜੀ ਸਾਦਗੀ ਤੁਸੀਂ ਆਪਣੇ ਸ਼ਬਦਾਂ 'ਚ ਰੱਖੀ ਹੈ ਉਹੀ ਸਾਦਗੀ ਤੁਸੀਂ ਆਪਣੇ ਅੰਦਰ ਰੱਖੀ ਹੈ, ਤਾਂ ਇਹ ਚੀਜ਼ ਜਿਹੜੀ ਹੈ ਹਮੇਸ਼ਾ ਹੀ ਤੁਹਾਡੇ ਤੋਂ ਜਿਹੜੀ ਸਿੱਖਦੇ ਰਹੇ ਹਾਂ ਅਤੇ ਸਿੱਖਦੇ ਰਹਾਂਗੇ। ਅੱਜ ਤੁਸੀਂ ਸਾਡੇ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਵਿੱਚ ਆਏ ਹੋ, ਤੁਹਾਡੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ।
2: ਤੁਸੀਂ ਸੁਣ ਰਹੇ ਸੀ ਸਿਰਜਣਾ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਸ਼ਾਮ ਦੇ 4:30 ਵਜੇ ਨੇ। ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 5:30 ਵੱਜ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸਤ ਪੁਰਸ਼ਾਂ ਦੀ ਸੰਗਤ ਕਰਦੀਆਂ ਹਨ। ਉਹਨਾਂ ਦੀ ਸੰਗਤ ਵਿੱਚ ਜਾ ਕੇ ਉਹਨਾਂ ਗੁਰਮੁਖ ਜਨਾਂ ਤੋਂ ਕੁਰਬਾਨ ਹੋ ਜਾਂਦੀਆਂ ਨੇ ਜਿਹੜੇ ਪ੍ਰਭੂ ਦੇ ਨਾਮ ਰੰਗ ਵਿੱਚ ਉਸਦੇ ਪ੍ਰੇਮ ਰੰਗ ਵਿੱਚ ਰੱਤੇ ਹੁੰਦੇ ਨੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤਿਲੰਗ ਰਾਗ ਵਿੱਚ ਫਰਮਾਉਂਦੇ ਨੇ, ਹਉਂ ਕੁਰਬਾਨ ਹੈ ਜਾਓ ਮਿਹਰਬਾਨਾ, ਹਉਂ ਕੁਰਬਾਨ ਹੈ ਜਾਓ, ਹਉਂ ਕੁਰਬਾਨ ਹੈ ਜਾਓ ਤਿਨਾ ਕੈ ਲੈਣ ਜੋ ਤੇਰਾ ਨਾ ਹੋ। ਸਰਵਣ ਕਰਦੇ ਹਾਂ ਭਾਈ ਪਿਆਰਾ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ہوں قربانے جاؤ مہربانا، ہوں قربانے جاؤ، ہوں قربانے جاؤ تنا کے لین جو تیرا ناؤ۔ اس شبد اگائن کیتا سی پائی پیارا سنگھ تے انہاں دے راگی جتھے نے۔ پربھو دا رنگ انہاں سوچھ ہردیاں تے چڑھدا ہے جنہاں جیو روپی استریاں تے اکال پرکھ آپ اپنی نظر اتے کرپا کردا ہے۔ آپے ساجے آپے رنگے آپے نظر کرے، نانک کامن کنتا پاوے آپے ہی راوے۔ پربھو دا رنگ ہی سچا رنگ ہے، مجیٹھ رنگ ہے، کچا رنگ تے کسمب دا ہے، او تھوڑ چرا ہے اس کر کے جلدی اتر جاندا ہے۔ پربھو دے رنگ نو ہی رتا رنگ پاو لال رنگ کیا جاندا ہے۔ جڑے من پرماتما دے رنگ وچ رتے ہندے نے اوہی من سچے ہندے نے۔ سندے ہاں پرمندر کور ہوراں پاسوں وارتا، ہر رنگ راتا سو من ساچا۔
1: اے پاون بچن راگ گوڑی اندر صاحب سری گرو ارجن دیو جی دوارا سری گرو گرنتھ صاحب جی دے پاون انگ 194 تے بخشش کیتے گئے ہن۔ ہر رنگ راتا سو من ساچا، لال رنگ پورن پرکھ بدھاتا۔ گرو صاحب اس اکال پرکھ دے نام دے رنگ دی صفت صلاح کردے ہوئے بخشش کردے ہن، جیڑا من اس پرماتما دے رنگ وچ رنگیا جاندا ہے اس اتے ہور کوئی دنیاوی رنگ اپنا اثر نہیں پا سکدا۔ پرماتما دے رنگ اگے سب رنگ فکے ہن۔ پرماتما دے پیار دا رنگ جس منکھ تے چڑھ جائے اس نوں پرماتما کدے وی اپنے آپ تو دور نہیں کردا، پاو وہ سدیو کال اس اکال پرکھ واہگرو کی نگھی گود کا آنند ماندا ہے۔ اس منکھ دے مایا دے سواداں والے سارے رنگ اتر جاندے ہن اتے وہ ہمیشہ کھڑے ہوئے جیون والا بنتا ہے۔ اس نو سدا قائم رہن والی سوبھا ملتی ہے۔ وہ اس دنیا وچ تاں سوبھا کھٹدا ہی ہے، اگاں پرلوک وچ وی انہاں دی سوبھا سدا لئی اجاگر ہو جاندی ہے۔ ਇਹਨਾਂ ਬਚਨਾਂ ਦੀ ਪ੍ਰੋੜਤਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਬਿਲਾਵਲ ਅੰਦਰ ਬਖਸ਼ਿਸ਼ ਕਰਦੇ ਹਨ। ਲਾਲ ਰੰਗ ਤਿਸ ਕੌ ਲਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਰਾਗ ਤਨਾਸਰੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਓ ਮਨ ਲਾਗਾ ਰਹਾਓ। ਹੇ ਪ੍ਰਭੂ, ਤੇਰਾ ਸੇਵਕ ਤੇਰੇ ਨਾਮ ਰੰਗ ਵਿੱਚ ਟਿਕ ਕੇ ਮਾਇਆ ਦੇ ਮੋਹ ਵੱਲੋਂ ਸਦਾ ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿੱਚੋਂ ਸਾਰਾ ਆਲਸ ਮੁੱਕ ਜਾਂਦਾ ਹੈ ਅਤੇ ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਲੱਭ ਲੈਂਦਾ ਹੈ, ਜਿਸ ਦਾ ਜਲ ਪੀਂਦਿਆਂ ਹੀ ਹੋਰ ਸਾਰੇ ਦੁਨਿਆਵੀ ਮੋਹ ਪਿਆਰ ਛੁੱਟ ਜਾਂਦੇ ਹਨ। ਉਸ ਪਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਉਹ ਮਨੁੱਖ ਜਿੱਧਰ ਵੀ ਦੇਖਦਾ ਹੈ ਉਸਨੂੰ ਸਾਰੇ ਹੀ ਸਰੀਰਾਂ ਵਿੱਚ ਪਰਮਾਤਮਾ ਮੌਜੂਦ ਦਿਸਦਾ ਹੈ। ਹਰ ਦਿਆਲ ਦਇਆ ਪ੍ਰਭ ਕੀਨੀ, ਮੇਰੇ ਮਨ ਤਨ ਹਰ ਮੁਖ ਬੋਲੀ, ਗੁਰਮੁਖ ਰੰਗ ਭਇਆ ਅਤ ਗੂੜਾ, ਹਰ ਰੰਗ ਭਿੰਨੀ ਮੇਰੀ ਚੋਲੀ। ਦਿਆਲ ਹਰ ਪ੍ਰਭੂ ਨੇ ਮੇਰੇ 'ਤੇ ਕਿਰਪਾ ਕੀਤੀ ਹੈ ਅਤੇ ਉਸਨੇ ਮੇਰੇ ਮਨ ਵਿੱਚ ਮੇਰੇ ਮੂੰਹ ਵਿੱਚ ਆਪਣੀ ਸਿਫਤ ਸਲਾਹ ਦੀ ਬਾਣੀ ਰੱਖ ਦਿੱਤੀ ਹੈ। ਮੇਰੇ ਹਿਰਦੇ ਦੀ ਚੋਲੀ ਪ੍ਰਭੂ ਨਾਮ ਦੇ ਰੰਗ ਵਿੱਚ ਭਿੱਜ ਗਈ ਹੈ। ਗੁਰੂ ਦੀ ਸ਼ਰਨ ਪੈ ਕੇ ਉਹ ਰੰਗ ਬਹੁਤ ਗੂੜਾ ਹੋ ਗਿਆ ਹੈ। ਮੈਂ ਆਪਣੇ ਹਰੀ ਪ੍ਰਭੂ ਦੀ ਦਾਸੀ ਬਣ ਗਈ ਹਾਂ। ਮੇਰਾ ਮਨ ਪਰਮਾਤਮਾ ਦੀ ਯਾਦ ਨਾਲ ਗਿੱਜ ਗਿਆ ਹੈ। ਪਰਮਾਤਮਾ ਨੇ

ਸਾਰੇ ਜਗਤ ਨੂੰ ਮੇਰਾ ਬੇਮੁੱਲਾ ਦਾਸ ਬਣਾ ਦਿੱਤਾ ਹੈ। ਪਰਮਾਤਮਾ ਜੋ ਪਰੇ ਤੋਂ ਪਰੇ ਹੈ, ਜੋ ਸਰਬ ਵਿਆਪਕ ਹੈ, ਜਿਸ ਦੇ ਗੁਣ ਸਮੂਹ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਜੋ ਸਾਰੇ ਜਗਤ ਦੇ ਨੇੜੇ ਵਸ ਰਿਹਾ ਹੈ, ਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪ੍ਰਗਟ ਕੀਤਾ ਹੈ। ਸਾਧ ਸੰਗਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ 'ਤੇ ਲਾਈ ਹੈ। ਇਸ ਚਰਨ ਧੂੜ ਦੀ ਬਰਕਤ ਨਾਲ ਮੈਂ ਮਾਨੋ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਮੈਂ ਪਰਮਾਤਮਾ ਦੇ ਪ੍ਰੇਮ ਰੰਗ ਨਾਲ ਗੂੜਾ ਰੰਗਿਆ ਗਿਆ ਹਾਂ। ਮਜੀਠ ਦੇ ਪੱਕੇ ਰੰਗ ਵਾਂਗ ਇਹ ਹਰ ਪ੍ਰੇਮ ਦਾ ਰੰਗ ਮੇਰੇ ਮਨ ਤੋਂ ਉਤਰਦਾ ਨਹੀਂ ਹੈ। ਸ੍ਰੀ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ ਹੈ, ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ, ਮਨ ਤਨ ਰਾਤਾ ਰੰਗ ਸਿਓ, ਰਸਨਾ ਰਸਨ ਰਸਾਏ। ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਜਾਏ। ਜਦੋਂ ਕੋਈ ਜੀਵ ਇਸਤਰੀ ਪ੍ਰਭੂ ਪਤੀ ਨੂੰ ਆਪਣਾ ਸਮਝ ਲੈਂਦੀ ਹੈ, ਭਾਵ ਉਸ ਪ੍ਰਭੂ ਪਤੀ ਦੇ ਨਾਲ ਯਾਦ ਦੇ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ, ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦਿੰਦੀ ਹੈ, ਭਾਵ ਆਪਣੇ ਮਨ ਪਿੱਛੇ ਤੁਰਨਾ ਛੱਡ ਦਿੰਦੀ ਹੈ, ਆਪਣਾ ਸਰੀਰ ਵੀ ਉਸ ਦੇ ਹਵਾਲੇ ਕਰ ਦਿੰਦੀ ਹੈ, ਭਾਵ ਕਿ ਗਿਆਨ ਇੰਦਰੇ ਮਾਇਆ ਮੋਹ ਵੱਲੋਂ ਹਟ ਜਾਂਦੇ ਹਨ। ਉਹ ਜੀਵ ਇਸਤਰੀ ਉਹੀ ਉੱਦਮ ਕਰਦੀ ਹੈ ਜੋ ਭਗਤ ਜਨ ਕਰਦੇ ਹਨ। ਇਸ ਤਰ੍ਹਾਂ ਆਤਮਿਕ ਅਡੋਲਤਾ ਵਿੱਚ ਟਿਕਣ ਕਰਕੇ ਸਦਾ ਥਿਰ ਪ੍ਰਭੂ ਵਿੱਚ ਉਸਦਾ ਮਿਲਾਪ ਹੋ ਜਾਂਦਾ ਹੈ। ਸਦਾ ਥਿਰ ਪਰਮਾਤਮਾ ਉਸਨੂੰ ਆਪਣੇ ਦਰ 'ਤੇ ਇੱਜ਼ਤ ਦਿੰਦਾ ਹੈ। ਪਰੰਤੂ ਜਿਹੜੀ ਜੀਵ ਇਸਤਰੀ ਮਾਇਆ ਦੇ ਪਿਆਰ ਵਿੱਚ ਰਹਿੰਦੀ ਹੈ, ਉਸਨੂੰ 84 ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ। ਉਸਨੂੰ ਆਤਮਿਕ ਸ਼ਾਂਤੀ ਨਸੀਬ ਨਹੀਂ ਹੁੰਦੀ ਅਤੇ ਉਸਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿੱਚ ਗੁਜ਼ਰਦੀ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਭੂ ਪਤੀ ਨਹੀਂ ਮਿਲਦਾ। ਗੁਰੂ ਦੇ ਸ਼ਬਦ ਤੋਂ ਵਾਂਝਾ ਮਨੁੱਖ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ। ਲੁਕਾਈ ਆਮ ਤੌਰ 'ਤੇ ਮਮਤਾ ਜਾਲ ਵਿੱਚ ਫਸੀ ਹੋਈ ਸਾਰਾ ਜਗਤ ਮਾਇਆ ਦੀ ਖਾਤਰ ਭਾਲਦੀ ਫਿਰਦੀ ਹੈ, ਪਰ ਇਕੱਠਾ ਕੀਤਾ ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ। ਮਾਇਆ ਦੇ ਮੋਹ ਵਿੱਚ ਅੰਨੀ ਹੋਈ ਲੁਕਾਈ ਗੁਰੂ ਦਾ ਨਾਮ ਨਹੀਂ ਸਿਮਰਦੀ ਅਤੇ ਉਸਨੂੰ ਆਤਮਿਕ ਮੌਤ ਨੇ ਆਪਣੇ ਬੰਧਨਾਂ ਵਿੱਚ ਬੰਨਿਆ ਹੁੰਦਾ ਹੈ। ਪਰ ਗੁਰੂ ਸ਼ਬਦ ਦੀ ਬਰਕਤ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਗਏ, ਉਹ ਪਵਿੱਤਰ ਹੋ ਜਾਂਦੇ ਹਨ। ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ, ਪ੍ਰਭੂ ਪ੍ਰੇਮ ਨਾਲ ਜੁੜੇ ਰਹਿੰਦੇ ਹਨ। ਉਹਨਾਂ ਦਾ ਮਨ, ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਨਾਲ ਰੰਗਿਆ ਰਹਿੰਦਾ ਹੈ। ਉਹਨਾਂ ਦੀ ਜੀਭ ਨਾਮ ਰਸ ਵਿੱਚ ਰਸੀ ਰਹਿੰਦੀ ਹੈ। ਰਾਗ ਸੂਹੀ ਦੇ 9ਵੇਂ ਘਰ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ, ਕੱਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜੀਓ, ਵਿਣ ਨਾਵੈ ਭਰਮ ਭੁੱਲੀਆ ਠੱਗ ਮੁੱਠੀ ਕੁੜਿਆਰ ਜੀਓ, ਸੱਚੇ ਸੇਤੀ ਰੱਤਿਆ ਜਨਮ ਨਾ ਦੂਜੀ ਵਾਰ ਜੀਓ, ਰੰਗੇ ਕਾ ਕਿਆ ਰੰਗੀਐ ਜੋ ਰੱਤੇ ਰੰਗ ਲਾਏ ਜੀਓ, ਰੰਗਣ ਵਾਲਾ ਸੇਵੀਐ ਸੱਚੇ ਸਿਓ ਚਿਤ ਲਾਏ ਜੀਓ। ਦੁਨਿਆਵੀ ਜੀਵ ਮਾਇਆ ਦੇ ਸੁਹੱਪਣ ਨੂੰ ਦੇਖ ਦੇਖ ਕੇ ਭੁੱਲਦਾ ਹੈ, ਪਰ ਇਹ ਮਾਇਆ ਦਾ ਸਾਥ ਕਸੁੰਬੇ ਦੇ ਰੰਗ ਵਰਗਾ ਹੈ। ਕਸੁੰਬੇ ਦੇ ਫੁੱਲਾਂ ਦਾ ਰੰਗ ਕੱਚਾ ਹੁੰਦਾ ਹੈ ਅਤੇ ਥੋੜ੍ਹਾ ਚਿਰ ਹੀ ਟਿਕਦਾ ਹੈ। ਮਾਇਆ ਦੀ ਵਪਾਰਨ ਜੀਵ ਇਸਤਰੀ ਪ੍ਰਭੂ ਨਾਮ ਤੋਂ ਖੁੰਝ ਕੇ ਕੁਰਾਹੇ ਪੈ ਜਾਂਦੀ ਹੈ, ਠੱਗੀ ਜਾਂਦੀ ਹੈ। ਇਸ ਦਾ ਆਤਮਕ ਸਰਮਾਇਆ ਲੁੱਟਿਆ ਜਾਂਦਾ ਹੈ। ਔਗੁਣਾਂ ਨਾਲ ਠੱਗੇ ਹੋਏ ਮਨ ਨੂੰ ਲੈ ਕੇ ਜੇ ਉਹ ਜੀਵ ਇਸਤਰੀ ਤੀਰਥ ਆਦਿ 'ਤੇ ਵੀ ਜਾਏ ਤਾਂ ਵੀ ਉਹ ਸ਼ਿਕਾਰੀ ਦੇ ਬਾਹਰੋਂ ਲਿਫਣ ਵਾਂਗ ਉੱਥੇ ਕਬੂਲ ਨਹੀਂ ਹੋਵੇਗੀ। ਜਿਵੇਂ ਬਗਲੇ ਵੇਖਣ ਨੂੰ ਚਿੱਟੇ ਹਨ, ਤੀਰਥਾਂ ਉੱਤੇ ਵੀ ਨਿਵਾਸ ਕਰਦੇ ਹਨ ਪਰ ਸਮਾਧੀ ਲਾ ਕੇ ਮੱਛੀਆਂ ਹੀ ਫੜਦੇ ਹਨ, ਇਸੇ ਤਰ੍ਹਾਂ ਚਿੱਟੇ ਕੱਪੜੇ ਪਾ ਕੇ ਪਰ ਮਨ ਮੈਲੇ ਲੈ ਕੇ ਜੇਕਰ ਤੀਰਥਾਂ 'ਤੇ ਵੀ ਜਾਇਆ ਜਾਵੇ ਤਾਂ ਉਹ ਉਸ ਵਾਹਿਗੁਰੂ ਦੇ ਦਰ 'ਤੇ ਕਬੂਲ ਨਹੀਂ ਹੁੰਦੀ। ਉਹਨਾਂ ਦੇ ਮੂੰਹੋਂ ਆਖਣ ਨਾਲ ਮਨ ਵਿੱਚ ਨਾਮ ਪ੍ਰਗਟ ਨਹੀਂ ਹੁੰਦਾ। ਉਹ ਬਾਹਰੋਂ ਸਾਧ ਅਤੇ ਅੰਦਰੋਂ ਚੋਰ ਹਨ। ਉਹ ਮਾਇਆ ਦੇ ਮੋਹ ਵਿੱਚ ਫਸੇ ਹੋਏ ਪਸ਼ੂ ਹਨ। ਜੇ ਸਦਾ ਥਿਰ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗ ਜਾਈਏ ਤਾਂ ਮੁੜ ਮੁੜ ਜਨਮ ਦਾ ਗੇੜ ਮੁੱਕ ਜਾਂਦਾ ਹੈ। ਜਿਹੜੇ ਜੀਵ ਪਰਮਾਤਮਾ ਦੇ ਪ੍ਰੇਮ ਰੰਗ ਲਾ ਕੇ ਰੰਗੇ ਜਾਂਦੇ ਹਨ, ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿੰਦੀ। ਨਾਮ ਰੰਗ ਵਿੱਚ ਰੰਗਿਆ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿੱਚ ਮਗਨ ਰਹਿੰਦਾ ਹੈ। ਰਾਗ ਤਿਲੰਗ ਦੇ 3ਵੇਂ ਘਰ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਬਚਨ ਹਨ, ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ,

0: ਨਾਨਕ ਕੀ ਅਰਦਾਸ। ਜੇ ਇਹ ਸਰੀਰ ਨਿਲਾਰੀ ਦੀ ਮਟੀ ਬਣ ਜਾਏ ਅਤੇ ਇਸ ਵਿੱਚ ਮਜੀਠ ਵਰਗਾ ਪੱਕੇ ਰੰਗ ਵਾਲਾ ਪ੍ਰਭੂ ਨਾਮ ਦਾ ਰੰਗ ਪਾਇਆ ਜਾਵੇ, ਪ੍ਰਭੂ ਆਪ ਨਿਲਾਰੀ ਬਣ ਕੇ ਜੀਵ ਇਸਤਰੀ ਦੇ ਮਨ ਨੂੰ ਰੰਗ ਦਾ ਡੋਬਾ ਦੇਵੇ, ਤਾਂ ਅਜਿਹਾ ਰੰਗ ਚੜ੍ਹਦਾ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ। ਜਿਨ੍ਹਾਂ ਜੀਵ ਇਸਤਰੀਆਂ ਦੇ ਚੋਲੇ ਨਾਮ ਰੰਗ ਨਾਲ ਰੰਗੇ ਜਾਂਦੇ ਹਨ, ਖਸਮ ਪ੍ਰਭੂ ਸਦਾ ਉਹਨਾਂ ਕੋਲ ਵਸਦਾ ਹੈ। ਜਿਸ ਜੀਵ ਇਸਤਰੀ ਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ, ਉਸਨੂੰ ਆਪ ਹੀ ਸਵਾਰਦਾ ਹੈ ਅਤੇ ਉਸ ਉੱਤੇ ਆਪਣਾ ਰੰਗ ਚਾੜਦਾ ਹੈ, ਉਸਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਜੋੜਦਾ ਹੈ।
1: ਹਰ ਰੰਗ ਰਾਤਾ ਸੋ ਮਨ ਸਾਚਾ। ਇਹ ਵਾਰਤਾ ਸੁਣਾ ਰਹੇ ਸਨ ਪਰਮਿੰਦਰ ਕੌਰ। ਰਾਗ ਧਨਾਸਰੀ ਵਿੱਚ ਬਾਣੀ ਕੇ ਬੋਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਜਿਹੜੇ ਪ੍ਰਾਣੀ ਆਪਣੀ ਆਤਮਾ ਨੂੰ, ਆਪਣੇ ਮਨ ਨੂੰ ਉਸ ਠਾਕੁਰ ਪ੍ਰਭੂ ਦੇ ਰੰਗ ਵਿੱਚ ਰੰਗ ਲੈਂਦੇ ਨੇ, ਉਹ ਹਮੇਸ਼ਾ ਉਸ ਪ੍ਰਭੂ ਦੀ ਸ਼ਰਨ ਵਿੱਚ ਰਹਿੰਦੇ ਨੇ, ਉਸ ਦੇ ਨਾਮ ਨੂੰ ਧਿਆਉਂਦੇ ਹੋਏ ਆਪਣੇ ਮਨ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ, ਵਿਕਾਰਾਂ ਨੂੰ ਸ਼ਿਕਸਤ ਦੇ ਕੇ ਆਪਣੇ ਮਨ 'ਤੇ ਰਾਜ ਸਥਾਪਿਤ ਕਰ ਲੈਂਦੇ ਨੇ। ਉਹ ਮਹਾਨ ਸੂਰਮੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਉਸ ਪਰਮੇਸ਼ਵਰ ਦਾ ਰੰਗ ਲੱਗ ਜਾਂਦਾ ਹੈ, ਕਿਉਂਕਿ ਉਹਨਾਂ ਵਡਭਾਗੇ ਪ੍ਰਾਣੀਆਂ ਦੇ ਹਿਰਦੇ ਦੇ ਵਿੱਚ ਪ੍ਰਭੂ ਦੇ ਪਿਆਰੇ ਬਚਨ, ਪ੍ਰਭੂ ਦੇ ਪਿਆਰੇ ਚਰਨ ਵਸ ਜਾਂਦੇ ਨੇ, ਉਹਨਾਂ ਦੀ ਦੇਹੀ ਪੁਨੀਤ ਹੋ ਜਾਂਦੀ ਹੈ। ਐਸੇ ਗੁਰਮੁਖ ਜਨਾਂ ਦੀ ਧੂਰ ਹਮੇਸ਼ਾ ਹੀ ਪ੍ਰਭੂ ਪਿਆਰੇ ਲੋਚਦੇ ਹਨ। ਜਾ ਕਹੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸਰਵਣ ਕਰਦੇ ਹਾਂ ਭਾਈ ਓਂਕਾਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6 ਵਜੇ ਨੇ, ਆਉਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਰਿਹਾ ਪਰਿਚੇ ਦਾ, ਯਾਨੀ ਕਿ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ। ਅਤੇ ਲਓ ਫਿਰ ਇੱਕ ਝਾਤ ਪਈ ਹੈ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ।

6:30 बजे ਤੁਸੀਂ ਮੀਡੀਅਮ ਵੇਵ ਤੋਂ ਸੁਣੋਗੇ ICC ਵੂਮੈਨਸ T20 ਕ੍ਰਿਕਟ ਵਰਲਡ ਕੱਪ 2026 ਆਸਟ੍ਰੇਲੀਆ ਵਰਸਿਸ ਇੰਗਲੈਂਡ ਦੀਆਂ ਟੀਮਾਂ ਦਰਮਿਆਨ ਖੇਡੇ ਜਾਣ ਵਾਲੇ ਮੈਚ ਦਾ ਅੱਖੀ ਡੇਟਾ ਹਾਲ ਅਤੇ 6:30 ਵਜੇ ਹੀ ਤੁਸੀਂ ਸਾਡੀ ਨਿਊਜ਼ ਔਨ AIR ਐਪ 'ਤੇ ਸਾਡਾ ਰੋਜ਼ਾਨਾ ਦਿਹਾਤੀ ਪ੍ਰੋਗਰਾਮ ਸੁਣੋਗੇ ਜਿਹਦੇ 'ਚ ਕੰਮ ਦੀਆਂ ਗੱਲਾਂ ਤੋਂ ਇਲਾਵਾ ਫੁੱਲਾਂ ਦੀ ਕਾਸ਼ਤ ਬਾਰੇ ਡਾਕਟਰ ਸੁਖਦੀਪ ਸਿੰਘ ਜਾਣਕਾਰੀ ਦੇਣਗੇ ਤੋ ਇਸ ਤੋਂ ਇਲਾਵਾ ਸੰਗੀਤ ਰੂਪਕ ਸੁਣਵਾਇਆ ਜਾਏਗਾ ਅਤੇ ਕੱਲ੍ਹ ਦਾ ਪ੍ਰੋਗਰਾਮ ਅਤੇ ਮੌਸਮ ਦਾ ਹਾਲ ਦੱਸਿਆ ਜਾਏਗਾ ਸੱਤ:40 ਦੇ ਪ੍ਰੋਗਰਾਮ ਵਕਤੀ ਪਾਣੀ ਤਹਿਤ ਅਮਰਜੀਤ ਕੌਰ ਦਾ ਕਵਿਤਾ ਪਾਠ ਸੁਣਵਾਇਆ ਜਾਏਗਾ ਰਾਤ 8 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ

8:45 ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਤੇ 9:30 ਰੂਪਮਾਕਾ ਅਖਿਲ ਭਾਰਤੀ ਕਾਰਜਕ੍ਰਮ ਤੇ ਰਾਤ 10 ਵਜੇ ਤੁਸੀਂ ਸੁਣੋਗੇ ਰਵੀ ਵਾਸਰੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।

0: ਬਾਕੀ ਖਬਰਾਂ ਦਾ ਪ੍ਰਸਾਰਣ ਹੋਏਗਾ ਆਪੋ ਆਪਣੇ ਸਮੇਂ ਮੁਤਾਬਿਕ। ਇਹ ਸਨ ਸਾਡੇ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸੁਣ ਰਹੇ ਸੀ ਪਰਿਚੇ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਦਸ ਲੱਖ ਦੀ ਲਾਟਰੀ ਮੇਰੀ,
2: ਫਰਜ਼ੀ ਆਫਰਸ ਤੋਂ ਸਾਵਧਾਨ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਕੁਝ ਦੇਸ਼ ਗਾਣੇ।

ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:20 ਹੋ ਰਹੇ ਨੇ ਹੁਣ, ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

0: નમસ્કાર, એ આકાશવાણીએ
1: छेती करो यार, प्लीज छेती करो।
2: दूजा भी कोई मैच है?
1: यही समझ ले यार, बैंक जाना है दादाजी नु लेके।
2: हां यार, उम्र हो जांदी है ता रनर लेना ही पैंदा है।
3: पर बैंकिंग विच नहीं,
4: उंज भी आरबीआई कहंदा है सीनियर सिटीजन सब तो पहला। जे तुसी 70 सालां तो ऊपर हो, डिफरेंटली एबल्ड हो ते तुसी बैंक नहीं जा सकदे, ता बैंक आवेगा तुहाडे कोल जरूरी सेवावां लेके, वो भी वाजिब दरां ते।
3: सीनियर सब तो पहला, आरबीआई कहंदा है जानकार बनो, सचेत रहो।
0: ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ ਪੰਜਾਬ ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸ਼ਾਮ 4 ਵਜੇ 58.99% ਪੋਲਿੰਗ ਦਰਜ ਕੀਤੀ ਗਈ। ਪੰਜਾਬ 'ਚ ਪੱਟੀਦਰ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮਹੀਨੇ ਦੀ 1 ਤਰੀਕ ਤੋਂ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਗਰੰਟੀ ਮਿਸ਼ਨ ਗ੍ਰਾਮੀਣ VVGRAMJI ਕਾਨੂੰਨ 2025 ਦੇ ਸਫਲਤਾ ਨਾਲ ਲਾਗੂ ਹੋਣ ਤੇ ਸੰਤੁਸ਼ਟੀ ਜ਼ਾਹਰ ਕੀਤੀ ਏ। ਸ਼੍ਰੀ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮਿਸ਼ਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਮੁੱਖ ਸਹਾਇਤਾ ਜਾਰੀ ਕੀਤੀ। ਸ਼੍ਰੀ ਚੌਹਾਨ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਨਾਲ VVGRAMJI ਸਕੀਮ ਦੇ ਲਾਗੂ ਕਰਨ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਾਰੀ ਕੀਤੀ ਗਈ ਪਹਿਲੀ ਕਿਸ਼ਤ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰਾਜਾਂ ਕੋਲ ਲੋੜੀਂਦੇ ਫੰਡ ਹੋਣ ਤਾਂ ਜੋ 15 ਦਿਨਾਂ ਦੇ ਅੰਦਰ ਮਜ਼ਦੂਰੀ ਦਾ ਭੁਗਤਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮਨਰੇਗਾ ਨੂੰ ਲਾਗੂ ਕਰਨ ਵਿੱਚ 3 ਸਾਲਾਂ ਤੋਂ ਵੱਧ ਸਮਾਂ ਲੱਗਿਆ ਪਰ ਵਿਕਸਿਤ ਭਾਰਤ ਜੀ

0: ਜਿਹਨੂੰ ਸਿਰਫ ਇੱਕ ਦਿਨ ਵਿੱਚ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਤੇਜ਼ ਕਰਨ ਲਈ ਇਸ ਕਾਨੂੰਨ ਤਹਿਤ ਅਗਲੇ 5 ਸਾਲਾਂ ਵਿੱਚ 2,86,000 ਪੰਚਾਇਤਾਂ ਵਿੱਚ 7.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਏਗਾ।
1: मनरेगा को पूरे देश में लागू करने में 3 साल लगे थे, लेकिन मुझे आप सब पर गर्व है, 1 साल 2 साल नहीं, पहले दिन ही विकसित भारत जी राम जी योजना एक साथ पूरे देश में लागू हो गई। 100 दिन नहीं, अब 125 दिन रोजगार, 5 साल में 7.5 लाख करोड़ से ज्यादा की राशि 2,86,000 पंचायतों में ठीक से लग गई, तो गांव संपूर्ण विकसित हो जाएंगे, समृद्ध और विकसित गाँव का निर्माण हो जाएगा।
0: ਉਹਨਾਂ ਇਹ ਵੀ ਕਿਹਾ ਕਿ ਵੀਵੀ ਜੀ ਰਾਮ ਜੀ ਸਕੀਮ ਤਹਿਤ ਮਜ਼ਦੂਰੀ ਦਰਾਂ ਵਿੱਚ ਔਸਤਨ ਕਰੀਬ 10% ਦਾ ਵਾਧਾ ਕੀਤਾ ਗਿਆ। ਉਹਨਾਂ ਕਿਹਾ ਕਿ ਹੁਣ ਦੇਸ਼ ਦੇ ਕਿਸੇ ਵੀ ਰਾਜ ਵਿੱਚ ਮਜ਼ਦੂਰੀ ਦਰ 300 ਰੁਪਏ ਪ੍ਰਤੀ ਦਿਨ ਤੋਂ ਘੱਟ ਨਹੀਂ ਹੋਏਗੀ। ਸ਼੍ਰੀ ਚੌਹਾਨ ਨੇ ਭਰੋਸਾ ਦਿੱਤਾ ਕਿ ਵੀਵੀ ਜੀ ਰਾਮ ਜੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੋਏਗੀ। ਪਾਰਦਰਸ਼ਿਤਾ ਅਤੇ ਜਵਾਬਦੇਹੀ 'ਤੇ ਜ਼ੋਰ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਚਿਹਰਾ ਪ੍ਰਮਾਣਿਕਤਾ, ਜੀਓ ਟੈਗਿੰਗ ਅਤੇ ਹੋਰ ਤਕਨੀਕੀ ਉਪਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਕੀਮ ਵਿੱਚ ਕਿਸੇ ਤਰ੍ਹਾਂ ਦੀਆਂ ਵੀ ਬੇਨੀਮੀਆਂ ਜਾਂ ਧੋਖਾਧੜੀ ਦੀ ਕੋਈ ਗੁੰਜਾਇਸ਼ ਨਹੀਂ ਹੈ ਅਤੇ ਸਰਕਾਰ ਪਾਰਦਰਸ਼ਿਤਾ, ਭਰੋਸੇਯੋਗਤਾ ਅਤੇ ਗੁਣਵੱਤਾ ਵਾਲੀਆਂ ਸੰਪਤੀਆਂ ਦੇ ਨਿਰਮਾਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਹੁਸ਼ਿਆਰਪੁਰ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸਵੇਰੇ ਪਏ ਮੀਂਹ ਕਾਰਨ ਵੋਟਿੰਗ ਦੀ ਰਫ਼ਤਾਰ ਹੌਲੀ ਰਹੀ, ਪਰ ਮੌਸਮ ਸਾਫ਼ ਹੋਣ ਤੋਂ ਬਾਅਦ ਪੋਲਿੰਗ ਕੇਂਦਰਾਂ 'ਤੇ ਵੋਟਰਾਂ ਦੀ ਗਿਣਤੀ ਵਧਣ ਲੱਗੀ। ਨਗਰ ਨਿਗਮ ਦੀਆਂ 50 ਸੀਟਾਂ ਲਈ ਚੋਣਾਂ ਵਿੱਚ ਜ਼ਿਆਦਾਤਰ ਵਾਰਡਾਂ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਵੱਡੀ ਗਿਣਤੀ ਵਿੱਚ ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਚੋਣ ਅਧਿਕਾਰੀਆਂ ਵੱਲੋਂ ਜਾਰੀ ਅੰਕੜੇ ਅਨੁਸਾਰ ਸ਼ਾਮ 4 ਵਜੇ ਤੱਕ 58.99% ਪੋਲਿੰਗ ਦਰਜ ਕੀਤੀ ਗਈ। ਸਾਰੇ ਪੋਲਿੰਗ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਕਿਸੇ ਵੀ ਅਣਸੁਖਾਵੀ ਘਟਨਾ ਦੀ ਸੂਚਨਾ ਨਹੀਂ ਹੈ। ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਐਲਾਨ ਕੀਤਾ ਕਿ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਪ੍ਰਕਿਰਿਆ ਨੂੰ ਸੁਚਾਰੂ, ਆਧੁਨਿਕ ਅਤੇ ਪਾਰਦਰਸ਼ੀ ਬਣਾਉਣ ਲਈ ਇਹ ਸਕੀਮ ਰਾਸ਼ਟਰੀ ਸਕਾਲਰਸ਼ਿਪ ਪੋਰਟਲ NSP ਰਾਹੀਂ ਲਾਗੂ ਕੀਤੀ ਜਾ ਰਹੀ ਹੈ, ਜੋ ਕਿ 1 ਜੁਲਾਈ 2026 ਤੋਂ ਬਿਨੈਕਾਰਾਂ ਲਈ ਸਫਲਤਾ ਨਾਲ ਕਾਰਜਸ਼ੀਲ ਹੋ ਚੁੱਕਿਆ ਹੈ। ਵਿਦਿਆਰਥੀ ਪੱਖੀ ਪਹੁੰਚ 'ਤੇ ਜ਼ੋਰ ਦਿੰਦਿਆਂ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਆਰਥਿਕ ਤੰਗੀ ਕਦੇ ਵੀ ਕਿਸੇ ਹੋਣਹਾਰ ਵਿਦਿਆਰਥੀ ਦੇ ਸੁਪਨਿਆਂ ਅਤੇ ਉੱਚੇ ਇਰਾਦਿਆਂ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ। ਉਹਨਾਂ ਨੇ ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਯੋਗ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਖਰੀ ਤਰੀਕ ਤੋਂ ਪਹਿਲਾਂ ਅਪਲਾਈ ਕਰਨ ਦੀ ਅਪੀਲ ਕੀਤੀ, ਤਾਂ ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਕੇ ਸੁਨਹਿਰੀ ਭਵਿੱਖ ਦੀ ਸਿਰਜਣਾ ਕਰ ਸਕਣ। ਮੰਤਰੀ ਨੇ ਕਿਹਾ ਕਿ ਇੱਕ ਪ੍ਰਗਤੀਸ਼ੀਲ, ਬਰਾਬਰੀ ਵਾਲੇ ਅਤੇ ਸਿੱਖਿਆ ਮੁਖੀ ਸਮਾਜ ਦੀ ਸਿਰਜਣਾ ਉਦੋਂ ਹੀ ਸੰਭਵ ਹੈ ਜਦੋਂ ਸਾਡੀ ਨੌਜਵਾਨ ਪੀੜ੍ਹੀ ਉੱਚ ਸਿੱਖਿਆ ਪ੍ਰਾਪਤ ਕਰਕੇ ਆਤਮ ਨਿਰਭਰ ਬਣੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNA ਜਲੰਧਰ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਵਿਸ਼ੇਸ਼ ਪੜਤਾਲੀਆ ਟੀਮ SIT ਵੱਲੋਂ ਉਹਨਾਂ ਨੂੰ ਮੁੜ ਨੋਟਿਸ ਜਾਰੀ ਕੀਤਾ ਗਿਆ, ਜਦਕਿ ਉਹ ਪਹਿਲਾਂ ਵੀ ਜਾਂਚ ਵਿੱਚ ਪੂਰਾ ਸਹਿਯੋਗ ਦੇ ਚੁੱਕੇ ਨੇ ਅਤੇ ਲਿਖਤੀ ਰੂਪ ਵਿੱਚ ਭਰੋਸਾ ਦੇ ਚੁੱਕੇ ਨੇ ਕਿ ਅੱਗੇ ਵੀ ਪੂਰਾ ਸਹਿਯੋਗ ਦੇਣਗੇ। ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਪੜਤਾਲੀਆ ਟੀਮ SIT 2015 ਦੇ ਵੈਬਲ ਕਲਾਂ ਪੁਲਿਸ ਗੋਲੀਬਾਰੀ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਦੇ ਸਬੰਧ ਵਿੱਚ ਸੀਨੀਅਰ ਭਾਜਪਾ ਨੇਤਾ ਦੀ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਅੱਜ ਤੱਕ ਉਹ ਦਸਤਾਵੇਜ਼ ਉਪਲਬਧ ਨਹੀਂ ਕਰਾਏ ਗਏ ਜਿਨ੍ਹਾਂ ਦੇ ਆਧਾਰ 'ਤੇ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾ ਰਿਹਾ ਹੈ। ਸਬੰਧਿਤ ਦਸਤਾਵੇਜ਼ ਦਿੱਤੇ ਬਿਨਾਂ ਕਿਸੇ ਨਾਗਰਿਕ ਨੂੰ ਵਾਰ ਵਾਰ ਤਲਬ ਕਰਨਾ ਕੁਦਰਤੀ ਨਿਆਂ ਅਤੇ ਕਾਨੂੰਨੀ ਪ੍ਰਕਿਰਿਆ 'ਤੇ ਉਲਟੇ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਸੰਬੰਧੀ ਦਿੱਤੇ ਗਏ ਫੈਸਲੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਹੋਈ ਵਿਆਪਕ ਨੁਕਤਾਚੀਨੀ ਤੋਂ ਬਾਅਦ ਸੂਬਾ ਸਰਕਾਰ ਬੁਰੀ ਤਰ੍ਹਾਂ ਘਬਰਾ ਗਈ ਏ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਵਿਰੋਧੀ ਧਿਰ, ਖਾਸ ਕਰਕੇ ਭਾਜਪਾ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚੰਪਾਵਤ ਜ਼ਿਲ੍ਹੇ ਦੇ ਟੰਕਾਪੁਰ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਥੇ ਵਿੱਚ 49 ਸ਼ਰਧਾਲੂ ਸ਼ਾਮਲ ਨੇ, ਜਿਨ੍ਹਾਂ ਵਿੱਚ 34 ਮਰਦ ਅਤੇ 15 ਔਰਤਾਂ ਨੇ। ਇਨ੍ਹਾਂ ਵਿੱਚ ਇੱਕ ਡਾਕਟਰ ਵੀ ਏ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੈਲਾਸ਼ ਮਾਨਸਰੋਵਰ ਯਾਤਰਾ ਸਿਰਫ਼ ਇੱਕ ਧਾਰਮਿਕ ਯਾਤਰਾ ਨਹੀਂ, ਸਗੋਂ ਅਧਿਆਤਮਿਕ ਜਾਗ੍ਰਿਤੀ, ਸੱਭਿਆਚਾਰਕ ਏਕਤਾ ਅਤੇ ਰਾਸ਼ਟਰੀ ਸਦਭਾਵਨਾ ਦਾ ਪ੍ਰਤੀਕ ਏ। ਮਾਨਸਾ ਰੋਡ ਤੇ ਪਿੰਡ ਕੋਟਣਾ

0: ਦੇ ਨਜ਼ਦੀਕ ਇੱਕ ਕਾਰ ਅਤੇ ਟਰਾਲੇ ਦੀ ਸਿੱਧੀ ਟੱਕਰ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਦੋਵੇਂ ਮਾਨਸਾ ਤੋਂ ਪਟਿਆਲਾ ਵੱਲ ਜਾ ਰਹੇ ਸਨ ਤਾਂ ਸਾਹਮਣੇ ਆ ਰਹੇ ਇੱਕ ਟਰਾਲੇ ਦੀ ਇਹਨਾਂ ਦੇ ਵਾਹਨ ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਸਵਾਰ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਉਹਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਟਰਾਲੇ ਦੇ ਚਾਲਕ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮੋਹਾਲੀ ਦੇ ਵਣ ਵਿਭਾਗ ਵੱਲੋਂ ਚੁਗਿਰਦਾ ਬਚਾਉਣ, ਰੁੱਖ ਲਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਵਾਹਨਾਂ ਦੀ ਵਰਤੋਂ ਘਟਾ ਕੇ ਸਾਈਕਲ ਦੀ ਵਰਤੋਂ ਨੂੰ ਹੁੰਗਾਰਾ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਫੇਸ 5 ਵਿਖੇ ਇੱਕ ਸਮਾਗਮ ਕਰਾਇਆ ਗਿਆ। ਇਸ ਉਪਰਾਲੇ ਤਹਿਤ ਇੱਕ ਰੈਲੀ ਗ੍ਰੀਨਥਨ 2026 ਨਾਂ ਦੀ ਮੈਰਾਥਨ ਅਤੇ ਸਾਈਕਲ ਰੈਲੀ ਕਰਾਈ ਗਈ। ਇਸ 'ਚ ਸ਼ਹਿਰ 'ਚ ਵੱਖ ਵੱਖ ਥਾਵਾਂ ਤੋਂ ਲੋਕਾਂ, ਬਜ਼ੁਰਗਾਂ, ਔਰਤਾਂ, NGO ਸੰਸਥਾਵਾਂ, ਸਕੂਲਾਂ ਦੇ ਵਿਦਿਆਰਥੀਆਂ, CRPF ਦੇ ਜਵਾਨਾਂ ਨੇ ਹਿੱਸਾ ਲਿਆ। ਇਹ ਰੈਲੀ ਗੁਰਦੁਆਰਾ ਆਮ ਸਾਹਿਬ ਮੋਹਾਲੀ ਵਿਖੇ ਖਤਮ ਹੋਈ। ਲੋਕਾਂ ਨੂੰ ਬੂਟੇ ਵੀ ਵੰਡੇ ਗਏ। ਰੈਲੀ ਦੀ ਅਗਵਾਈ DFO ਮੋਹਾਲੀ ਦੇ ਡਿਵੀਜ਼ਨ ਫੋਰੈਸਟ ਅਫਸਰ ਅਮਨੀਤ ਸਿੰਘ ਅਤੇ MC ਨਸੀਬ ਸਿੰਘ ਸੱਧੂ ਨੇ ਕੀਤੀ ਅਤੇ ਮੌਕੇ 'ਤੇ ਲੋਕਾਂ ਨੂੰ ਚੁਗਿਰਦਾ ਬਚਾਉਣ ਲਈ ਕੋਸ਼ਿਸ਼ ਕਰਨ ਲਈ ਪ੍ਰੇਰਿਆ। DFO ਅਮਨਜੀਤ ਸਿੰਘ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ,
1: ਤੇ ਅੱਜ ਦਾ ਜਿਹੜਾ ਉਪਰਾਲਾ ਹੈ ਇਹ ਬੇਸਿਕਲੀ ਆਪਾਂ ਰੱਖਿਆ ਸੀ ਗ੍ਰੀਨਾਥੋਨ ਰਨਿੰਗ ਪਲੱਸ ਸਾਈਕਲਿੰਗ ਕੋ 200 ਤੋਂ ਪਲੱਸ ਲੋਕਾਂ ਨੇ ਪਾਰਟਿਸਿਪੇਟ ਕੀਤਾ। ਮੋਟੀਵੇਸ਼ਨ ਮੰਗ ਦੀ ਕਾਮਨ ਪਬਲਿਕ ਕਿ ਹਾਂ ਜੀ ਆਪਾਂ ਅਵੇਅਰਨੈਸ ਕ੍ਰੀਏਟ ਕਰਨੀ ਹੈ ਟੂਵਰਡਸ ਨੇਚਰ। ਫੋਰੈਸਟ ਡਿਪਾਰਟਮੈਂਟ ਵੱਲੋਂ ਸੈਪਲਿੰਗਸ ਆਪਾਂ ਦੇਣ ਨੂੰ ਰੈਡੀ ਹੈ। ਪਬਲਿਕ ਨੂੰ ਅਪੀਲ ਹੈ ਕਿ ਜਿੰਨੇ ਮਰਜ਼ੀ ਤੁਸੀਂ ਲੈ ਕੇ ਜਾਓ, ਲਾਓ ਜ਼ਰੂਰ ਪਰ ਪਾਲੋ ਜ਼ਰੂਰ। ਮੇਰੀ ਇੱਕ ਰਿਕੁਐਸਟ ਹੈ, ਬੀਇੰਗ ਅ ਇੰਡੀਅਨ ਸਿਟੀਜ਼ਨ ਸਾਡੇ ਕੰਸਟੀਟਿਊਸ਼ਨ 'ਚ ਵੀ ਲਿਖਿਆ ਹੋਇਆ ਵੀ ਇੱਕ ਫੰਡਾਮੈਂਟਲ ਡਿਊਟੀ ਹੈ ਹਰ ਪਬਲਿਕ ਦੀ ਕਿ ਆਪਣੇ ਵਾਤਾਵਰਨ ਨੂੰ ਪ੍ਰੋਟੈਕਟ ਕਰੇ।
0: ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫੇਰ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸ਼ਾਮ 4 ਵਜੇ 58.99% ਪੋਲਿੰਗ ਦਰਜ ਕੀਤੀ ਗਈ। ਪੰਜਾਬ 'ਚ ਪੱਟੀਦਾਰ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ ਅਤੇ ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਹੋਏਗਾ। ਨਮਸਕਾਰ।
2: ਜਲਦੀ ਟਿਫਨ ਪੈਕ ਕਰੋ ਰਾਜੂ, ਮੋਬਾਈਲ ਛੱਡ।
3: ਓ ਦੀਦੀ, ਬੈਂਕ ਦਾ ਨੰਬਰ ਚਾਹੀਦਾ ਹੈ, ਰਿਫੰਡ ਹੀ ਨਹੀਂ ਆਇਆ। ਮਿਲ ਗਿਆ, ਹੁਣੇ ਫੋਨ ਕਰਦਾ ਦੀਦੀ।
2: ਬਿਨਾਂ ਨੰਬਰ ਦੀ ਜਾਂਚ ਕੀਤੇ ਅਕਸਰ ਧੋਖੇਬਾਜ਼ ਜਾਲੀ ਬੈਂਕ ਵੈਬਸਾਈਟਾਂ ਤੇ ਜਾਲੀ ਨੰਬਰਾਂ ਨਾਲ ਪੈਸੇ ਠੱਗਦੇ ਹਨ।
3: ਤਾਂ ਫਿਰ ਸਹੀ ਨੰਬਰ
2: ਬੈਂਕ ਦੀ ਅਧਿਕਾਰਕ ਵੈਬਸਾਈਟ ਜਾਂ ਤੇ ਕਾਰਡ ਤੇ।
3: ਤੁਸੀਂ ਤਾਂ ਬਚਾ ਲਿਆ ਦੀਦੀ।
2: ਕੰਮ ਤੋਂ ਨਹੀਂ
3: ਕਰ ਰਿਹਾ ਜੀ।
4: RBI ਕਹਿੰਦਾ ਹੈ
5: ਸਹੀ ਵਿੱਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।
6: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:30 ਵੱਜ ਚੁੱਕੇ ਨੇ। ਪੇਸ਼ ਹੈ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ।

0: ਲੰਘਾਈਏ
1: ਆ ਜਾਓ ਆ ਜਾਓ ਆ ਜਾਓ ਸ਼ਿੰਗਾਰਾ ਸਿੰਘ ਜੀ ਆ ਜਾਓ ਬੱਚਿਆਂ ਵਾਲਿਓ ਆ ਜਾਓ
2: ਜੈ ਹਿੰਦ ਜੀ ਰੁਲੀਆ ਰਾਮ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ
2: ਹਾਲ ਚਾਲ ਵੱਲ ਨੇ ਜੀ ਤਕੜੇ ਨੇ ਤੁਸਾਂ ਸੁਣਾਓ
1: ਹਾਲ ਚਾਲ ਤਕੜਾ ਦੇਖੋ ਕਈ ਵਾਰੀ ਨਾ ਹਾਲ ਚਾਲ ਤਾਂ ਤਕੜਾ ਹੁੰਦਾ ਉਹ ਜਿੱਦਾਂ ਕਹਿੰਦੇ ਆ ਨਾ ਵੀ ਦੂਜੇ ਦਾ ਮੂੰਹ ਲਾਲ ਤੇ ਆਪਣਾ ਲੱਪੜ ਮਾਰ ਕੇ ਲਾਲ ਕਰ ਲੈਣਾ ਹਿਸਾਬ ਹੁੰਦਾ
2: ਕੀ ਗੱਲ ਹੋ ਗਈ ਜੀ
1: ਹੈ ਕਿ ਨਹੀਂ ਆਮ ਤੌਰ ਤੇ ਅੱਜ ਅਸੀਂ ਆਪਣੇ ਹਿਸਾਬ ਨਾਲ ਨਹੀਂ ਜਿਉਂਦੇ ਦੂਜਿਆਂ ਦੇ ਹਿਸਾਬ ਨਾਲ ਚੱਲਦੇ ਆ
2: ਸਹੀ ਗੱਲ
1: ਹੈ ਕਿ ਨਹੀਂ ਉਹ ਭਾਈ ਦੂਜੇ ਦਾ ਹਿਸਾਬ ਕਿਤਾਬ ਆਪਣਾ ਉਹਦਾ ਬਿੱਤ ਬਹਾਦਰ ਤਾਕਤ ਸਾਰਾ ਕੁਛ ਆਪਣੀ ਆ
2: ਪਰਮਾਤਮਾ ਨੇ ਦੇਖੋ ਦਿਮਾਗ ਹਰੇਕ ਨੂੰ ਆਪਣਾ ਆਪਣਾ ਦਿੱਤਾ ਆ ਉਹਨੇ ਆਪਣੀ ਸੋਚ ਮੁਤਾਬਕ ਜੀਣਾ ਤੁਸੀਂ ਆਪਣੀ ਸੋਚ ਮੁਤਾਬਕ ਜੀਣਾ
1: ਸਰੀਰ ਦਾ ਵੀ ਫਰਕ ਹੈ ਸਰੀਰ ਜਿੱਦਾਂ ਕਹਿੰਦੇ ਕਿ ਸਟਰਕਚਰ ਜਿੱਦਾਂ ਮਕਾਨ ਦਾ ਹੁੰਦਾ ਢਾਂਚਾ
2: ਜੀ
1: ਜਿਹੜਾ ਸਰੀਰ ਦਾ ਢਾਂਚਾ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ
2: ਨਹੀਂ ਖਾਂਦਾ ਜੀ
1: ਹੈ ਕਿ ਨਹੀਂ ਤੋ ਇਸ ਕਰਕੇ ਜੇ ਕਿਸੇ ਬੰਦੇ ਦਾ ਸਰੀਰ ਦਾ ਢਾਂਚਾ ਤੇ ਤੁਸੀਂ ਕਹੋਗੇ ਜੀ ਮੈਂ ਇਹਦੇ ਵਾਲੀ ਖੁਰਾਕ ਖਾ ਲਾਂ
2: ਜੀ
1: ਜਾਂ ਇਹਦੇ ਵਾਲਾ ਰਹਿਣ ਸਹਿਣ ਕਰ ਲਾਂ ਨਹੀਂ ਹੋ ਸਕਦਾ
2: ਪਚਦਾ ਹੀ ਨਹੀਂ ਕਈ ਵਾਰੀ
1: ਪਚਦਾ ਨਹੀਂ

0: ਇਸ ਕਰਕੇ ਕਈ ਵਾਰੀ ਨਾ ਅਸੀਂ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਠੀਕ ਠਾਕ ਹੁੰਦੇ ਹਾਂ ਅਸੀਂ, ਦੂਜੇ ਵਾਲੇ ਦੇਖ ਕੇ ਉਹ ਤਾਂ ਭਾਈ ਪਾਈਆ ਘਿਓ ਵੀ ਪੀ ਜੇ,
1: ਸਹੀ ਗੱਲ,
0: ਤੂੰ ਆ ਕੇ ਪਾਈਆ ਘਿਓ ਪੀ ਲਿਆ ਫਿਰ ਤੇਰਾ ਕਿੱਥਾ ਮਤਲਬ ਹੋ ਗਿਆ ਕੰਮ ਨਾ,
1: ਆਹ
0: ਹੈ ਕਿ ਨਹੀਂ?
1: ਸਹੀ ਗੱਲ ਹੈ।
0: ਸੋ ਇਸ ਕਰਕੇ ਕਿਸੇ ਦੀ ਖੁਰਾਕ ਦਾ, ਕਿਸੇ ਦੀ ਰਹਿਣ ਸਹਿਣ ਦਾ, ਕਿਸੇ ਦੀ ਦਿਨਚਰਿਆ ਦਾ ਉਹਦਾ ਪ੍ਰਭਾਵ ਆਪਣੇ 'ਤੇ ਨਾ ਪੈਣ।
1: ਆਹ ਸਹੀ ਗੱਲ ਹੈ,
0: ਤੁਹਾਡਾ ਆਪਣਾ ਤਰੀਕਾ ਹੋਣਾ ਚਾਹੀਦਾ, ਹੈ ਕਿ ਨਹੀਂ?
1: ਬਿਲਕੁਲ।
0: ਸੋ ਇਸ ਕਰਕੇ ਆਪਣੇ ਤਰੀਕੇ ਨਾਲ ਤੁਹਾਨੂੰ ਕਿਹੜੀ ਚੀਜ਼ ਠੀਕ ਲੱਗਦੀ ਹੈ,
1: ਆਹ
0: ਤੁਹਾਨੂੰ ਕਿਹੜੀ ਚੀਜ਼ ਪਚਦੀ ਹੈ ਆਸਾਨੀ ਦੇ ਨਾਲ ਉਹ ਖਾਓ,
1: ਸਹੀ ਗੱਲ
0: ਹੈ ਨਾ, ਤੁਹਾਨੂੰ ਕਿੱਦਾਂ ਦਾ ਵਾਤਾਵਰਣ ਦੇ ਵਿੱਚ ਰਹਿਣਾ ਠੀਕ ਲੱਗਦਾ ਹੈ। ਕਿਉਂਕਿ ਜੇ ਅਸੀਂ ਆਪਣੇ ਮੁਤਾਬਕ ਕਿਤੇ ਨਾ ਕਿਤੇ, ਸ਼ਿੰਗਾਰਾ ਸਿੰਘ ਜੀ, ਆਪਣੇ ਸਰੀਰ ਦੇ ਮੁਤਾਬਕ ਜੋ ਸਾਡੀਆਂ ਸਰੀਰ ਦੀਆਂ ਲੋੜਾਂ ਨੇ ਉਹਦੇ ਮੁਤਾਬਕ ਆਪਣਾ ਖਾਣ ਪੀਣ ਰਹਿਣ ਸਹਿਣ ਸਾਰੀਆਂ ਚੀਜ਼ਾਂ ਰੱਖਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਹੈ ਇਹੋ ਜਿਹੀਆਂ ਚੀਜ਼ਾਂ, ਢਿੱਲ ਮੱਠ ਹੈ ਜਾਂ ਕਈ ਸਰੀਰਕ ਰੋਗ ਹੈ, ਉਹਨਾਂ ਤੋਂ ਬਚ ਜਾਂਦੇ ਹਾਂ।
1: ਦੇਖੋ ਗੱਲ ਆ ਵੀ ਆਪਣਾ ਰਾਂਝਾ ਰਾਜੀ ਰੱਖਣ ਦੀ ਗੱਲ ਆ,
0: ਸਾਡਾ
1: ਰਾਂਝਾ ਹੱਕਦਾ ਰਾਜੀ ਹੁੰਦਾ ਆ,
0: ਬਿਲਕੁਲ,
1: ਤੇ ਉਹਨੂੰ ਅਸੀਂ ਦੇਖਣਾ।
0: ਚਿਬੜਾਂ ਦੀ ਚਟਨੀ ਨਾਲ ਖਾ ਕੇ ਤੁਹਾਨੂੰ ਰਾਤ ਨੂੰ ਨੀਂਦ ਆਉਂਦੀ ਹੈ,
1: ਸਹੀ ਗੱਲ ਹੈ,
0: ਕਾਹਦੇ ਲਈ ਤੁਸੀਂ ਮਲਾਈ ਕੋਫਤੇ ਖਾਣੇ ਆ,
1: ਸਹੀ ਗੱਲ ਆ,
0: ਜ਼ਰੂਰੀ ਹੈ ਕਿ ਨਹੀਂ?
1: ਬਿਲਕੁਲ। ਦੇਖੋ ਜੀ ਮਾੜੀ ਗੱਲ ਆ ਵੀ ਦੇਖੋ ਮਲਾਈ ਕੋਫਤੇ ਨਹੀਂ ਪਚਣੇ, ਨਾ ਖਾਓ,
0: ਹਾਂ ਨਾ ਖਾਓ, ਨਾ ਖਾਓ, ਤੁਹਾਨੂੰ ਕਿਹਨੇ ਦੱਸਿਆ?
1: ਸਹੀ ਗੱਲ ਆ।
0: ਸੋ ਇਸ ਕਰਕੇ ਕਿਉਂ ਤੁਸੀਂ ਉੱਥੇ ਗਏ ਹੁੰਦੇ ਹੋ ਵੀ ਯਾਰ ਹੁਣ ਚਾਰ ਬੰਦੇ ਬੈਠੇ ਆਪਾਂ ਵੀ ਛਕ ਲੈਂਦੇ ਹਾਂ,
1: ਰੀਸ ਨਹੀਂ ਕਰਨੀ,
0: ਰੀਸ ਨਹੀਂ ਕਰਨੀ ਹੈ, ਰੀਸ ਦੀ ਘੜੀਸ ਨਹੀਂ, ਤਾਂ ਰੀਸ ਤਾਂ ਮਾੜੀ ਹੁੰਦੀ ਆ, ਉਹ ਟਰੱਕਾਂ ਦੇ ਪਿੱਛੇ ਵੀ ਲਿਖਦਾ ਸੜਨਾ, ਰੀਸ ਰੀਸ ਕਰ ਸੜਨਾ। ਸੋ ਇਸ ਕਰਕੇ ਰੀਸ ਵੀ ਚੰਗੇ ਕੰਮ ਦੀ ਕਰਨੀ ਚਾਹੀਦੀ ਹੈ। ਸੋ ਕਿਸੇ ਦੀ ਖੁਰਾਕ ਨੂੰ ਆਪਣੀ ਖੁਰਾਕ ਨਾ ਬਣਾਓ। ਇਹ ਅੱਜ ਕਿਉਂ ਮੈਂ ਜ਼ਿਕਰ ਕੀਤਾ ਹੈ ਕਿ ਅੱਜ ਨਾ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਡਾਕਟਰ ਸਾਹਿਬ ਬੈਠੇ ਹੁੰਦੇ ਆ,
1: ਨੀਮ ਹਕੀਮ
0: ਹੈ ਨਾ, ਤੇ ਉਹ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਲੱਗ ਅਲੱਗ ਤਰ੍ਹਾਂ ਦੀਆਂ ਜਾਣਕਾਰੀਆਂ, ਕੋਈ ਕਹਿੰਦਾ ਆਹ ਖਾਓ, ਕੋਈ ਕਹਿੰਦਾ ਆਹ ਨਾ ਖਾਓ,
1: ਨੁਸਖੇ ਬੜੇ ਆਉਂਦੇ ਆ,
0: ਹੈ ਨਾ। ਸੋ ਇਸ ਕਰਕੇ ਅੱਜ ਜਿਹੜੀਆਂ ਹੈ ਅਸੀਂ ਆਪਣੇ ਸਰੀਰ ਮੁਤਾਬਕ ਨਹੀਂ ਖਾਂਦੇ, ਅਸੀਂ ਉਹ ਡਾਕਟਰ ਸਾਹਿਬ ਜੋ ਕਹਿੰਦੇ ਉਹ ਖਾਂਦੇ
1: ਆ, ਸੱਚ ਮੰਨ ਲੈਂਦੇ,
0: ਹੈ ਨਾ, ਪਤਾ ਨਹੀਂ ਕੀ ਕੀ ਚੀਜ਼ਾਂ ਖਵਾਈ ਜਾਂਦੇ ਆ। ਬਹੁਤ ਸਾਰੇ ਲੋਕ ਸ਼ਿੰਗਾਰਾ ਸਿੰਘ ਜੀ ਤੁਸੀਂ ਦੇਖੋ ਵੀ ਇਹ ਦੱਸੀਆਂ ਹੋਈਆਂ ਚੀਜ਼ਾਂ ਨਾਲ ਉਹਨਾਂ ਨੇ ਆਪਣੀ ਸਿਹਤ ਦੇ ਵਿੱਚ ਵਿਗਾੜ ਪੈਦਾ ਕਰ,
1: ਕਈਆਂ ਦੀ ਕਿਡਨੀਆਂ ਫੇਲ ਹੋ ਗਈਆਂ ਜੀ,
0: ਹੈ ਕਿ ਨਹੀਂ?
1: ਸਹੀ ਗੱਲ।
0: ਹੁਣ ਇਸੇ ਤਰ੍ਹਾਂ ਹੀ ਦੇਖੋ ਆਪਣਾ ਕਸਰਤ ਵੀ ਹੈ, ਕਸਰਤ ਵੀ ਸਰੀਰ ਦੇ ਮੁਤਾਬਕ ਹੋਣੀ ਚਾਹੀਦੀ,
1: ਬਿਲਕੁਲ ਜੀ,
0: ਹੈ ਨਾ। ਹੁਣ ਦੇਖੋ ਕਈ ਤਰ੍ਹਾਂ ਦੀਆਂ ਆਪਾਂ, ਚਲੋ ਕਸਰਤ ਕਰਨੀ ਕੋਈ ਮਾੜੀ ਗੱਲ ਨਹੀਂ, ਕਸਰਤ ਕਰਨੀ ਚਾਹੀਦੀ ਹੈ
1: ਜਿੰਨੀ ਕੁ ਤੁਹਾਨੂੰ ਲੋੜ ਆ ਉਸ,
0: ਪਰ ਸਰੀਰ ਦੇ ਮੁਤਾਬਕ ਕਸਰਤ ਕਰੋ ਨਾ,
1: ਬਿਲਕੁਲ ਜੀ।
0: ਕੋਈ ਬੰਦਾ ਸ਼ਿੰਗਾਰਾ ਸਿੰਘ ਜੀ 20-25 ਮਿੰਟ ਜਿਹੜਾ ਹੈ ਆਪਣਾ ਕਹਿੰਦੇ ਹੁੰਦੇ ਸੈਰ ਕਰ ਸਕਦਾ, ਕੋਈ ਬੰਦਾ ਉਹ ਕੰਮ ਕਾਰ ਦੇ ਲਿਹਾਜ਼ ਨਾਲ ਆਪਣਾ ਘੰਟਾ ਡੇਢ ਘੰਟਾ ਵੀ ਤੁਰ ਸਕਦਾ। ਜੇ ਤੁਸੀਂ ਉਹਦੇ ਮੁਤਾਬਕ ਆਪਣੇ ਆਪ ਨੂੰ ਘੰਟੇ ਡੇਢ ਘੰਟੇ ਵਾਲੇ ਪਾਸੇ ਲੈ ਗਏ ਤੇ ਮੁੜ ਕੇ ਤੁਹਾਡਾ ਸਾਹ ਫੁੱਲ ਜਾਣਾ।
1: ਦੇਖੋ ਤਜਰਬਾ ਹੁੰਦਾ ਆ, ਸਮੇਂ ਦੇ ਲਿਹਾਜ਼ ਨਾਲ ਆਉਂਦਾ ਆ, ਹੌਲੀ ਹੌਲੀ ਆਉਂਦਾ ਆ। ਇਹ ਨਹੀਂ ਵੀ ਅੱਜ ਤੁਸੀਂ ਜੇ 20 ਡੰਡ ਲਾਉਂਦਾ ਅਗਲਾ ਤਾਂ ਮੈਂ ਵੀ 20 ਲਾ ਲਵਾਂ, ਨਹੀਂ ਲੱਗਣੇ,
0: ਨਹੀਂ
1: ਹਾਂਜੀ।
0: ਉਮਰ ਦੇ ਮੁਤਾਬਕ ਹੁਣ ਅਗਾਂਹ ਦੇਖਿਆ ਅੱਜ ਕੱਲ੍ਹ ਇੱਕ ਹੋਰ ਬੜਾ ਫੈਸ਼ਨ ਚੱਲਿਆ, ਉਹ ਜਿੰਮ ਦੇ ਵਿੱਚ ਜਾਂਦੇ ਆ
1: ਸਾਰੇ, ਹੈ ਕਿ ਨਹੀਂ? ਹਾਂ।
0: ਤੋ ਭਾਈ ਜਿੰਮ ਦੇ ਵਿੱਚ ਵੀ ਜਾਣਾ ਜਿਹੜਾ ਹੈ ਉਹ ਜਿੰਮ ਫਿੱਟ ਜਿਹੜਾ ਅਲੱਗ ਹੁੰਦਾ ਤੇ ਉਦਾਂ ਫਿੱਟ ਹੋਣਾ ਅਲੱਗ ਹੁੰਦਾ,
1: ਸਹੀ ਗੱਲ ਹੈ,
0: ਇਹ ਦੋਨਾਂ ਚੀਜ਼ਾਂ 'ਚ ਵੀ ਫਰਕ ਹੈ।
1: ਦੇਖੋ ਪਹਿਲੇ ਉਹ ਪੁਰਾਣੇ ਆਪਣੀ ਸੁਆਣੀਆਂ ਜਿਹੜੀਆਂ ਥਾਪੀ ਲੈ ਕੇ ਕੱਪੜੇ ਧੋਂਦੀਆਂ ਸੀ, ਤਾਂ ਉਹਨਾਂ ਨੂੰ ਜਿੰਮ ਜਾਣ ਦੀ ਲੋੜ ਹੀ ਨਹੀਂ,
0: ਲੋੜ ਹੀ ਨਹੀਂ ਸੀ ਘਰਾਂ ਦੇ। ਦੇਖੋ ਨਾ ਉਹੀ ਤਾਂ ਹੈ ਸ਼ਿੰਗਾਰਾ ਸਿੰਘ ਜੀ ਵੀ ਜੇ ਤੁਸੀਂ ਆਪਣੇ ਘਰ ਦਾ ਕੰਮ ਹੀ ਕਰ ਲਓ ਤੁਹਾਨੂੰ ਕੀ ਜਿੰਮ ਦੀ ਜਾਣ ਦੀ ਲੋੜ,
1: ਪੱਠੇ ਕੁਤਰਨੇ ਉਹਨਾਂ ਨੇ। ਦੇਖੋ ਹੈ
0: ਘਰ ਦੇ ਬੀਸੀਆਂ ਕੰਮ ਹੁੰਦੇ ਆ, ਅੱਜ ਕਿਹੜਾ ਨਹੀਂ ਹੈਗਾ ਸਾਡੇ ਘਰਾਂ 'ਚ ਕੰਮ
1: ਕਰਦੇ,
0: ਘਰਾਂ ਦੇ ਵਿੱਚ ਆਪ ਤਾਂ ਕੰਮ
1: ਕਰਦੇ ਨੇ,
0: ਆਪ ਅਸੀਂ ਵਿਹਲੇ ਰਹਿੰਦੇ ਹਾਂ ਘਰਾਂ 'ਚ ਕੰਮ ਵਾਲੇ ਲਾਏ ਹੋਏ ਆ ਤੇ ਆਪ ਜਿੰਮਾਂ 'ਚ ਤੁਰੇ, ਫਿਰ ਉਹਦਾ ਵੀ ਕੀ ਫਾਇਦਾ,
1: ਉਹਦਾ ਕੋਈ ਫਾਇਦਾ ਨਹੀਂ,
0: ਕੋਈ ਫਾਇਦਾ ਨਹੀਂ ਹੈ। ਸੋ ਇਸ ਕਰਕੇ ਸਰੀਰ ਨੂੰ ਗਵਾਉਣਾ ਸੌਖਾ ਹੈ, ਸਰੀਰ ਕਮਾਉਣਾ ਬੜਾ
1: ਬੜਾ ਔਖਾ ਜੀ,
0: ਇਹ ਸਾਧਨਾ ਹੈ, ਇਹਦੇ 'ਚ ਬਹੁਤ ਸਬਰ ਦੇ ਨਾਲ ਸਾਨੂੰ ਚੱਲਣਾ ਪੈਂਦਾ
1: ਜੀ,
0: ਕਿਉਂਕਿ ਸਾਡਾ ਸੱਚਾ ਸਾਥੀ ਨਾ ਪੁੱਤ ਹੈ, ਨਾ ਕੋਈ ਹੋਰ ਰਿਸ਼ਤੇਦਾਰ ਹੈ, ਨਾ ਕੋਈ ਦੋਸਤ ਹੈ, ਨਾ ਕੋਈ ਮਿੱਤਰ ਹੈ, ਤੇ ਸਾਥੀ ਸਾਡਾ ਸਰੀਰ ਹੈ,
1: ਆਪਣਾ ਹੀ ਸਰੀਰ ਹੈ ਜੀ,
0: ਜਿਹਨੇ ਤੁਹਾਡਾ ਸਾਥ ਦੇਣਾ, ਜਿਹਨੇ ਮੇਲਾ ਤੁਹਾਨੂੰ ਦਿਖਾਉਣਾ ਹੈ
1: ਜੀ,
0: ਇਹਦੇ ਵਿੱਚ ਚੁੱਕ ਲਓ ਹੋ ਜੂ,
1: ਕਹਿੰਦੇ ਮੁਸ਼ਕ ਮਾਰਨ ਲੱਗ ਗਿਆ
0: ਜਦੋਂ ਉੱਡ ਗਿਆ ਭੌਰ ਵਜੂਦ ਚ, ਦੋ ਬੋਲ ਪਾਉਣ ਦੇ ਲਾਉਂਦੇ
1: ਆ ਜੀ ਫਿਰ।

0: हाँ जी रलिया राम जी।
1: ਸ਼ਿੰਗਾਰਾ ਸਿੰਘ ਜੀ, ਫੁੱਲਾਂ ਦੀ ਕਾਸ਼ਤਕਾਰੀ ਅੱਜ ਇੱਕ ਸਾਡੇ ਲਈ ਬੜਾ ਲਾਹੇਮੰਦ ਕਿੱਤਾ ਧੰਦਾ ਹੈ।
0: ਜੀ
1: ਪਰ ਜਿੱਦਾਂ ਕਹਿੰਦੇ ਹਾਂ ਕਿ ਹਰ ਬੰਦੇ ਨੂੰ ਹਰ ਕੰਮ ਫਿੱਟ ਨਹੀਂ ਹੁੰਦਾ।
0: ਆਹ ਸਹੀ ਗੱਲ,
1: ਜਾਣਕਾਰੀ ਦੇ ਨਾਲ ਕੰਮ ਕਰੋ, ਛੋਟੇ ਪੱਧਰ ਤੋਂ ਕੰਮ ਕਰੋ,
0: ਆਹ
1: ਤੇ ਫਿਰ ਕਿਤੇ ਨਾ ਕਿਤੇ ਜਿਹੜਾ ਉਹਨੂੰ ਤੁਹਾਨੂੰ ਸਮਝ ਆਉਂਦੀ ਹੈ ਕੰਮ ਦੀ।
0: ਬਿਲਕੁਲ ਜੀ।
1: ਫੁੱਲਾਂ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਸੁਖਦੀਪ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ।
2: ਪੰਜਾਬ 'ਚ ਫੁੱਲਾਂ ਦੀ ਕਾਸ਼ਤ ਕਾਫੀ ਮਹੱਤਤਾ ਹੈ। ਬਾਗਬਾਨੀ ਤਾਂ ਜਦੋਂ ਆਪਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਤਾਂ ਫੁੱਲਾਂ ਦੀ ਕਾਸ਼ਤ ਵੀ ਇੱਕ ਅਜਿਹਾ ਧੰਦਾ ਹੈ ਜਿਹੜਾ ਕਿਸਾਨ ਜਿਹੜਾ ਬੜਾ ਵਧੀਆ ਤਰੀਕੇ ਦੇ ਨਾਲ ਪੰਜਾਬ 'ਚ ਅਪਣਾ ਕੇ ਇਹਦੀ ਜਿਹੜੀ ਆ ਕਾਸ਼ਤ ਕਰ ਸਕਦੇ ਆ ਅਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ। ਸੋ ਪੰਜਾਬ ਜੇ ਆਪਾਂ ਇਹਦੀ ਸਥਿਤੀ ਦੀ ਗੱਲ ਕਰੀਏ ਇਸ ਵੇਲੇ ਮੌਜੂਦਾ ਸਮੇਂ ਤਕਰੀਬਨ ਜਿਹੜਾ ਵਾ 5450 ਜਿਹੜਾ ਏਕੜ ਰਕਬਾ ਫੁੱਲਾਂ ਦੀ ਨਾਉਂਦਾ ਜਿਹਦੇ ਤੋਂ 13,702 ਮੀਟ੍ਰਿਕ ਟਨ ਪੈਦਾਵਾਰ ਹੁੰਦੀ ਆ। ਇਹਦੇ 'ਚ 60% ਜਿਹੜਾ ਤਾਜ਼ੇ ਫੁੱਲਾਂ ਦੀ ਆ ਜੇ 4,300 ਏਕੜ ਜਿਹੜਾ ਰਕਬਾ ਉਹ ਆਉਂਦਾ ਵਾ ਅਤੇ ਬੀਜ ਉਤਪਾਦਨ ਦੇ ਵਿੱਚ 1,150 ਏਕੜ ਜਿਹੜਾ

ਰਕਬਾ ਫੁੱਲਾਂ ਤੋਂ ਬੀਜ ਪੈਦਾ ਕਰਨ ਦੇ ਤਹਿਤ ਕਿਸਾਨ ਕਾਸ਼ਤ ਕਰ ਰਹੇ ਆ। ਸੋ ਪੈਦਾਵਾਰ ਕਰੀਏ ਤਾਂ ਤਾਜ਼ੇ ਫੁੱਲਾਂ ਦੀ ਤਕਰੀਬਨ 13,628 ਮੀਟ੍ਰਿਕ ਟਨ ਪੈਦਾਵਾਰ ਹੋ ਜਾਂਦੀ, ਅਤੇ ਬੀਜ ਤੋਂ ਜਿਹੜੀ ਆ 74 ਮੀਟ੍ਰਿਕ ਟਨ ਜਿਹੜੀ ਆ ਬੀਜ ਉਤਪਾਦਨ ਹੁੰਦਾ, ਜਿਹੜਾ ਬਾਹਰਲੇ ਮੁਲਕਾਂ ਨੂੰ ਭੇਜਿਆ ਜਾਂਦਾ ਅਤੇ ਅੱਗੇ ਕਾਸ਼ਤ ਕਰਨ ਲਈ ਵਰਤਿਆ ਜਾਂਦਾ। ਸੋ ਫੁੱਲਾਂ ਦੀ ਕਾਸ਼ਤ ਜਿਹੜੀ ਕਈ ਤਰ੍ਹਾਂ ਦੀ ਆ, ਜਿਹਦੇ ਵਿੱਚ ਕਿਸਾਨ ਕਈ ਤਰ੍ਹਾਂ ਦੇ ਕੰਮ ਅਪਣਾ ਕੇ ਜਿਹੜੀ ਆ ਫੁੱਲਾਂ ਦੀ ਕਾਸ਼ਤ ਕਰ ਸਕਦੇ ਆ, ਜਿਹਦੇ ਵਿੱਚ ਤਾਜ਼ੇ ਫੁੱਲ ਆ, ਸੁੱਕੇ ਫੁੱਲ ਆ, ਬੀਜ ਉਤਪਾਦਨ ਆ, ਗੰਢੇ ਅਤੇ ਕੌਰਮ ਜਿਹੜੇ ਆ ਉਹਨਾਂ ਦੀ ਪੈਦਾਵਾਰ ਕਰ ਸਕਦੇ ਆ, ਟਿਸ਼ੂ ਕਲਚਰ ਰਾਹੀਂ ਪੌਦਿਆਂ ਦੀ ਪੈਦਾਵਾਰ ਕਰ ਸਕਦੇ ਆ, ਪੋਟ ਪਲਾਂਟਸ ਆ ਘਰਾਂ ਦੇ ਵਿੱਚ ਸਜਾਵਟ ਵਾਸਤੇ ਫੁੱਲ ਰੱਖ ਸਕਦੇ ਆ, ਇਹਨਾਂ ਤੋਂ ਕਈ ਤਰ੍ਹਾਂ ਦੇ ਤੇਲ ਵੀ ਨਿਕਲਦੇ ਆ ਫੁੱਲਾਂ ਤੋਂ, ਉਹਨਾਂ ਵਾਸਤੇ ਵੀ ਇਹਨਾਂ ਦੀ ਕਾਸ਼ਤ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਖਾਣ ਲਈ ਜਿਵੇਂ ਗੁਲਕੰਦ ਵਗੈਰਾ ਬਣਾਉਣ ਲਈ ਵੀ ਇਹਨਾਂ ਦੀ ਕਾਸ਼ਤ ਜਿਹੜੀ ਆ ਫੁੱਲਾਂ ਦੀ ਕੀਤੀ ਜਾਂਦੀ ਆ। ਸੋ ਜੇ ਤਾਜ਼ੇ ਫੁੱਲਾਂ ਦੀ ਗੱਲ ਕਰੀਏ, ਇਹਦੇ ਵਿੱਚ ਸਾਡਾ ਤਕਰੀਬਨ 60% ਰਕਬਾ ਜਿਹੜਾ ਤਾਜ਼ੇ ਫੁੱਲਾਂ ਅਧੀਨ ਆ ਜਾਂਦਾ। ਇਹਦੇ ਵਿੱਚ ਲੂਜ਼ ਅਤੇ ਕੱਟ ਫਲਾਵਰ ਜਿਹੜੇ ਆ ਉਹ ਜਿਹੜੇ ਕਿ ਕਈ ਤਰ੍ਹਾਂ ਦੀ ਸਜਾਵਟ ਲਈ ਹਾਰਾਂ ਦੇ ਵਿੱਚ, ਬੁੱਕੇ ਜਾਂ ਹਰ ਤਰ੍ਹਾਂ ਦੀ ਸਮਾਗਮਾਂ ਦੇ ਵਿੱਚ, ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਸਜਾਵਟ ਲਈ ਜਾਂ ਅਰਪਣ ਕਰਨ ਲਈ ਵਰਤੇ ਜਾਂਦੇ ਆ। ਇਹਦੇ 'ਚ ਤਾਜ਼ੇ ਫੁੱਲਾਂ ਵਿੱਚ ਜ਼ਿਆਦਾਤਰ ਸਾਡੇ ਕੋਲ ਗੇਂਦਾ ਹੈ, ਗੁਲਾਬ ਹੈ, ਐਸਟਰ ਹੈ, ਗੁਲਦੌਦੀ ਹੈ, ਗਲੈਡੀਓਲਸ ਹੈ, ਜੈਸਮੀਨ ਹੈ, ਰਜਨੀਗੰਧਾ, ਇਹ ਕੁਝ ਤਾਜ਼ੇ ਫੁੱਲ ਨੇ ਜਿਨ੍ਹਾਂ ਦੀ ਕਾਸ਼ਤ ਕਰਕੇ ਕਿਸਾਨ ਲਾਭ ਲੈ ਸਕਦੇ ਆ। ਸੁੱਕੇ ਫੁੱਲਾਂ ਦੀ ਜਿਹੜੀ ਜ਼ਿਆਦਾ ਮਹੱਤਤਾ, ਉਹ ਸਜਾਵਟ ਦੇ ਵਿੱਚ ਐਕਸਪੋਰਟ ਦੇ ਤੌਰ 'ਤੇ ਬਾਹਰਲੇ ਮੁਲਕਾਂ ਨੂੰ ਭੇਜਣ 'ਚ ਡੈਕੋਰੇਸ਼ਨ ਦੇ ਤੌਰ 'ਤੇ ਵਰਤੀ ਜਾਂਦੀ ਆ। ਇਹਦੇ 'ਚ ਜਿਹੜੇ ਫੁੱਲ ਆਉਂਦੇ ਆ ਉਹਦੇ 'ਚ ਸਟੈਟਿਸ ਆ, ਹੈਲੀਕ੍ਰਾਈਸਮ ਆ, ਨਜ਼ੀਲਾ ਵਾ, ਐਕਰੋਲਾਈਨਮ ਆ, ਇਹ ਕੁਝ ਫੁੱਲ ਨੇ ਜਿਹੜੇ ਸੁੱਕੇ ਫੁੱਲ ਜਿਨ੍ਹਾਂ ਨੂੰ ਸੁਕਾ ਕੇ ਅਸੀਂ ਇਹਨਾਂ ਦੀ ਵਰਤੋਂ ਵੱਖ ਵੱਖ ਥਾਵਾਂ 'ਤੇ ਕਰ ਸਕਦੇ ਹਾਂ। ਬੀਜ ਉਤਪਾਦਨ ਦੇ ਵਿੱਚ ਬਹੁਤ ਵੱਡਾ ਸਕੋਪ ਹੈ, ਬੜੀ ਵੱਡਾ ਕਿਸਾਨਾਂ ਵਾਸਤੇ ਇੱਕ ਹੈ, ਇਹਦੇ 'ਚ ਐਕਸਪੋਰਟ ਦਾ ਬੜਾ ਪੋਟੈਂਸ਼ੀਅਲ ਹੈ ਕਿ ਬਾਹਰਲੇ ਮੁਲਕਾਂ ਨੂੰ ਭੇਜ ਕੇ ਜਿਹੜੇ ਬੀਜ ਆ, ਜਿਹੜੇ ਕਈ ਮੁਲਕ ਜਿਨ੍ਹਾਂ ਦੇ ਵਿੱਚ ਬੀਜ ਪੈਦਾਵਾਰ ਨਹੀਂ ਹੁੰਦੀ ਕਿਉਂ ਬਹੁਤ ਜ਼ਿਆਦਾ ਠੰਡੇ ਹੁੰਦੇ ਆ, ਉਹਨਾਂ ਵਾਸਤੇ ਇੱਥੇ ਜਿਹੜੀ ਬੀਜ ਦੀ ਪੈਦਾਵਾਰ ਕੀਤੀ ਜਾਂਦੀ ਆ। ਇਹਦੇ ਵਿੱਚ ਵੀ ਜਿਸ ਤਰ੍ਹਾਂ ਦੱਸਿਆ ਸੀ ਤਕਰੀਬਨ 1150 ਏਕੜ ਰਕਬਾ ਬੀਜ ਵਾਸਤੇ ਹੀ ਉਤਪਾਦਨ ਲਈ ਪੰਜਾਬ ਦੇ ਵਿੱਚ ਉਪਲਬਧ ਹੈ। ਇਹਦੇ ਵਿੱਚ ਸਟੋਕ ਹੈ, ਨਿਸਟਰਸ਼ੀਅਮ ਹੈ, ਵਰਬੀਨਾ, ਫਲੋਕਸ ਹੈ, ਕੋਸਮੋਸ ਆ, ਗਲਾਡੀਆ, ਡਾਇਐਂਥਿਸ, ਕੈਲੰਡੂਲਾ, ਪਟੂਨੀਆ, ਇਹੋ ਜਿਹੇ ਫੁੱਲ ਨੇ ਜਿਨ੍ਹਾਂ ਦੀ ਕਾਸ਼ਤ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ। ਸੋ ਟਿਸ਼ੂ ਕਲਚਰ ਰਾਹੀਂ ਕੁਝ ਫੁੱਲਾਂ ਦੀ ਜਿਹੜੇ ਆ ਕਾਸ਼ਤ ਕੀਤੀ ਜਾਂਦੀ ਆ, ਜਿਹੜੇ ਅੱਗੇ ਕਿਸਾਨਾਂ ਨੂੰ ਦਿੱਤੇ ਜਾਂਦੇ ਆ ਬੀਜ ਦੇ ਤੌਰ 'ਤੇ। ਜ਼ਰਬਰਾ ਹੈ, ਔਰਕਿਡਸ ਹੈ, ਗੁਲਦੌਦੀ ਹੈ, ਕਾਰਨੇਸ਼ਨ ਹੈ, ਇਹਨਾਂ ਦੇ ਬੂਟੇ ਜਿਹੜੇ ਟਿਸ਼ੂ ਕਲਚਰ ਰਾਹੀਂ ਪੈਦਾ ਕਰਕੇ ਇਹਨਾਂ ਦੀ ਕਾਸ਼ਤ ਕੀਤੀ ਜਾਂਦੀ। ਤੇਲ ਵਾਸਤੇ ਜਿਨ੍ਹਾਂ ਤੋਂ ਤੇਲ ਨਿਕਲਦਾ, ਇਹਨਾਂ ਦੇ 'ਚ ਰੋਜ਼ਾ ਡੈਮਾਸੀਨ ਆ, ਇੱਕ ਗੁਲਾਬ ਦੀ ਕਿਸਮ ਹੈ ਜਿਹਦੇ 'ਚੋਂ ਤੇਲ ਜਿਹੜਾ ਨਿਕਲਦਾ ਹੈ, ਰਜਨੀਗੰਧਾ ਹੈ, ਜੈਸਮੀਨ ਆ, ਇਹ ਕੁਝ ਫੁੱਲ ਨੇ ਜਿਹੜੇ ਤੇਲ ਦੀ ਪੈਦਾਵਾਰ ਵਾਸਤੇ ਵਰਤੇ ਜਾਂਦੇ ਆ। ਇਹਨਾਂ ਦੀ ਜਿਹੜੀ ਪੈਦਾਵਾਰ ਆ ਕੋਸਮੈਟਿਕਸ ਅਤੇ ਸਾਬਣ ਜਿਹੜੇ ਅੱਜ ਕੱਲ੍ਹ ਆ ਰਹੇ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਵਰਤੋਂ ਹੁੰਦੀ ਆ। ਸੋ ਗੁਲਕੰਦ ਜਿਹੜਾ ਆਪਾਂ ਖਾਂਦੇ ਹਾਂ ਸਾਡੇ ਸਿਹਤ ਲਈ ਵਧੀਆ ਰਹਿੰਦਾ, ਉਹ ਜਿਹੜਾ ਲਾਲ ਦੇਸੀ ਗੁਲਾਬ ਹੈ ਇਹਦੀ ਕਾਸ਼ਤ ਜਿਹੜੀ ਆ ਗੁਲਕੰਦ ਵਾਸਤੇ ਕੀਤੀ ਜਾਂਦੀ ਹੈ। ਸੋ ਇਹਦੇ 'ਚ ਬਹੁਤ ਸੰਭਾਵਨਾਵਾਂ ਇਹਦੀ ਕਾਸ਼ਤ ਦੀਆਂ, ਤਾਜ਼ੇ ਫੁੱਲਾਂ ਤੋਂ ਲੈ ਕੇ ਖਾਣ ਵਾਲੇ ਫੁੱਲਾਂ ਤੱਕ ਆਪਾਂ ਇਹਦੀ ਕਾਸ਼ਤ ਕਰ ਸਕਦੇ ਹਾਂ। ਸੋ ਤਾਜ਼ੇ ਜਿਹੜੇ ਆ ਇਹ ਫੁੱਲਾਂ ਦੇ ਜਿਹੜੇ ਆ ਦੋ ਕਿਸਮਾਂ, ਦੋ ਵਰਗ ਨੇ ਜਿਹੜਾਂ ਦੀ ਕਾਸ਼ਤ ਪੰਜਾਬ ਦੇ ਵਿੱਚ ਵਪਾਰਕ ਪੱਧਰ 'ਤੇ ਕੀਤੀ ਜਾ ਰਹੀ ਹੈ। ਉਹਦੇ ਵਿੱਚ ਤਾਜ਼ੇ ਡੰਡੀਦਾਰ ਫੁੱਲ ਆ ਜਾਂਦੇ ਆ, ਜਿਹਦੇ 'ਚ ਗਲੈਡੀਓਲਸ ਅਤੇ ਰਜਨੀਗੰਧਾ ਹੈ, ਅਤੇ ਤਾਜ਼ੇ ਡੰਡੀ ਤੋਂ ਰਹਿਤ ਫੁੱਲ ਆ ਜਾਂਦੇ ਆ ਜਿਹਦੇ ਵਿੱਚ ਗੇਂਦਾ ਹੈ, ਗੁਲਦੌਦੀ ਹੈ, ਗੁਲਟਕ ਹੈ, ਅਤੇ ਇਹਨਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਅਤੇ ਕੁਝ ਫੁੱਲ ਜਿਹੜੇ ਇਹਨਾਂ ਦੀ ਕਾਸ਼ਤ ਬੀਜ ਉਤਪਾਦਨ ਵਾਸਤੇ ਕਿਸਾਨ ਕਰ ਰਹੇ ਨੇ। ਕੁਝ ਕੰਪਨੀਆਂ ਨੇ ਕੰਟਰੈਕਟ ਦੇ ਉੱਤੇ ਕਿਸਾਨਾਂ ਤੋਂ ਇਹਨਾਂ ਦਾ ਬੀਜ ਉਤਪਾਦਨ ਕਰਵਾ ਰਹੀਆਂ ਨੇ, ਅਤੇ ਕੁਝ ਕਿਸਾਨ ਨੇ ਜਿਹੜੇ ਖੁਦ ਆਪ ਤਿਆਰ ਕਰਕੇ ਜਿਹੜੇ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਨੇ ਅਤੇ ਵਧੀਆ ਆਮਦਨ ਦਾ ਸਾਧਨ ਬਣ ਰਹੇ ਨੇ। ਸੋ ਜਦੋਂ ਆਪਾਂ ਵਪਾਰਕ ਪੱਧਰ 'ਤੇ ਫੁੱਲਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਇਹਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਸਾਡੇ ਫੁੱਲ ਜਿਹੜੇ ਇਸ ਮੌਕੇ 'ਤੇ, ਹੁਣ ਜਿਹੜੀ ਮੌਕੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਾਡੇ ਕੋਲ ਗੇਂਦਾ ਹੈ, ਬੜਾ ਪ੍ਰਮੁੱਖ ਹੈ, ਜਿਹਦੀ ਕਾਫੀ ਕਾਸ਼ਤ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ। ਡੰਡੀ ਰਹਿਤ ਫੁੱਲਾਂ ਦੇ ਵਿੱਚ ਇਹ ਆ ਜਾਂਦਾ। ਇਹਦੀਆਂ ਜਿਹੜੀਆਂ ਕਿਸਮਾਂ ਨੇ, ਜਾਫਰੀ ਹੈ, ਪੰਜਾਬ

ਗੇਂਦਾ ਨੰਬਰ 1 ਹੈ। ਇਹ ਜਿਹੜੀਆਂ ਕਿਸਮਾਂ ਨੇ ਇਹਨਾਂ ਦੀ ਕਾਸ਼ਤ ਬੜੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਪੰਜਾਬ ਗੇਂਦਾ ਨੰਬਰ 1 ਜਿਹੜੀ ਨਵੀਂ ਕਿਸਮ ਹੈ ਜਿਹੜੀ ਕਿ ਹੁਣ ਕਾਫੀ ਪ੍ਰਚਲਿਤ ਹੋ ਰਹੀ ਹੈ ਅਤੇ ਚੰਗਾ ਲਾਭ ਦੇ ਰਹੀ ਹੈ ਕਿਸਾਨਾਂ ਨੂੰ। ਸੋ ਜਦੋਂ ਵੀ ਕਿਸਾਨ ਨੇ ਸ਼ੁਰੂਆਤ ਫੁੱਲਾਂ ਦੀ ਕਾਸ਼ਤ ਆਉਣਾ ਅਤੇ ਮੇਰਾ ਸੁਝਾਅ ਕਿ ਆਪਾਂ ਨੂੰ ਗੇਂਦੇ ਤੋਂ ਉਹਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਕਿਉਂਕਿ ਇਹਦੀ ਜਿਹੜੀ ਮੰਗ ਆ ਬਹੁਤ ਜ਼ਿਆਦਾ ਵਾ। ਸੋ ਗਰਮੀਆਂ ਦਾ ਜਿਹੜਾ ਗੇਂਦਾ ਵਾ ਇਹਦੀ ਬਹੁਤ ਜ਼ਿਆਦਾ ਮੰਗ ਰਹਿੰਦੀ ਆ, ਕਾਫੀ ਇਹਦਾ ਸਾਨੂੰ ਬਾਹਰੋਂ ਜਿਹੜਾ ਇਹ ਹੋਰ ਸੂਬਿਆਂ ਤੋਂ ਆਉਂਦਾ ਜਿਹੜਾ ਕਾਫੀ ਮਹਿੰਗਾ ਵਿਕਦਾ, ਅਤੇ ਜੇ ਇਹਦੀ ਕਾਸ਼ਤ ਆਪਾਂ ਪੰਜਾਬ ਦੇ ਵਿੱਚ ਹੀ ਕਰੀਏ ਤਾਂ ਇਹਦੇ ਨਾਲ ਕਿਸਾਨ ਕਾਫੀ ਲਾਭ ਲੈ ਸਕਦੇ ਆ। ਸੋ ਬਿਜਾਈ ਦਾ ਸਮਾਂ ਇਹਦਾ ਜਿਹੜਾ ਵਾ ਜੂਨ ਅਖੀਰ ਤੋਂ, ਆਹ ਜਿਹੜਾ ਮਹੀਨਾ ਚੱਲ ਰਿਹਾ ਇਹਦੇ ਅਖੀਰ ਤੋਂ ਲੈ ਕੇ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹਦੀ ਪਨੀਰੀ ਲਾਈ ਜਾ ਸਕਦੀ ਆ। ਅਤੇ ਪਨੀਰੀ ਜਿਹੜੀ ਆ ਇੱਕ ਖੇਤ ਦੀ ਪਨੀਰੀ ਜਿਹੜੀ 8 ਮਰਲੇ ਥਾਂ ਦੇ ਵਿੱਚ ਆਪਾਂ ਲਾ ਕੇ ਪੂਰਾ ਖੇਤ ਲਾ ਸਕਦੇ ਹਾਂ। ਸੋ ਇਹ ਜਿਹੜਾ ਪਨੀਰੀ ਜਿਹੜੀ ਆ ਇਹਨੂੰ ਆਪਾਂ ਰੇਜ਼ ਉੱਚੇ ਬੈੱਡਾਂ ਦੇ ਉੱਤੇ ਲਾਉਣੀ ਆ, ਬੀਜ ਨੂੰ ਸ਼ਾਮ ਵੇਲੇ ਉਹਨੂੰ ਬਿਜਾਈ ਕਰਕੇ ਉੱਤੇ ਫੁਹਾਰੇ ਦੇ ਨਾਲ ਪਾਣੀ ਦੇਣਾ ਅਤੇ ਸਿੱਧਾ ਪਾਣੀ ਨਹੀਂ ਲਾਉਣਾ ਤਾਂ ਕਿ ਕਰੰਟ ਨਾ ਹੋ ਜਾਏ। ਪਨੀਰੀ ਲਾਉਣ ਦਾ ਜਿਹੜਾ ਸਹੀ ਸਮਾਂ ਵਾ ਅਗਸਤ ਦਾ ਪਹਿਲਾ 15ਵਾੜਾ। ਸੋ ਇਹਦੇ ਵਾਸਤੇ ਸਾਨੂੰ ਜਿਹੜਾ 300 ਤੋਂ 500 ਗ੍ਰਾਮ ਬੀਜ ਪ੍ਰਤੀ ਏਕੜ ਜ਼ਰੂਰਤ ਪੈਂਦੀ ਹੈ। ਸੋ ਇਹ ਬੀਜ ਜਿਹੜਾ ਵਾ ਲੈ ਕੇ ਕਿਸਾਨ ਇਹਦੀ ਕਾਸ਼ਤ ਕਰ ਸਕਦੇ ਆ। ਸੋ ਫੁੱਲ ਜਿਹੜਾ ਇਹਦਾ ਸਤੰਬਰ ਤੋਂ ਲੈ ਕੇ ਨਵੰਬਰ ਤੱਕ ਜਿਹੜੇ ਸਾਡੇ ਦੁਸਹਿਰਾ ਦਿਵਾਲੀ ਤਿਉਹਾਰ ਨੇ ਉਹਨਾਂ ਦੇ ਦੌਰਾਨ ਸਾਨੂੰ ਜਿਹੜਾ ਫੁੱਲ ਮਿਲਦਾ ਰਹਿੰਦਾ ਅਤੇ ਬੜਾ ਵਧੀਆ ਵਾ ਇਹ ਜਿਹੜਾ ਆਹ ਜਿਹੜਾ ਹੁਣ ਇਸ ਵੇਲੇ ਫੁੱਲ ਆ ਰਿਹਾ ਇਹਦੀ ਜਿਹੜੀ ਕਾਸ਼ਤ ਆ ਉਹ ਸਾਡੀ ਫਰਵਰੀ ਦੇ ਵਿੱਚ ਕੀਤੀ ਜਾਂਦੀ ਹੈ। ਸੋ ਗੇਂਦਾ ਇੱਕ ਅਜਿਹਾ ਫੁੱਲ ਹੈ ਜਿਹਦੀ ਵਰਖਾ ਰੁੱਤ ਦੇ ਵਿੱਚ, ਗਰਮੀ ਰੁੱਤ ਦੇ, ਸਰਦੀ ਰੁੱਤ ਦੇ ਵਿੱਚ ਵੱਖ ਵੱਖ ਮੌਸਮ ਦੇ ਵਿੱਚ ਇਹਦੀ ਜਿਹੜੀ ਆ ਕਾਸ਼ਤ ਕੀਤੀ ਜਾਂਦੀ ਆ। ਅਤੇ ਜਦੋਂ ਆਪਾਂ ਪਨੀਰੀ ਜਦੋਂ 1 ਮਹੀਨੇ ਦੀ ਹੋ ਜਾਂਦੀ ਆ ਤਕਰੀਬਨ 4 ਤੋਂ 6 ਇੰਚ ਲੰਬੀ, ਅਤੇ ਉਹਨੂੰ ਆਪਾਂ ਪੁੱਟ ਕੇ ਜਿਹੜੇ ਆ ਖੇਤਾਂ ਦੇ ਵਿੱਚ ਲਾ ਦਿੰਦੇ ਹਾਂ। ਉਹਦੇ ਵਾਸਤੇ ਵੱਖ ਵੱਖ ਫਾਸਲੇ ਦੱਸੇ ਜਾਂਦੇ ਆ, 30 ਤੋਂ 30 ਸੈਂਟੀਮੀਟਰ, 20 ਤੋਂ 20 ਸੈਂਟੀਮੀਟਰ ਦੇ ਉੱਤੇ ਇਹਨਾਂ ਦੀ ਕਿਸਮ ਦੇ ਮੁਤਾਬਕ ਜਿਹੜੀ ਆ ਇਹਦੀ ਜਿਹੜੀ ਆ ਬਿਜਾਈ ਕੀਤੀ ਜਾਂਦੀ ਹੈ ਪਨੀਰੀ ਦੀ। ਸੋ ਬਿਜਾਈ ਸਮੇਂ ਜਿਹੜੀਆਂ ਖਾਦਾਂ ਨੇ ਉਹਨਾਂ ਦਾ ਵੀ ਬੜਾ ਮਹੱਤਵ ਹੈ। ਰਸਾਇਣਿਕ ਖਾਦਾਂ ਦੇਸੀ ਢੇਰ ਪਾ ਕੇ 15 ਤੋਂ 20 ਟਨ ਦੇਸੀ ਢੇਰ ਪਾ ਕੇ ਆਪਾਂ ਚੰਗੀ ਤਰ੍ਹਾਂ ਖੇਤ ਨੂੰ ਤਿਆਰ ਕਰਕੇ ਉਹਦੇ ਵਿੱਚ ਆਪਾਂ ਨੇ ਜਦੋਂ ਕਿਸਾਨਾਂ ਨੇ 87 ਕਿਲੋ ਯੂਰੀਆ, 250 ਕਿਲੋ ਸੁਪਰ ਫਾਸਫੇਟ ਅਤੇ 125 ਕਿਲੋ ਮਿਊਰੇਟ ਪੋਟਾਸ਼ ਖਾਦ ਜਿਹੜੀ ਆ ਉਹਦੀ ਪਾ ਦੇਣੀ ਆ ਅਤੇ ਪਨੀਰੀ ਲਾ ਦੇਣੀ ਆ। ਪਨੀਰੀ ਹਮੇਸ਼ਾ ਸ਼ਾਮ ਵੇਲੇ ਲਾਉਣੀ ਚਾਹੀਦੀ ਆ, ਹਲਕਾ ਜਿਹਾ ਪਾਣੀ ਲਾ ਦੇਣਾ ਅਤੇ ਬਾਅਦ ਦੇ ਵਿੱਚ ਆਪਾਂ ਨੂੰ ਇਹਦੇ 'ਚ 2-3 ਗੋਡੀਆਂ ਕਰਕੇ ਨਦੀਨਾਂ ਦੀ ਰੋਕਥਾਮ ਰੱਖਣੀ ਪੈਂਦੀ ਆ। ਫਿਰ 1 ਮਹੀਨੇ ਬਾਅਦ 87 ਕਿਲੋ ਯੂਰੀਆ ਦੀ ਜਿਹੜੀ ਦੂਜੀ ਡੋਜ਼ ਆ ਉਹ ਵੀ ਇਹਨਾਂ ਨੂੰ ਪ੍ਰਤੀ ਏਕੜ ਆਪਾਂ ਪਾ ਦੇਣੀ ਆ ਅਤੇ 2 ਕੁ ਗੋਡੀਆਂ ਹੋਰ ਕਰ ਦੇਣੀਆਂ। ਇਹਦੇ 'ਚ ਇੱਕ ਬੜਾ ਮਹੱਤਵ ਹੈ ਕਿ ਜਦੋਂ ਸਾਡਾ ਫੁੱਲ ਤਿਆਰ ਹੋਣਾ ਉਹਦੇ ਵਿੱਚ ਆਪਾਂ ਨੂੰ ਡੰਡੀ ਨੂੰ ਸਿਰੇ ਤੋਂ ਤੋੜਨਾ ਜਾਂ ਮੜੋਚਣਾ ਕਹਿ ਸਕਦੇ ਹਾਂ, ਉਹ ਜਿਹੜਾ ਤਾਂ ਕਿ ਜਿਹੜਾ ਜਿਹੜੀਆਂ ਪਾਸੇ ਵਾਲੀਆਂ ਜਿਹੜੀਆਂ ਸ਼ਾਖਾਵਾਂ ਨੇ ਉਹਨਾਂ ਦਾ ਜ਼ਿਆਦਾ ਵਾਧਾ ਹੋਵੇ ਅਤੇ ਫੁੱਲ ਜ਼ਿਆਦਾ ਪੈਣ, ਉਹ 40 ਕੁ ਦਿਨ ਬਾਅਦ ਸਾਨੂੰ ਜਿਹੜਾ ਡੰਡੀ ਨੂੰ ਉੱਪਰੋਂ ਸਿਰੇ ਤੋਂ ਤੋੜ ਦਿੱਤਾ ਜਾਂਦਾ, ਜਿਹਦੇ ਨਾਲ ਜਿਹੜੀਆਂ ਸਾਈਡਾਂ ਵਾਲੀਆਂ ਸ਼ਾਖਾਵਾਂ ਨੇ ਉਹਨਾਂ ਦਾ ਵਾਧਾ ਹੁੰਦਾ ਅਤੇ ਵਧੀਆ ਫੁੱਲਾਂ ਦੀ ਪੈਦਾਵਾਰ ਹੁੰਦੀ ਹੈ। ਸਿੰਚਾਈ ਆਪਾਂ 3-4 ਗਰਮੀਆਂ 3-4 ਦਿਨ ਬਾਅਦ ਇਹਨੂੰ ਸਿੰਚਾਈ ਕਰਨੀ ਆ। ਸੋ ਇਹ ਅਤੇ ਇਹਦੇ ਤੋਂ ਜਿਹੜੀ ਆ ਸਾਨੂੰ ਤਕਰੀਬਨ ਜਿਹੜਾ ਵਾ 80 ਤੋਂ 90 ਕੁਇੰਟਲ, 100 ਕੁਇੰਟਲ ਤੱਕ ਜਿਹੜਾ ਝਾੜ ਆ ਪ੍ਰਤੀ ਏਕੜ ਇਹਦਾ ਮਿਲ ਜਾਂਦਾ ਵਾ ਸੋ ਗੇਂਦੇ ਦਾ। ਸੋ ਗੁਲਦੌਦੀ ਦੀ ਗੱਲ ਕਰੀਏ, ਇਹਦੇ ਵਿੱਚ ਵੀ ਸਾਡੇ ਕੋਲ ਗੁਲਟਕ ਹੈ, ਕੁਛ ਕਿਸਮਾਂ ਨੇ ਜਿਹੜੀਆਂ ਸਾਡੀਆਂ ਡੰਡੀ ਵਾਲੀਆਂ ਕਿਸਮਾਂ ਜਿਹ 'ਚ ਡੰਡੀ ਰਹਿਤ ਕਿਸਮਾਂ ਨੇ, ਬੱਗੀ ਹੈ, ਰਤਲਾਮ ਹੈ, ਬੀਰਬਲ ਸਾਨੀ ਆ। ਇਹਦੀ ਬਿਜਾਈ ਵੀ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਇਹਦਾ ਬੀਜ ਬੀਜਿਆ ਜਾਂਦਾ ਅਤੇ ਅੱਧ ਜੁਲਾਈ ਤੋਂ ਅਗਸਤ ਤੱਕ ਪਨੀਰੀ ਲਾ ਦਿੱਤੀ ਜਾਂਦੀ ਆ। ਸੋ ਕਟਿੰਗ ਤੋਂ ਵੀ ਲਾਈ ਜਾਂਦੀ ਆ, ਅੱਧ ਨਵੰਬਰ ਤੋਂ ਦਸੰਬਰ ਤੋਂ ਪਹਿਲੇ ਹਫ਼ਤੇ ਤੱਕ ਇਹਦਾ ਫੁੱਲ ਜਿਹੜਾ ਤਿਆਰ ਹੋ ਜਾਂਦਾ ਅਤੇ 50 ਤੋਂ 60 ਕੁਇੰਟਲ ਪ੍ਰਤੀ ਏਕੜ ਜਿਹੜੇ ਖੁੱਲ੍ਹੇ ਫੁੱਲ ਨੇ ਉਹਨਾਂ ਦੀ ਪੈਦਾਵਾਰ ਹੋ ਜਾਂਦੀ ਹੈ ਅਤੇ 80 ਤੋਂ 90 ਹਜ਼ਾਰ ਡੰਡੀਆਂ ਜੇ ਆਪਾਂ ਤਿਆਰ ਕਰਨੀਆਂ, ਡੰਡੀਆਂ ਵਾਲੇ ਫੁੱਲ ਤਿਆਰ ਕਰਨੇ ਗੁਲਦੌਦੀ ਤੋਂ ਅਤੇ ਡੰਡੀਆਂ ਦੀ ਪੈਦਾਵਾਰ 80 ਤੋਂ 90 ਹਜ਼ਾਰ ਪ੍ਰਤੀ ਏਕੜ ਹੋ ਜਾਂਦੀ ਹੈ। ਸੋ ਇਹ ਵੀ 30 ਤੋਂ 30 ਸੈਂਟੀਮੀਟਰ ਦੇ ਫਾਸਲੇ 'ਤੇ ਇਹਨੂੰ ਲਾਇਆ ਜਾਂਦਾ। ਖਾਦਾਂ ਦੀ ਜਿਹੜੀ ਆ ਮਾਤਰਾ ਲਾਉਣ ਲੱਗਿਆਂ ਜਿਹੜਾ ਬਿਜਾਈ ਸਮੇਂ 87 ਕਿਲੋ ਯੂਰੀਆ, 500 ਕਿਲੋ ਜਿਹੜੀ ਆ ਸੁਪਰ ਫਾਸਫੇਟ ਅਤੇ 133 ਕਿਲੋ ਮਿਊਰੇਟ ਪੋਟਾਸ਼ ਖਾਦਾਂ ਇਹਨੂੰ ਬਹੁਤ ਜ਼ਿਆਦਾ ਚਾਹੀਦੀਆਂ ਗੁਲਦੌਦੀ ਵਾਸਤੇ। ਅਤੇ 87 ਕਿਲੋ ਜਿਹੜਾ ਵਾ ਯੂਰੀਆ 1 ਮਹੀਨੇ ਬਾਅਦ ਅਤੇ ਫਿਰ ਦੂਜੇ ਮਹੀਨੇ ਬਾਅਦ ਫਿਰ 87 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਬਣਦੀ ਆ। ਇਹਦੇ ਵਿੱਚ ਵੀ ਪਿੰਚਿੰਗ, ਡਿਸਬਡਿੰਗ ਜਾਂ ਜਿਸ ਤਰ੍ਹਾਂ ਬੂਟਿਆਂ ਨੂੰ ਸਿਰਿਆਂ ਨੂੰ ਤੋੜਨਾ ਉਹ ਵੀ ਬੜਾ

ਮਹੱਤਵ ਰੱਖਦਾ ਅਤੇ ਅਗਸਤ ਦੇ ਮਹੀਨੇ ਵਿੱਚ ਇਹ ਕੰਮ ਕੀਤਾ ਜਾਂਦਾ ਜਿਹਦੇ ਤੋਂ ਵਧੀਆ ਪੈਦਾਵਾਰ ਲੈਣ ਲਈ। ਵਪਾਰਕ ਪੱਧਰ 'ਤੇ ਆਪਾਂ ਦੂਸਰੇ ਫੁੱਲ ਦੀ ਆਉਣ ਵਾਲੇ ਸਮੇਂ 'ਚ ਗੱਲ ਕਰੀਏ ਤਾਂ ਉਹਦੇ 'ਚ ਸਾਡੇ ਕੋਲ ਇੱਕ ਗਲੈਡੀਓਲਸ ਹੈ ਜਿਹੜਾ ਕਿ ਜਿਹਦੀ ਬੜੀ ਮੰਗ ਰਹਿੰਦੀ ਹੈ ਸਾਰਾ ਸਾਲ। ਇਹਦੇ ਵਿੱਚ ਜਿਹੜੀਆਂ ਪ੍ਰਮੁੱਖ ਕਿਸਮਾਂ ਨੇ ਚਿੱਟੇ ਰੰਗ ਦੇ ਵਿੱਚ ਵਾਈਟ ਪ੍ਰੋਸਪੈਰਟੀ ਹੈ, ਲਾਲ ਦੇ ਵਿੱਚ ਯੂਰੋਵਿਜ਼ਨ ਆ, ਪੀਲੇ ਦੇ ਵਿੱਚ ਨੋਵਾਲੈਕਸ ਆ, ਗੁਲਾਬੀ ਦੇ ਵਿੱਚ ਰੋਜ਼ ਸੁਪਰੀਮ ਹੈ ਅਤੇ ਜਾਮਣੀ ਦੇ ਵਿੱਚ ਫਡੀਲੋ ਕਿਸਮਾਂ ਨੇ ਜਿਹੜੀਆਂ ਬੜੀਆਂ ਪ੍ਰਚਲਿਤ ਨੇ ਅਤੇ ਵਧੀਆ ਝਾੜ ਦੇ ਰਹੀਆਂ ਨੇ। ਸੋ ਇਹਨਾਂ ਦਾ ਬਿਜਾਈ ਦਾ ਸਮਾਂ ਜਿਹੜਾ ਅਗਲੇ ਮਹੀਨਿਆਂ ਦੇ ਵਿੱਚ ਆਉਣਾ ਸਤੰਬਰ ਅਕਤੂਬਰ ਦੇ ਵਿੱਚ ਤਕਰੀਬਨ 60,000 ਗੰਢੀਆਂ ਦੀ ਲੋੜ ਪੈਂਦੀ ਹੈ ਪ੍ਰਤੀ ਏਕੜ, ਅਤੇ ਫਾਸਲਾ 30 ਤੋਂ 20 ਸੈਂਟੀਮੀਟਰ ਇਹਦਾ ਰੱਖਣਾ ਬਣਦਾ। ਇਹਦੇ ਨਾਲ ਜਦੋਂ ਆਪਾਂ ਬਿਜਾਈ ਸਮੇਂ 'ਚ ਖਾਦਾਂ ਦੀ ਗੱਲ ਕਰੀਏ ਤਾਂ 10 ਕੁ ਟਨ ਦੇਸੀ ਢੇਰ ਪਾ ਕੇ ਰੇਤਲੀਆਂ ਜ਼ਮੀਨਾਂ ਦੇ ਵਿੱਚ ਵਧੀਆ ਇਹਦੀ ਕਾਸ਼ਤ ਹੁੰਦੀ ਹੈ। ਸੋ ਬਿਜਾਈ ਸਮੇਂ ਜਿਹੜੀਆਂ ਰਸਾਇਣਕ ਖਾਦਾਂ ਨੇ ਉਹਦੇ ਵਿੱਚ 250 ਕਿਲੋ ਸੁਪਰਫਾਸਫੇਟ ਅਤੇ 66 ਕਿਲੋ ਮਿਊਰੋਟਾ ਪੋਟਾਸ਼ ਦੀ ਵਰਤੋਂ ਕਰਨੀ ਹੈ ਖੇਤ ਤਿਆਰ ਕਰਨ ਸਮੇਂ, ਅਤੇ ਬਾਅਦ ਦੇ ਵਿੱਚ 320 ਕਿਲੋ ਯੂਰੀਆ ਜਿਹੜੀ ਕਿ ਦੋ ਵੱਖ ਵੱਖ ਭਾਗਾਂ ਦੇ ਵਿੱਚ ਆਪਾਂ ਪਾਉਣੀ ਹੈ। ਉਹਦੇ 'ਚ ਪਹਿਲਾ ਜਿਹੜਾ ਹਿੱਸਾ ਵਾ ਜਦੋਂ 3 ਕੁ ਪੱਤੇ ਉਹਦੇ ਨਿਕਲ ਆਉਂਦੇ ਆ ਉਦੋਂ ਆਪਾਂ ਅੱਧੀ ਯੂਰੀਆ ਪਾ ਦੇਣੀ ਆ, ਅਤੇ ਫਿਰ ਅੱਧੀ ਯੂਰੀਆ ਜਦੋਂ 6 ਪੱਤੇ ਨਿਕਲਦੇ ਆ ਉਦੋਂ ਪਾਉਣੀ ਆ। ਸੋ ਨਦੀਨਾਂ ਦੀ ਰੋਕਥਾਮ ਵਾਸਤੇ ਆਪਾਂ ਬਿਜਾਈ ਤੋਂ ਪਹਿਲਾਂ 900 ml ਜਿਹੜੀ ਹੈ ਬਾਸਾਲੀਨ ਦਵਾਈ ਹੈ ਉਹਦੀ ਵਰਤੋਂ ਕਰ ਸਕਦੇ ਹਾਂ, ਅਤੇ ਇਹ ਤੋਂ ਇਲਾਵਾ 3-4 ਗੋਡੀਆਂ ਦੀ ਲੋੜ ਪੈਂਦੀ ਹੈ ਕਿਉਂਕਿ ਸਰਦੀਆਂ 'ਚ ਇਹ ਫੁੱਲ ਆਉਂਦਾ ਵਾ। ਇਸ ਵਾਸਤੇ ਸਿੰਚਾਈ ਦੀ 10 ਦਿਨ ਬਾਅਦ ਕੀਤੀ ਜਾਵੇ ਅਤੇ ਵਧੀਆ ਢੰਗ ਦੇ ਨਾਲ ਵੱਟਾਂ ਦੇ ਉੱਤੇ ਲਾ ਕੇ ਇਹਦੀ ਤੋਂ ਵੀ ਵਧੀਆ ਲਾਭ ਕਮਾਇਆ ਜਾ ਸਕਦਾ। ਸੋ ਬਾਗਬਾਨੀ ਵਿਭਾਗ ਜਿਹੜਾ ਵਾ ਫੁੱਲਾਂ ਦੀ ਕਾਸ਼ਤ ਦੇ ਵਿੱਚ ਕਈ ਤਰ੍ਹਾਂ ਦੇ ਉਪਰਾਲੇ ਕਰ ਰਿਹਾ। ਸਭ ਤੋਂ ਪਹਿਲਾਂ ਤਕਨੀਕੀ ਜਾਣਕਾਰੀ ਦੇਣ ਦਾ ਇਸ ਤਰ੍ਹਾਂ ਦੇ ਮਾਧਿਅਮਾਂ ਰਾਹੀਂ, ਜਾਂ ਸਾਡੇ ਤੁਹਾਡੇ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਦੇ, ਜਾਂ ਤੁਸੀਂ ਦਫ਼ਤਰਾਂ 'ਚ ਆਉਂਦੇ ਹੋ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਬੀਜ ਦੀ ਸਪਲਾਈ ਸਾਡੇ ਕੋਲੋਂ ਮਿਲ ਜਾਂਦੀ ਹੈ। ਬੀਜ ਸਾਡੇ ਕੋਲੋਂ ਇਹ ਗੇਂਦਾ ਅਤੇ ਇਹਦਾ ਗੁਲਟੱਕ ਦਾ ਜਿਹੜਾ ਮੌਸਮੀ ਗੁਲਦੌਤੀ ਦਾ ਸਾਡੇ ਕੋਲ ਹਰ ਸਾਲ ਅਸੀਂ ਇਹਦੀ ਕਿਸਾਨਾਂ ਨੂੰ ਦਿੰਦੇ ਹਾਂ ਵਾਜਬ ਕੀਮਤ ਦੇ ਉੱਤੇ। ਇੱਕ ਨਵੇਕਲਾ ਉਪਰਾਲਾ ਕੀਤਾ ਕਿ ਸਜਾਵਟੀ ਜੇ ਘਰਾਂ ਦੇ ਵਿੱਚ ਲਾਉਣੇ ਆ ਕੁਛ ਫੁੱਲ, ਉਹਦੇ ਵਾਸਤੇ ਵੀ ਅਸੀਂ ਇੱਕ ਕਿੱਟ ਤਿਆਰ ਕੀਤੀ ਹੈ ਛੋਟੀ ਜਿਹੀ, ਉਹ ਵੀ ਥੋੜ੍ਹੀ ਮਾਤਰਾ ਦੇ ਵਿੱਚ ਅਜੇ ਕਰ ਰਹੇ ਹਾਂ। ਉਹ ਵੀ ਕਿਸਾਨਾਂ ਤੱਕ ਜਾਂ ਆਮ ਲੋਕਾਂ ਤੱਕ ਉਹ ਪਹੁੰਚਾਈ ਜਾਂਦੀ ਹੈ, ਜਿਹ 'ਚ 8-10 ਤਰ੍ਹਾਂ ਦੇ ਸਰਦੀਆਂ ਦੇ ਫੁੱਲ ਹੁੰਦੇ ਆ, ਉਹ ਵੀ ਕਿੱਟ ਲੈ ਸਕਦੇ ਆ। ਇਸ ਤੋਂ ਇਲਾਵਾ ਇੱਕ ਬੜਾ ਪ੍ਰਮੁੱਖ ਉਪਰਾਲਾ ਵਿਭਾਗ ਵੱਲੋਂ ਕੀਤਾ ਜਾ ਰਿਹਾ ਕਿ ਫੁੱਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸੈਂਟਰ ਆਫ ਐਕਸਲੈਂਸ ਫੋਰ ਫਲੋਰੀਕਲਚਰ ਦੁਰਾਹਾ ਲੁਧਿਆਣਾ ਵਿਖੇ ਸਥਾਪਿਤ ਕੀਤਾ ਜਾ ਰਿਹਾ, ਜਿਹਦੇ ਵਿੱਚ ਆਉਂਦੇ ਸਮਿਆਂ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਏਗੀ, ਸਿਖਲਾਈ ਪੂਰੀ ਦਿੱਤੀ ਜਾਏਗੀ, ਅਤੇ ਵੱਖ ਵੱਖ ਕਿਸਮਾਂ ਦੇ ਉੱਤੇ ਜਿਹੜੇ ਆ ਨਵੀਆਂ ਕਿਸਮਾਂ ਦੀ ਖੋਜ ਕੀਤੀ ਜਾਏਗੀ, ਉਹਨਾਂ ਦਾ ਬੀਜ ਮੁਹੱਈਆ ਕਰਵਾਇਆ ਜਾ ਕਰੇਗਾ ਆਉਂਦੇ ਸਾਲਾਂ ਦੇ ਵਿੱਚ। ਜੇ ਕਿਸਾਨਾਂ ਨੇ ਇਸ ਨੂੰ ਆਪਣੇ ਇੱਕ ਫੁੱਲਾਂ ਦੀ ਕਾਸ਼ਤ ਨੂੰ ਵਪਾਰਕ ਪੱਧਰ 'ਤੇ ਅਪਣਾਉਣਾ ਤਾਂ ਉਹਦੇ ਵਿੱਚ ਵਿਭਾਗ ਕੋਲ ਕਈ ਤਰ੍ਹਾਂ ਦੇ ਸਕੀਮਾਂ ਨੇ ਜਿਹਦੇ 'ਚ ਕੌਮੀ ਬਾਗਬਾਨੀ ਮਿਸ਼ਨ ਤਹਿਤ ਜੇ ਢੱਕਵੀਂ ਖੇਤੀ ਕਰਨੀ ਹੈ ਅਤੇ 50% 'ਤੇ ਪੋਲੀ ਹਾਊਸ ਬਣਾਏ ਜਾ ਸਕਦੇ ਆ ਜਿਹ 'ਚ ਫੁੱਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਆ। ਇਸ ਤੋਂ ਇਲਾਵਾ ਜੇ ਖੁੱਲ੍ਹੇ ਰੂਪ ਦੇ ਵਿੱਚ ਖੇਤੀ ਕਰਨੀ ਹੈ ਅਤੇ ਲੂਜ਼ ਫਲਾਵਰ ਦੇ ਵਿੱਚ ਜਿਹੜੀ ਲਾਗਤ ਆ 40,000 ਰੁਪਈਆ ਆਉਂਦੀ ਆ, ਉਹਦੇ 'ਚ ਅਸੀਂ 40% ਸਬਸਿਡੀ ਜਿਹੜੀ ਆ 16,000 ਰੁਪਈਆ ਦੇ ਸਕਦੇ ਹਾਂ ਛੋਟੇ ਅਤੇ ਸਮਾਤ ਕਿਸਾਨਾਂ ਨੂੰ। ਵੱਡੇ ਕਿਸਾਨਾਂ ਨੂੰ ਉਹ ਜਿਹੜੀ 25% ਸਬਸਿਡੀ ਆ 10,000 ਰੁਪਈਆ ਮਿਲ ਸਕਦਾ। ਕੱਟ ਫਲਾਵਰ ਦੇ ਵਿੱਚ 1,00,000 ਰੁਪਈਆ ਲਾਗਤ ਆਉਂਦੀ ਹੈ ਪ੍ਰਤੀ ਹੈਕਟੇਅਰ, ਜਿਹਦੇ 'ਚੋਂ 40,000 ਰੁਪਈਆ ਛੋਟੇ ਅਤੇ ਸਮਾਤ ਕਿਸਾਨਾਂ ਵਾਸਤੇ ਹੈ ਅਤੇ ਵੱਡੇ ਕਿਸਾਨਾਂ ਵਾਸਤੇ 25,000 ਰੁਪਈਆ ਸਬਸਿਡੀ ਹੈ। ਬਲਬਸ ਫਲਾਵਰ ਜਿਹਦੀ ਆਪਾਂ ਗੱਲ ਕੀਤੀ ਗਲੈਡੀਓਲਸ ਰਜਨੀਗੰਧਾ, ਇਹਦੀ ਜੇ ਕੋਈ ਕਾਸ਼ਤ ਕਰਨੀ ਚਾਹੁੰਦਾ ਤਾਂ 1,50,000 ਰੁਪਈਆ ਲਾਗਤ ਆਉਂਦੀ ਪ੍ਰਤੀ ਹੈਕਟੇਅਰ, ਜਿਹਦੇ 'ਚ 60,000 ਰੁਪਈਆ 40% ਸਬਸਿਡੀ ਜਿਹੜੀ ਆ ਛੋਟੇ ਅਤੇ ਸਮਾਤ ਕਿਸਾਨਾਂ ਨੂੰ 60,000 ਰੁਪਈਆ ਅਤੇ ਵੱਡੇ ਕਿਸਾਨਾਂ ਨੂੰ 25% ਭਾਵ 37,500 ਰੁਪਈਆ ਪ੍ਰਤੀ ਹੈਕਟੇਅਰ ਜਿਹੜੀ ਆ ਇਹਦੀ ਆ ਸਬਸਿਡੀ ਮਿਲ ਸਕਦੀ ਆ। ਸੋ ਜਿਹੜੇ ਕਿਸਾਨ ਇਹਦੇ 'ਚ ਆਉਣਾ ਚਾਹੁੰਦੇ ਆ ਉਹ ਸਾਡੇ ਬਾਗਬਾਨੀ ਵਿਭਾਗ ਦੇ ਨਾਲ ਸੰਪਰਕ ਕਰਕੇ, ਸਾਡੇ ਬਾਗਬਾਨੀ ਵਿਭਾਗ ਦੇ ਜਿਹੜੇ ਦਫ਼ਤਰ ਨੇ ਬਲੋਕ ਦੇ ਵਿੱਚ ਨੇ, ਜ਼ਿਲ੍ਹੇ ਦੇ ਵਿੱਚ ਨੇ, ਤੁਸੀਂ ਸਾਡੇ ਬਾਗਬਾਨੀ ਵਿਕਾਸ ਅਫਸਰ ਦੇ ਨਾਲ ਸੰਪਰਕ ਕਰਕੇ, ਜ਼ਿਲ੍ਹੇ ਵਿੱਚ ਸਹਾਇਕ ਡਾਇਰੈਕਟਰ ਬਾਗਬਾਨੀ ਜਾਂ ਡਿਪਟੀ ਡਾਇਰੈਕਟਰ ਬਾਗਬਾਨੀ ਦੇ ਦਫ਼ਤਰ ਨਾਲ ਸੰਪਰਕ ਕਰਕੇ ਇਹਨਾਂ ਸਕੀਮਾਂ ਦਾ ਲਾਭ ਲੈ ਸਕਦੇ ਹੋ। ਅਤੇ ਜੇ ਆਪਾਂ ਇਹਨਾਂ ਦੀ ਪੋਲੀ ਹਾਊਸ ਦੇ ਵਿੱਚ ਕਾਸ਼ਤ ਕਰਦੇ ਹਾਂ ਉਹਦੇ ਵਿੱਚ ਸਾਨੂੰ ਉਹਦੇ 'ਚ ਪਲਾਂਟਿੰਗ ਮਟੀਰੀਅਲ ਭਾਵ ਜਿਹੜਾ ਪਹਿਲੇ ਸਾਲ ਜਿਹੜਾ ਉਹ 'ਚ ਮਟੀਰੀਅਲ ਲੱਗਣਾ, ਪਲਾਂਟਸ ਲੱਗਣੇ ਆ, ਬੂਟੇ ਲੱਗਣੇ, ਉਹਦੇ 'ਤੇ ਵੀ ਅਸੀਂ ਜਰਬਰਾ ਅਤੇ ਕਾਰਨੇਸ਼ਨ ਦੇ ਉੱਤੇ ਤਕਰੀਬਨ ਇਹ ਪ੍ਰਤੀ ਏਕੜ 12,20,000 ਰੁਪਈਆ ਸਬਸਿਡੀ ਦਿੰਦੇ ਹਾਂ, ਅਤੇ ਜੇ ਗੁਲਾਬ ਦੀ ਕਾਸ਼ਤ ਕਰਨੀ ਆ ਉਹਦੇ 'ਤੇ 9,25,000 ਰੁਪਈਆ ਸਬਸਿਡੀ।

0: ਹਾਂ ਜੀ ਰੁਲੀਆ ਰਾਮ ਜੀ
1: ਸ਼ਿੰਗਾਰਾ ਸਿੰਘ ਜੀ ਦੇਖੋ ਸਾਡੇ ਜੀਵਨ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਰੁੱਖ ਤੇ ਮਨੁੱਖ ਦਾ ਇੱਕ ਐਸਾ ਮੁੱਢ ਕਦੀਮੀ ਰਿਸ਼ਤਾ ਹੈ ਕਿ ਦੋਨਾਂ ਦਾ ਇੱਕ ਦੂਜੇ ਦੇ ਪੂਰਕ ਨੇ ਜੇ ਦੇਖਿਆ
0: ਸਹੀ ਗੱਲ ਹੈ
1: ਕਿਉਂਕਿ ਮਨੁੱਖ ਰੁੱਖ ਲਾਊਗਾ ਤੇ ਜੇ ਮਨੁੱਖ ਰੁੱਖ ਲਾਊਗਾ ਰੁੱਖ ਜਿਹੜਾ ਉਹਦੇ ਏਵੇ ਦੇ ਵਿੱਚ ਉਹਨੂੰ ਜੀਣ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਵੀ ਲੱਕੜੀ ਤੋਂ ਲੈ ਕੇ ਸਾਹ ਤੱਕ ਜਿਹੜਾ ਹੈ ਉਹ ਤੁਹਾਨੂੰ ਰੁੱਖ ਜਿਹੜਾ ਦਿੰਦੇ ਆ
0: ਸਹੀ ਗੱਲ
1: ਹੈ ਕਿ ਨਹੀਂ ਸੋ ਇਸ ਕਰਕੇ ਰੁੱਖ ਤੇ ਮਨੁੱਖ ਦਾ ਇੱਕ ਐਸਾ ਰਿਸ਼ਤਾ ਹੈ ਇਹ ਰਿਸ਼ਤੇ ਦੇ ਵਿੱਚ ਅੱਜ ਜਿਹੜਾ ਹੈ ਜਿੱਦਾਂ ਕਹਿੰਦੇ ਕਿ ਬਹੁਤ ਦੂਰੀਆਂ ਪੈ ਗਈਆਂ
0: ਬਿਲਕੁਲ
1: ਬਹੁਤ ਤਰੇੜਾਂ ਆ ਗਈਆਂ ਜਾਂ ਇਹ ਹੈ ਵੀ ਇੱਕ ਦੂਜੇ ਤੋਂ ਅਸੀਂ ਆਪਣੇ ਆਪ ਨੂੰ ਇੰਨਾ ਦੂਰ ਕਰ ਲਿਆ ਵੀ ਹੁਣ ਏਦਾਂ ਲੱਗਦਾ ਅਸੀਂ ਰੁੱਖਾਂ ਨੂੰ ਜਾਣਦੇ ਨਹੀਂ ਤੇ ਰੁੱਖ ਸਾਨੂੰ ਪਛਾਣਦੇ ਨਹੀਂ
0: ਸਹੀ ਗੱਲ
1: ਹੈ ਕਿ ਨਹੀਂ ਇਹ ਕਿਤੇ ਨਾ ਕਿਤੇ ਬੜੀ ਗੰਭੀਰਤਾ ਵਾਲਾ ਵਿਸ਼ਾ ਹੈ ਇਹਨੂੰ ਸਮਝਣਾ ਚਾਹੀਦਾ ਹੈ ਕਿ ਕੁਦਰਤ ਦਾ ਸੰਤੁਲਨ ਰੁੱਖਾਂ ਕਰਕੇ ਹੈ
0: ਸਹੀ ਗੱਲ ਹੈ
1: ਜੇ ਰੁੱਖ ਨਹੀਂ ਹੋਣਗੇ ਮਨੁੱਖ ਨਹੀਂ ਹੋਣਗੇ ਤੇ ਜੇ ਆਪਾਂ ਸੰਤੁਲਨ ਪੈਦਾ ਕਰਨਾ ਸਾਨੂੰ ਰੁੱਖਾਂ ਨੂੰ ਲਾਉਣਾ ਪੈਣਾ
0: ਲਾਉਣਾ ਪੈਣਾ ਜਿਹਦਾ ਆਪਾਂ ਬਦਲ ਲੱਭ ਲੈਂਦੇ ਹਾਂ ਪਰ ਇਹ ਮਸ਼ੀਨੀ ਬਦਲਿਆ
1: ਇੱਕ ਰੂਪਕ ਹੈ ਆਪਣੇ ਕੋਲ ਇਸੇ ਬਾਬਤ ਜਿਹੜਾ ਰੁੱਖਾਂ ਦੀ ਕਾਸ਼ਤਕਾਰੀ ਦੇ ਬਾਬਤ ਇਹ ਆਪਾਂ ਸਾਂਝਾ ਕਰਦੇ
0: ਬਿਲਕੁਲ ਜੀ

ਸਾਡੇ ਦੇਸ਼ 'ਚ ਵੱਡੀ ਗਿਣਤੀ 'ਚ ਅਜਿਹੇ ਲੋਕ ਨੇ ਜੋ ਰੁੱਖਾਂ ਦੀ ਕਟਾਈ ਕਰਕੇ ਜਿੱਥੇ ਵਾਤਾਵਰਨ 'ਚ ਵਿਗਾੜ ਪੈਦਾ ਕਰਦੇ, ਉੱਥੇ ਨਾਲ ਨਾਲ ਰੁੱਖਾਂ ਦੀਆਂ ਕਿਸਮਾਂ ਨੂੰ ਵੀ ਅਲੋਪ ਕਰ ਰਹੇ। ਵੱਡੀ ਗਿਣਤੀ 'ਚ ਲੋਕਾਂ ਨੇ ਰੁੱਖਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ। ਰੁੱਖਾਂ ਦੇ ਦੁਸ਼ਮਣ ਲੋਕ ਜੰਗਲ ਕੱਟ ਕੱਟ ਕੇ ਮੈਦਾਨੀ ਇਲਾਕਾ ਬਣਾਉਣ 'ਚ ਲੱਗੇ ਹੋਏ। ਪਹਿਲੀ ਕਮਾਈ ਰੁੱਖਾਂ 'ਚੋਂ ਅਤੇ ਦੂਜੀ ਕਮਾਈ ਉਸੇ ਜਗ੍ਹਾ ਦੀ ਜ਼ਮੀਨ 'ਚੋਂ। ਹਿੰਦੁਸਤਾਨ 'ਚ ਇਹ ਵਰਤਾਰਾ ਵੱਡੀ ਪੱਧਰ 'ਤੇ ਚੱਲਿਆ ਆ ਰਿਹਾ। ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਰੁੱਖਾਂ ਅਤੇ ਮਨੁੱਖ ਦਾ ਬਹੁਤ ਪੁਰਾਣਾ ਸੰਬੰਧ ਹੈ। ਜੰਗਲ ਦੇ ਆਦਿਵਾਸੀ ਅੱਜ ਵੀ ਰੁੱਖਾਂ ਦੀ ਗੂੜ੍ਹੀ ਯਾਰੀ ਕਾਰਨ ਜੀਵਤ ਚੱਲੇ ਆ ਰਹੇ। ਰੁੱਖਾਂ ਦੇ ਗੂੜ੍ਹੇ ਸੰਬੰਧ ਕਾਰਨ ਹੀ ਆਦਿ ਮਨੁੱਖ ਦਾ ਜੀਵਨ ਸ਼ੁਰੂ ਹੋਇਆ। ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਮਨੁੱਖ, ਪਸ਼ੂ, ਪੰਛੀ ਅਤੇ ਹਰ ਕਿਸਮ ਦੀ ਚਲਦੀ ਫਿਰਦੀ ਜਾਨਦਾਰ ਵਸਤੂ ਰੁੱਖਾਂ 'ਤੇ ਨਿਰਭਰ ਹੈ। ਕਹਿਣ ਦਾ ਮਤਲਬ ਕਿ ਅਸੀਂ ਹਰ ਕਿਸਮ ਦੇ ਖੁਰਾਕੀ ਤੱਤ ਰੁੱਖਾਂ ਅਤੇ ਪੌਦਿਆਂ ਤੋਂ ਹੀ ਲੈਂਦੇ ਹਾਂ। ਕੁਦਰਤ ਨੇ ਰੁੱਖਾਂ 'ਚ ਅਜਿਹਾ ਗੁਣ ਭਰਿਆ ਹੋਇਆ ਜੋ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਰੁੱਖਾਂ ਦੀਆਂ ਜੜੀਆਂ ਬੂਟੀਆਂ ਦੀ ਬਦੌਲਤ ਠੀਕ ਹੋ ਜਾਂਦੀਆਂ ਨੇ। ਅੱਜ ਦੇ ਪਦਾਰਥਵਾਦੀ ਮਨੁੱਖ ਨੇ ਰੁੱਖਾਂ ਬਾਰੇ ਬੇਸਮਝ ਅਪਣਾ ਕੇ ਰੁੱਖਾਂ ਨਾਲੋਂ ਆਪਣਾ ਰਿਸ਼ਤਾ ਨਾਤਾ ਤੋੜ ਲਿਆ। ਬਹੁਤ ਸਾਰੇ ਲੋਕਾਂ ਨੇ ਇਹ ਸਮਝ ਬਣਾ ਲਈ ਹੈ ਕਿ ਰੁੱਖ ਤਾਂ ਸਜਾਵਟ, ਬਾਲਣ ਅਤੇ ਕਮਾਈ ਕਰਨ ਲਈ ਨੇ। ਬੋੜ, ਪਿੱਪਲ, ਜੰਡ, ਟਾਹਲੀਆਂ, ਤੂਤ, ਅੰਬ ਆਦਿ ਦਰੱਖਤਾਂ ਦੀਆਂ ਕਿਸਮਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ। ਅਜਿਹੇ ਵੱਡੇ ਰੁੱਖਾਂ 'ਤੇ ਹਜ਼ਾਰਾਂ ਪੰਛੀ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਸਨ। ਵੱਡੇ ਦਰੱਖਤਾਂ ਦੇ ਪੁੱਟੇ ਜਾਣ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਪੰਛੀ ਹਿਜਰਤ ਕਰ ਗਏ ਨੇ। ਮਨੁੱਖੀ ਸੋਚ ਨੇ ਕਦੇ ਵੀ ਪਛਤਾਵਾ ਨਹੀਂ ਕੀਤਾ। ਕੁਦਰਤ ਦਾ ਸਮਤੋਲ ਰੱਖਣ 'ਚ ਪੰਛੀ ਬੜੇ ਸਹਾਈ ਹੁੰਦੇ ਹੈ, ਪਰ ਮਨੁੱਖੀ ਸੁਭਾਅ ਲਗਾਤਾਰ ਰੁੱਖਾਂ ਅਤੇ ਪੰਛੀਆਂ ਨਾਲ ਵੈਰ ਭਾਵਨਾ ਰੱਖਦਾ ਆ ਰਿਹਾ। ਅੱਜ ਤੋਂ 25-30 ਸਾਲ ਪਹਿਲਾਂ ਖੇਤਾਂ 'ਚ ਕੰਮ ਕਰਦੇ ਕਿਰਤੀ ਲੋਕ ਦੁਪਹਿਰ ਸਮੇਂ ਘਰ ਨਹੀਂ ਆਉਂਦੇ ਸਨ ਅਤੇ ਵੱਡੇ ਰੁੱਖਾਂ ਹੇਠ ਬੈਠ ਕੇ ਦੁਪਹਿਰ ਵੇਲੇ ਆਰਾਮ ਕਰ ਲੈਂਦੇ ਸਨ ਅਤੇ ਨੀਂਦ ਦਾ ਝਪਕਾ ਵੀ ਬੜੇ ਆਰਾਮ ਨਾਲ ਲੈਂਦੇ ਸਨ। ਮਨੁੱਖ ਦਾ ਜੀਵਨ ਜੰਗਲ ਤੋਂ ਹੀ ਸ਼ੁਰੂ ਹੋਇਆ। ਜੰਗਲ ਤੋਂ ਪਰੇ ਹਟ ਕੇ ਮਨੁੱਖ ਨੇ ਆਧੁਨਿਕ ਸੱਭਿਅਤਾ ਦਾ ਸੁਪਨਾ ਸਾਕਾਰ ਕੀਤਾ। ਮਨੁੱਖ ਦਾ ਜੀਵਨ ਚੱਕਰ ਅਸਲ 'ਚ ਵਾਤਾਵਰਣ, ਪ੍ਰਾਣੀ ਵਰਗ ਅਤੇ ਰੁੱਖਾਂ ਨਾਲ ਜੁੜਿਆ। ਮਨੁੱਖ ਹਰ ਚੀਜ਼ ਕੁਦਰਤ ਤੋਂ ਪ੍ਰਾਪਤ ਕਰਦਾ। ਪੁਰਾਤਨ ਸਮੇਂ ਤੋਂ ਹੁਣ ਤੱਕ ਮਨੁੱਖ ਨੇ ਰੁੱਖਾਂ ਤੋਂ ਹੀ ਹਰ ਚੀਜ਼ ਪ੍ਰਾਪਤ ਕੀਤੀ ਹੈ। ਮਨੁੱਖ ਦਾ ਜੀਵਨ ਵੀ ਰੁੱਖਾਂ 'ਤੇ ਨਿਰਭਰ ਹੈ। ਮਨੁੱਖ ਰੁੱਖਾਂ ਤੋਂ ਆਕਸੀਜਨ ਪ੍ਰਾਪਤ ਕਰਕੇ ਸਾਹ ਲੈਂਦਾ ਹੈ। ਜਦੋਂ ਦਾ ਮਨੁੱਖ ਦਾ ਧਰਤੀ 'ਤੇ ਪੈਰ ਪਿਆ, ਰੁੱਖ ਹੀ ਉਸ ਦਾ ਸਹਾਰਾ ਬਣ ਮਿਲਿਆ। ਰੁੱਖ ਦੀ ਛਾਂ, ਰੁੱਖ ਦੀ ਲੱਕੜ, ਰੁੱਖ ਤੋਂ ਪ੍ਰਾਪਤ ਫਲ, ਰੁੱਖ ਤੋਂ ਪ੍ਰਾਪਤ ਰਸ, ਦਵਾਈਆਂ, ਜਿਨ੍ਹਾਂ ਹਮੇਸ਼ਾ ਮਨੁੱਖ ਨੂੰ ਲਾਭ ਦਿੱਤਾ ਹੈ। ਸਮੇਂ ਸਮੇਂ ਰੁੱਖਾਂ ਨੇ ਮਨੁੱਖ ਨੂੰ ਕੁਦਰਤੀ ਜੀਵਾਂ ਤੋਂ ਸੁਰੱਖਿਆ ਵੀ ਦਿੱਤੀ ਹੈ। ਰੁੱਖ ਧਰਤੀ ਦਾ ਸਰਮਾਇਆ ਨੇ। ਅੱਜ ਆਧੁਨਿਕ ਮਨੁੱਖ ਵੀ ਰੁੱਖਾਂ 'ਤੇ ਹੀ ਨਿਰਭਰ ਹੈ। ਰੁੱਖ ਧਰਤੀ 'ਤੇ ਸੁੰਦਰਤਾ ਅਤੇ ਸੁੰਦਰ ਵਾਤਾਵਰਣ ਬਣਾਈ ਰੱਖਦੇ ਨੇ। ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ 'ਤੇ ਨਿਰਭਰ ਹੈ। ਮਨੁੱਖ ਨੂੰ ਰੁੱਖਾਂ ਤੋਂ ਕਈ ਲਾਭ ਅਤੇ ਦਾਤਾਂ ਪ੍ਰਾਪਤ ਹੁੰਦੀਆਂ ਨੇ। ਪਿੱਪਲ, ਬੋੜ ਅਤੇ ਹੋਰ ਵੱਡੇ ਕਾਰ ਵਾਲੇ ਰੁੱਖ ਮਨੁੱਖ ਨੂੰ ਅਤੇ ਹੋਰ ਜੀਵ ਜੰਤੂਆਂ ਨੂੰ ਛਾਂ, ਆਕਸੀਜਨ, ਲੱਕੜੀ, ਆਯੁਰਵੈਦਿਕ ਦਵਾਈ ਅਤੇ ਕਈ ਲਾਭ ਦਿੰਦੇ ਨੇ। ਨਿੰਮ ਦੇ ਰੁੱਖ ਦੇ

ਪੱਤੇ ਟਾਹਣੀਆਂ ਜੜ੍ਹਾਂ ਫਲ ਮਨੁੱਖ ਦਵਾਈ ਦੇ ਤੌਰ 'ਤੇ ਵਰਤਦਾ। ਨਿੰਮ ਚਮੜੀ ਦੇ ਰੋਗ ਦੂਰ ਕਰਦਾ। ਨਿੰਮ ਦੀ ਛਾਂ ਹੇਠ ਬੈਠਣ ਨਾਲ ਕਈ ਬਿਮਾਰੀਆਂ ਦਾ ਇਲਾਜ ਹੁੰਦਾ। ਚੰਦਨ ਦੇ ਰੁੱਖ ਦੀ ਵਰਤੋਂ ਅਸੀਂ ਕਈ ਤਰ੍ਹਾਂ ਨਾਲ ਕਰਦੇ ਹਾਂ। ਇਹ ਲੱਕੜ ਬਹੁਤ ਹੀ ਮਹਿੰਗੀ ਹੈ ਅਤੇ ਧਾਰਮਿਕ ਭਾਵਨਾ ਨਾਲ ਵੀ ਜੁੜੀ ਹੈ। ਸਰੀਂ ਦੇ ਦਰਖਤ ਦੀ ਆਪਣੀ ਹੀ ਮਹੱਤਤਾ ਹੈ। ਜੰਗਲੀ ਸਰੀਂ ਦੇ ਪੱਤੇ ਦਾ ਰਸ ਖਾਸ ਦਵਾਈਆਂ ਦੇ ਗੁਣ ਰੱਖਦਾ ਹੈ। ਕਿੱਕਰ, ਅੰਬ, ਰੂਬਲ, ਟਾਹਲੀ, ਸਫੈਦਾ, ਪਾਪੂਲਰ ਅਤੇ ਹੋਰ ਕਈ ਪ੍ਰਕਾਰ ਦੇ ਰੁੱਖ ਮਨੁੱਖ ਨੂੰ ਕਈ ਲਾਭ ਦੇ ਰਹੇ ਨੇ। ਮਨੁੱਖ ਨੇ ਘਰ ਦੇ ਬਾਹਰ ਹਰ ਥਾਂ ਲੱਕੜ ਦੀ ਵਰਤੋਂ ਕੀਤੀ ਹੈ। ਵੱਡੇ ਵੱਡੇ ਭਵਨ ਵੀ ਲੱਕੜੀ ਦੀ ਵਰਤੋਂ ਕਰਕੇ ਬਣਾਏ ਨੇ। ਲੱਕੜੀ ਤੋਂ ਮਨੁੱਖ ਨੇ ਹਜ਼ਾਰਾਂ ਕੰਮ ਲਏ ਨੇ। ਮਨੁੱਖ ਨੇ ਰੁੱਖਾਂ ਨੂੰ ਕਈ ਰੂਪ 'ਚ ਵਰਤਿਆ। ਰੁੱਖਾਂ ਉੱਤੇ ਕਈ ਜੀਵ ਜੰਤੂ ਵੀ ਜਨਮ ਲੈਂਦੇ ਨੇ। ਰੁੱਖਾਂ ਨਾਲ ਜੀਵ ਜੰਤੂ ਚੱਕਰ ਵੀ ਜੁੜਿਆ। ਰੁੱਖਾਂ ਉੱਤੇ ਕਈ ਪ੍ਰਕਾਰ ਦੇ ਕੀੜਿਆਂ ਦੀ ਪ੍ਰਜਾਤੀ ਵੀ ਜਨਮ ਲੈਂਦੀ ਹੈ। ਰੁੱਖਾਂ ਕਰਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ। ਜੰਗਲਾਂ 'ਚ ਪਾਏ ਜਾਂਦੇ ਰੁੱਖ ਵੀ ਕਈ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਰੱਖਦੇ ਨੇ। ਜਿੱਥੇ ਵੱਧ ਰੁੱਖ ਹੋਣਗੇ ਉੱਥੇ ਵੱਧ ਵਰਖਾ ਹੋਏਗੀ ਅਤੇ ਮੌਸਮ ਵੀ ਠੰਡਾ ਹੋਏਗਾ। ਰੁੱਖ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਬਣਾਈ ਰੱਖਣ 'ਚ ਵੀ ਸਹਾਇਕ ਹੁੰਦੇ ਨੇ। ਜਿੱਥੇ ਵੱਧ ਰੁੱਖ ਹੋਣਗੇ ਉੱਥੇ ਪੰਛੀ, ਜੀਵ, ਕੀਟ ਵੀ ਵੱਧ ਹੋਣਗੇ। ਵੱਧ ਰੁੱਖ ਮਨੁੱਖ ਦੀ ਚੰਗੀ ਸਿਹਤ ਲਈ ਵੀ ਸਹਾਈ ਹੁੰਦੇ ਨੇ ਅਤੇ ਬਿਮਾਰੀਆਂ 'ਤੇ ਵੀ ਨਿਯੰਤਰਣ ਰੱਖਦੇ ਨੇ। ਜਿੰਨੇ ਦਰਖਤ ਵੱਧ ਹੋਣਗੇ ਓਨੇ ਹੀ ਇਲਾਕੇ ਦੇ ਵਾਤਾਵਰਨ ਅਤੇ ਮਨੁੱਖਤਾ ਦੀ ਸੁੰਦਰਤਾ ਵਧੇਗੀ। ਪਰ ਮਨੁੱਖ ਨੇ ਧੜਾਧੜ ਜੰਗਲਾਂ ਦੀ ਕਟਾਈ ਕੀਤੀ ਹੈ, ਜਿਸ ਕਰਕੇ ਮਨੁੱਖਤਾ ਅਤੇ ਜੀਵ ਜਗਤ ਨੂੰ ਵੱਡਾ ਨੁਕਸਾਨ ਅਤੇ ਖਤਰਾ ਉਤਪੰਨ ਹੋ ਗਿਆ ਹੈ। ਦਰਖਤਾਂ ਦੀ ਵੱਡੇ ਪੱਧਰ 'ਤੇ ਕਟਾਈ ਕਾਰਨ ਅਤੇ ਨਵੇਂ ਦਰਖਤ ਪੈਦਾ ਨਾ ਹੋਣ ਕਾਰਨ ਵਾਤਾਵਰਨ 'ਚ ਕਈ ਪ੍ਰਕਾਰ ਦੇ ਵਿਗਾੜ ਆ ਰਹੇ ਨੇ। ਵਰਖਾ ਘੱਟ ਰਹੀ ਹੈ, ਧਰਤੀ ਹੇਠਲਾ ਪਾਣੀ ਨੀਵਾਂ ਹੋ ਰਿਹਾ, ਗਰਮੀ ਵੱਧ ਰਹੀ ਹੈ, ਮਨੁੱਖ ਨੂੰ ਬਿਮਾਰੀਆਂ ਘੇਰ ਰਹੀਆਂ ਨੇ। ਕੀਟ, ਪੰਛੀ ਅਤੇ ਦਰਖਤਾਂ 'ਤੇ ਰਹਿਣ ਵਾਲੇ ਜੀਵਾਂ ਦੀ ਗਿਣਤੀ ਘਟਣ ਕਾਰਨ ਲੋਪ ਹੋ ਰਹੇ ਨੇ। ਲੱਕੜ ਦੀ ਜ਼ਰੂਰਤ ਪੂਰੀ ਨਹੀਂ ਹੋ ਰਹੀ। ਫਲ ਅਤੇ ਰੁੱਖਾਂ ਤੋਂ ਪ੍ਰਾਪਤ ਵਸਤਾਂ ਮਹਿੰਗੀਆਂ ਹੋ ਰਹੀਆਂ ਨੇ। ਇਸ ਲਈ ਹਰ ਮਨੁੱਖ ਦਾ ਫਰਜ਼ ਬਣਦਾ ਕਿ ਉਹ ਆਪਣੀ ਜ਼ਿੰਦਗੀ ਵਾਂਗ ਹੀ ਆਲੇ ਦੁਆਲੇ ਦੇ ਰੁੱਖਾਂ ਦੀ ਹਿਫਾਜ਼ਤ ਕਰੇ। ਰੁੱਖ ਵੱਡਾ ਕਰਕੇ ਵੇਚ ਕੇ ਪੈਸਾ ਵੱਟਣ ਦੀ ਭਾਵਨਾ ਦਾ ਰੁਝਾਨ ਖਤਮ ਹੋਣਾ ਚਾਹੀਦਾ। ਧਰਤੀ 'ਤੇ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹੈ। ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਵੀ ਇੱਥੇ 50 ਲੱਖ ਵੱਡੇ ਰੁੱਖ ਪੈਦਾ ਕਰ ਲਏ ਜਾਣ ਤਾਂ ਪੰਜਾਬ ਦੇ ਮੌਸਮ ਅਤੇ ਵਾਤਾਵਰਣ 'ਚ ਵੱਡੀ ਤਬਦੀਲੀ ਆ ਜਾਏਗੀ।

ਰੁੱਖ ਸਾਡੇ ਲਈ ਭੋਜਨ ਤੇ ਪਾਣੀ ਵਾਂਗ ਹੀ ਮਹੱਤਵਪੂਰਨ ਨੇ। ਰੁੱਖਾਂ ਬਿਨਾਂ ਸਾਡਾ ਜੀਵਨ ਬਹੁਤ ਹੀ ਮੁਸ਼ਕਲ ਬਣ ਜਾਏਗਾ, ਜਾਂ ਅਸੀਂ ਇੰਜ ਕਹਿ ਸਕਦੇ ਹਾਂ ਕਿ ਰੁੱਖਾਂ ਬਿਨਾਂ ਸਾਡਾ ਜੀਵਨ ਇੱਕ ਦਿਨ ਖਤਮ ਹੋ ਜਾਏਗਾ, ਕਿਉਂਕਿ ਸਾਨੂੰ ਤੰਦਰੁਸਤ ਤੇ ਸੁਖੀ ਜੀਵਨ ਦੇਣ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਸਾਡਾ ਜੀਵਨ ਜਿਉਣ ਦਾ ਸਹਾਰਾ ਨੇ। ਰੁੱਖ ਵਾਤਾਵਰਨ ਨੂੰ ਮਨੁੱਖੀ ਜੀਵਨ ਦੇ ਅਨੁਕੂਲ ਬਣਾਉਂਦੇ ਨੇ। ਇਹ ਮਨੁੱਖ ਨੂੰ ਆਕਸੀਜਨ ਦੇ ਕੇ ਕਾਰਬਨ ਡਾਈਆਕਸਾਈਡ ਗੈਸ ਆਪ ਲੈਂਦੇ ਹੈ। ਰੁੱਖ ਮਨੁੱਖ ਨੂੰ ਕੁਦਰਤ ਵੱਲੋਂ ਦਿੱਤਾ ਲਾਭ ਸਭ ਤੋਂ ਵੱਡਾ ਤੋਹਫ਼ਾ ਨੇ। ਇਸ ਲਈ ਸਾਨੂੰ ਰੁੱਖਾਂ ਨਾਲ ਪਿਆਰ ਕਰਨਾ ਚਾਹੀਦਾ ਅਤੇ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਰੁੱਖ ਧਰਤੀ ਦਾ ਸ਼ਿੰਗਾਰ ਨੇ, ਜਿਵੇਂ ਕੋਈ ਸੋਹਣੀ ਮਟਿਆਰ ਆਪਣੇ ਹੁਸਨ ਨੂੰ ਚਾਰ ਚੰਨ ਲਾਉਣ ਲਈ ਗਹਿਣਿਆਂ ਨਾਲ ਸ਼ਿੰਗਾਰ ਕਰਦੀ ਹੈ, ਉਸੇ ਤਰ੍ਹਾਂ ਧਰਤੀ 'ਤੇ ਠੰਡੀਆਂ ਛਾਵਾਂ ਦਿੰਦੇ ਫਲਾਂ ਨਾਲ ਲੱਦੇ ਰੁੱਖ ਵੀ ਧਰਤੀ ਦਾ ਸ਼ਿੰਗਾਰ ਨੇ। ਰੁੱਖਾਂ ਦੀਆਂ ਠੰਡੀਆਂ ਛਾਵਾਂ ਅਤੇ ਪੰਛੀਆਂ ਦਾ ਚਹਿਚਹਾਉਣਾ ਮਨੁੱਖ ਦੇ ਦਿਲ ਨੂੰ ਸਕੂਨ

ਪੈਸੇ ਦੀ ਦੌੜ 'ਚ ਹੋਣ ਨਾਲ ਮਨੁੱਖ ਦੇ ਜੀਵਨ 'ਚ ਨੈਤਿਕਤਾ ਦਾ ਖਤਮ ਹੋ ਜਾਣਾ ਹੈ। ਇੰਜ ਜਾਪਦਾ ਜਿਵੇਂ ਮਨੁੱਖ ਇੱਕ ਰੁੱਖ ਸੌ ਸੁੱਖ ਦਾ ਸੰਦੇਸ਼ ਦਿੰਦਾ ਹੋਇਆ ਖੁਦ ਉਸ ਤੋਂ ਅਣਜਾਣ ਹੋ ਗਿਆ ਹੋਵੇ ਅਤੇ ਜਿਸ ਟਾਹਣੇ 'ਤੇ ਬੈਠਾ ਉਸੇ ਟਾਹਣੇ ਨੂੰ ਕੱਟ ਰਿਹਾ। ਮਨੁੱਖ ਖੁਦ ਆਪਣੇ ਜੀਵਨ 'ਚ ਜ਼ਹਿਰ ਘੋਲ ਰਿਹਾ। ਬੇਸ਼ੱਕ ਸੜਕਾਂ, ਉਦਯੋਗ ਸਮੇਂ ਦੀ ਮੰਗ ਅਤੇ ਵਿਕਾਸ ਲਈ ਜ਼ਰੂਰੀ ਨੇ, ਪਰ ਵਿਕਾਸ ਕਿਸੇ ਯੋਜਨਾ ਅਨੁਸਾਰ ਹੋਣਾ ਚਾਹੀਦਾ ਹੈ। ਜੋ ਰੁੱਖ ਪੁੱਟੇ ਜਾਂਦੇ ਹੈ ਉਸ ਤੋਂ ਵੱਧ ਗਿਣਤੀ 'ਚ ਲੱਗਣੇ ਚਾਹੀਦੇ ਹੈ ਅਤੇ ਉਹਨਾਂ ਦੀ ਸੰਭਾਲ ਵੀ ਹੋਣੀ ਚਾਹੀਦੀ ਹੈ। ਲੋੜ ਹੈ ਕਿ ਹਰ ਮਨੁੱਖ ਇਹਨਾਂ ਦੀ ਸੰਭਾਲ ਲਈ ਯਤਨ ਕਰਕੇ ਦੂਸਰੇ ਲੋਕਾਂ ਨੂੰ ਸੰਭਾਲ ਲਈ ਪ੍ਰੇਰਿਤ ਕਰੇ। ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਦਰੱਖਤਾਂ ਦੀ ਮਹੱਤਤਾ, ਸੰਭਾਲ ਸੰਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਵੱਖ ਵੱਖ ਦਿਨ ਅਤੇ ਤਿਉਹਾਰ ਵੱਧ ਤੋਂ ਵੱਧ ਰੁੱਖ ਲਗਾ ਕੇ ਮਨਾਉਣੇ ਚਾਹੀਦੇ ਅਤੇ ਇਹਨਾਂ ਦੀ ਸੰਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਧਰਤੀ 'ਤੇ ਮਨੁੱਖ ਨੂੰ ਸਭ ਤੋਂ ਬੁੱਧੀਜੀਵੀ ਪ੍ਰਾਣੀ ਸਮਝਿਆ ਜਾਂਦਾ ਹੈ। ਇਸ ਲਈ ਮਨੁੱਖ ਦਾ ਫਰਜ਼ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਵਾਤਾਵਰਨ ਅਤੇ ਧਰਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇ। ਆਦਿ ਜੁਗਾਦ ਤੋਂ ਸਾਡੇ ਦੁੱਖ ਸੁੱਖ ਦੇ ਸਾਥੀ ਰਹੇ ਨੇ ਰੁੱਖ। ਰੁੱਖ ਨਾ ਹੁੰਦੇ ਤਾਂ ਇਹ ਸਾਰੀ ਧਰਤੀ ਵੀਰਾਨ ਹੋਣੀ ਸੀ। ਰੁੱਖ ਧਰਤੀ 'ਤੇ ਰਹਿਣ ਵਾਲੇ ਜੀਵਾਂ ਦੇ ਪਾਲਣਹਾਰ ਨੇ। ਰੁੱਖ ਵਰਖਾ ਲਿਆਉਂਦੇ ਹੈ ਅਤੇ ਵਰਖਾ ਧਰਤੀ ਉੱਪਰਲੇ ਜੀਵਨ ਨੂੰ ਰਵਾਨੀ ਬਖਸ਼ਦੀ ਹੈ। ਰੁੱਖ ਹੀ ਸਨ ਜਿਨ੍ਹਾਂ ਨੇ ਆਦਿ ਕਾਲ ਦੇ ਨੰਗ ਤੜੰਗੇ ਸਾਡੇ ਵੱਢ ਵਡੇਰਿਆਂ ਨੂੰ ਸ਼ਰਨ ਦਿੱਤੀ, ਓਟ ਆਸਰਾ ਦਿੱਤਾ। ਮਨੁੱਖੀ ਸੱਭਿਅਤਾ ਨੂੰ ਅੱਜ ਦੇ ਦੌਰ ਤੱਕ ਲੈ ਕੇ ਆਉਣ 'ਚ ਰੁੱਖ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ। ਕਈਆਂ ਰੰਬੇ, ਦਾਤਰ, ਦਾਤਰੀਆਂ, ਪਾਲੇ, ਕੁਹਾੜੇ ਬਣਾਉਣ 'ਚ ਰੁੱਖ ਦਸਤੇ ਬਣੇ। ਚਕਲਾ, ਵੇਲਣਾ, ਚੌਂਟੇ, ਨਹੀਆਂ, ਘੋਟਣਾ, ਮਧਾਣੀਆਂ ਅਤੇ ਕੜਛੀਆਂ ਦੇ ਰੂਪਾਂ 'ਚ ਰੁੱਖਾਂ ਨੇ ਸਾਡੇ ਘਰਾਂ ਨੂੰ ਸੋਹਜ ਅਤੇ ਸੁਹੱਫਣ ਬਖਸ਼ਿਆ। ਖੂਹ ਦਾ ਚੱਕ, ਕਾਂਜਣ, ਗਾਂਧੀ, ਹਲ, ਪੰਜਾਲੀ, ਜੰਦਰਾ ਵਰਗੇ ਸੰਦ ਬਣਾਉਣ ਲਈ ਰੁੱਖਾਂ ਨੇ ਸਦੀਆਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ। ਚਰਖਾ, ਟੇਰਨਾ, ਖੱਡੀ, ਸੰਦੂਕ ਬਣ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਕਲਾਤਮਕ ਬਣਾਇਆ। ਪੱਖੇ, ਪੱਖੀਆਂ, ਮੇਜ਼, ਕੁਰਸੀ, ਮੰਜਾ, ਪੀੜਾ ਅਤੇ ਪੰਘੂੜੇ ਤੋਂ ਲੈ ਕੇ ਬੰਦੇ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣ ਵਾਲੇ ਫੱਟਿਆਂ ਦੇ ਰੂਪ 'ਚ ਰੁੱਖ ਮਨੁੱਖ ਦੇ ਨਾਲ ਰਹੇ। ਇੱਥੋਂ ਤੱਕ ਕਿ ਹਰ ਬੰਦੇ ਦੇ ਅੰਤਿਮ ਸਮੇਂ ਇੱਕ ਰੁੱਖ ਦਾ ਬੰਦੇ ਦੇ ਨਾਲ ਬਲਣਾ ਵੀ ਰੁੱਖ ਦੇ ਹਿੱਸੇ ਹੀ ਆਇਆ। ਛਣਕਣਾ, ਬੰਸਰੀ, ਤੂੰਬਾ, ਰਬਾਬ, ਢੱਡ ਸਰੰਗੀ, ਢੋਲ, ਨਗਾਰਾ, ਡਮਰੂ, ਅਲਗੋਜ਼ੇ ਬਣ ਕੇ ਰੁੱਖਾਂ ਨੇ ਮਨੁੱਖ ਦੀ ਜ਼ਿੰਦਗੀ 'ਚ ਸੰਗੀਤਕ ਰੰਗ ਭਰੇ। ਗੱਡ ਗਡੀਰੇ, ਰੱਥ ਟਾਂਗੇ ਬਣ ਕੇ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਰਵਾਨਗੀ ਦਿੱਤੀ। ਰੁੱਖ ਦਾਤਣ ਬਣੇ, ਦਵਾਈਆਂ ਬਣੇ, ਇਹਨਾਂ ਸਾਨੂੰ ਮਿੱਠੇ ਫਲ ਦਿੱਤੇ, ਅਚਾਰ ਦਿੱਤੇ, ਧੁੱਪਾਂ 'ਚ ਸਾਡੇ ਲਈ ਛਾਵਾਂ ਬਣੇ, ਸਿਰਾਂ ਦੀ ਛੱਤ ਬਣੇ। ਗੱਲ ਕੀ, ਰੁੱਖਾਂ ਨੇ ਹਰ ਦੁੱਖ ਸੁੱਖ 'ਚ ਮਨੁੱਖ ਦਾ ਸਾਥ ਨਿਭਾਇਆ। ਹੁਣ ਜਦੋਂ ਪਲਾਸਟਿਕ ਦਾ ਪ੍ਰਵੇਸ਼ ਹੋਇਆ ਤਾਂ ਰੁੱਖ 'ਤੇ ਸਾਡੀ ਨਿਰਭਰਤਾ ਘੱਟ ਗਈ ਹੈ। ਅਸੀਂ ਹੁਣ ਸਮਝਣ ਲੱਗ ਪਏ ਹਾਂ ਕਿ ਕੰਕਰੀਟ ਦੀਆਂ ਬਿਲਡਿੰਗਾਂ 'ਚ ਰਹਿੰਦਿਆਂ ਸਾਨੂੰ ਰੁੱਖਾਂ ਦੀ ਲੋੜ ਨਹੀਂ, ਪਰ ਇਹ ਮਨੁੱਖ ਦੀ ਭੁੱਲ ਵੀ ਹੈ ਅਤੇ ਅਕ੍ਰਿਤ ਘਣਤਾ ਵੀ ਹੈ। ਅੱਜ ਜਦੋਂ ਅਸੀਂ ਅਕਲਾਂ ਸਮਝਾਂ ਅਤੇ ਉੱਚੇ ਅਕਾਦਮਿਕ ਕੱਦਾਂ ਦੇ ਹੰਕਾਰ ਨਾਲ ਭਰ ਗਏ ਹਾਂ ਅਤੇ ਅੱਜ ਅਸੀਂ ਸਮਝਣ ਲੱਗ ਪਏ ਹਾਂ ਕਿ ਹਰ ਕੰਮ ਨੂੰ ਮਸ਼ੀਨੀ ਤਕਨੀਕ ਅਤੇ ਪਲਾਸਟਿਕ ਦੀ ਵਰਤੋਂ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਅਤੇ ਹੁਣ ਸਾਨੂੰ ਰੁੱਖਾਂ ਦੀ ਲੋੜ ਨਹੀਂ। ਪਰ ਅਸੀਂ ਭੁੱਲ ਗਏ ਹਾਂ ਕਿ ਰੁੱਖਾਂ ਦੀ ਮਹੱਤਤਾ ਕੇਵਲ ਘਰਾਂ ਦੇ ਅਤੇ ਖੇਤੀ ਦੇ ਸੰਦ ਬਣ ਤੱਕ ਸੀਮਤ ਹੈ, ਬਲਕਿ ਰੁੱਖ ਧਰਤੀ ਦੇ ਫੇਫੜੇ ਨੇ। ਅਸੀਂ ਭੁੱਲ ਗਏ ਹਾਂ ਕਿ ਪਹਾੜਾਂ 'ਤੇ ਜੋ ਬਰਫ਼ ਜੰਮਦੀ ਹੈ ਇਸ ਦੇ ਜੰਮਣ 'ਚ ਵੀ ਰੁੱਖਾਂ ਦਾ ਯੋਗਦਾਨ ਹੁੰਦਾ। ਧਰਤੀ ਹੇਠਲਾ ਜੋ ਪਾਣੀ ਹੈ ਉਸ ਦੇ ਤਲ ਨੂੰ ਬਰਕਰਾਰ ਰੱਖਣ ਲਈ ਰੁੱਖ ਬੜੀ ਵੱਡੀ ਭੂਮਿਕਾ ਨਿਭਾਉਂਦੇ ਨੇ। ਦਰਿਆ ਗੰਦੇ ਨਾਲੇ ਨਾ ਬਣ, ਇਹ ਸਾਰਾ ਸਾਲ ਵਹਿੰਦੇ ਰਹਿਣ, ਧਰਤੀ 'ਤੇ ਜਨ ਜੀਵਨ ਦੀ ਚਾਲ ਬਣੀ ਰਹੇ, ਇਸ ਵਿੱਚ ਰੁੱਖਾਂ ਦੀ ਬੜੀ ਵੱਡੀ ਭੂਮਿਕਾ ਹੈ। ਪਰ ਅਸੀਂ ਇਹ ਸਭ ਕੁਝ ਤੋਂ ਉਲਟ ਰੁੱਖਾਂ ਦਾ ਵਡਾਂਗਾ ਕਰਕੇ ਉੱਚੀਆਂ ਵੱਡੀਆਂ ਸੰਗਮਰਮਰੀ ਬਿਲਡਿੰਗਾਂ ਉਸਾਰ ਰਹੇ ਹਾਂ। ਦਰਿਆਵਾਂ ਦੇ ਕੰਢਿਆਂ 'ਤੇ ਕੰਕਰੀਟ ਸੁੱਟ ਸੁੱਟ ਕੇ ਹੋਟਲ ਬਣਾਏ ਜਾ ਰਹੇ ਨੇ। ਇਹਨਾਂ 'ਚ ਸਜਾਵਟੀ ਬੂਟੇ ਲਾ ਕੇ ਆਪਣੇ ਆਪ ਨੂੰ ਆਪੇ ਹੀ ਕੁਦਰਤ ਪ੍ਰੇਮੀ ਹੋਣ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ। ਹੁਣ ਸਮਾਂ ਆ ਗਿਆ ਕਿ ਅਸੀਂ ਅਜਿਹਾ ਕਰਨ ਵਾਲਿਆਂ ਨੂੰ ਕਹੀਏ ਕਿ ਇਹ ਕੁਦਰਤ ਪ੍ਰੇਮ ਨਹੀਂ ਬਲਕਿ ਕੁਦਰਤ ਦੀ ਤੌਹੀਨ ਹੈ। ਅਸੀਂ ਇੰਨੇ ਅਕੇਤਕਣ ਹੋ ਗਏ ਹਾਂ ਕਿ ਜੋ ਰੁੱਖ ਸਾਡੀ ਹਵਾ ਨੂੰ ਸ਼ੁੱਧ ਕਰਦੇ ਹੈ ਉਹ ਸਾਡੇ ਲਈ ਆਕਸੀਜਨ ਪੈਦਾ ਕਰਦੇ ਆ, ਉਹਨਾਂ ਦਾ ਕਤਲੇਆਮ ਕਰਕੇ ਆਪਣੀਆਂ ਪਿੱਠਾਂ ਥਾਪੜ ਰਹੇ ਹਾਂ। ਖੇਤਾਂ ਦੇ ਵੱਟਾਂ ਬੰਨਿਆਂ, ਰਾਹਾਂ, ਸੂਇਆਂ, ਆਡਾਂ, ਬੰਬੀਆਂ ਅਤੇ ਰੁੱਖਾਂ ਦੀਆਂ ਝਿੜੀਆਂ ਨੂੰ ਖਤਮ ਕਰਕੇ ਅਸੀਂ ਖੇਤਾਂ ਨੂੰ ਵੱਡੇ ਸਮਤਲ ਪਲਾਟਾਂ ਦਾ ਰੂਪ ਦਿੱਤਾ, ਜਿਸ ਦੇ ਸਿੱਟੇ ਵਜੋਂ ਸਾਡਾ ਵਾਤਾਵਰਨ ਪਲੀਤ ਹੋਣ ਲੱਗਿਆ। ਰੁੱਖਾਂ ਦਾ ਵੱਡੀ ਪੱਧਰ 'ਤੇ ਕਤਲੇਆਮ ਹੋਣ ਨਾਲ ਸਾਡੇ ਖੇਤਾਂ ਦੇ ਪੰਛੀ ਵੀ ਸਾਡੇ ਨਾਲ ਰੁੱਸ ਗਏ ਨੇ, ਜਿਸ ਕਰਕੇ ਕੀਟ ਪਤੰਗਾਂ ਦੀ ਭਰਮਾਰ ਹੋ ਗਈ ਹੈ। ਇਸ ਸਥਿਤੀ 'ਚ ਬਾਜ਼ਾਰ ਨੇ ਸਾਡੇ ਅੱਗੇ ਕਈ ਤਰ੍ਹਾਂ ਦੀਆਂ ਜ਼ਹਿਰਾਂ ਪੇਸ਼ ਕੀਤੀਆਂ ਨੇ। ਹੁਣ ਇਹਨਾਂ ਦੀ ਖੇਤੀ 'ਚ ਵਰਤੋਂ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ, ਦੁਸ਼ਵਾਰੀਆਂ ਦਾ ਸ਼ਿਕਾਰ ਬਣ ਰਹੇ ਹਾਂ। ਕੁਦਰਤ ਨਾਲੋਂ ਤੋੜ ਵਿਛੋੜਾ ਕਰਕੇ ਪੈਦਾ ਕੀਤੀ ਇਸ ਵਿਕਾਸ 'ਤੇ ਬੇਸ਼ੱਕ ਅਸੀਂ ਲੁੱਡੀਆਂ ਪਾਈਏ, ਆਪਣੀਆਂ ਪਿੱਠਾਂ ਆਪ ਥਪਤ ਪਾਈਏ, ਪਰ ਹਕੀਕਤ 'ਚ ਇਹ ਵਿਕਾਸ ਨਹੀਂ, ਵਿਨਾਸ਼ ਹੈ। ਪੰਜਾਬ ਦੇ ਉੱਤਰੀ ਇਲਾਕਿਆਂ 'ਚ ਰੁੱਖਾਂ ਦੀ ਤਾਦਾਦ ਕੁਝ ਵੱਧ ਹੈ, ਉਸ ਪਾਸੇ ਕੈਂਸਰ ਦਾ ਪ੍ਰਕੋਪ ਘੱਟ ਹੈ। ਇਸ ਦੇ

ਮਾਲਵੇ ਦੇ ਕੁਝ ਜ਼ਿਲ੍ਹਿਆਂ ਜਿੱਥੇ ਰੁੱਖ ਵਿਰਲੇ ਟਾਮੇ ਨੇ ਉੱਥੇ ਕੈਂਸਰ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ। ਬੇਸ਼ੱਕ ਤਕਨੀਕੀ ਵਿਕਾਸ ਨੇ ਸਾਡੀਆਂ ਲੋੜਾਂ ਬਦਲ ਦਿੱਤੀਆਂ, ਪਰ ਕੁਦਰਤੀ ਵਿਗਾੜਾਂ ਦੇ ਇਸ ਦੌਰ 'ਚ ਰੁੱਖਾਂ ਦੀ ਲੋੜ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵੱਧ ਗਈ ਹੈ। ਇਹ ਗੱਲ ਅੱਜ ਸਾਨੂੰ ਸਮਝਣ ਦੀ ਲੋੜ ਹੈ। ਸਾਨੂੰ ਰੁੱਖਾਂ ਨਾਲ ਸਾਂਝ ਪਾਉਣੀ ਪਏਗੀ। ਜੇਕਰ ਅਸੀਂ ਜੀਵਨ ਨੂੰ ਪਿਆਰ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਸਾਨੂੰ ਰੁੱਖਾਂ ਨੂੰ ਪਿਆਰ ਕਰਨਾ ਸਿੱਖਣਾ ਪਏਗਾ। ਜਪਾਨ ਦੇ ਵਿਦਵਾਨ ਸੂਖਮ ਜੀਵ ਵਿਗਿਆਨ ਮਾਸਾਨੋਬੂ ਫੂਕੋਓਕਾ ਦੀ ਕਹੀ ਇਹ ਗੱਲ ਬੜੀ ਅਜੀਬ ਲੱਗਦੀ ਹੈ ਕਿ ਰੁੱਖਾਂ ਨੂੰ ਲਾਉਣ ਦੀ ਲੋੜ ਨਹੀਂ ਪੈਂਦੀ, ਇਹ ਆਪਣੇ ਆਪ ਉੱਗਦੇ ਨੇ। ਧਰਤੀ 'ਤੇ ਵੱਖ ਵੱਖ ਖਿੱਤਿਆਂ ਦੇ ਵਿਸ਼ਾਲ ਜੰਗਲ, ਜਿਨ੍ਹਾਂ ਨੂੰ ਅੱਜ ਮਨੁੱਖ ਤੇਜ਼ੀ ਨਾਲ ਖਤਮ ਕਰਦਾ ਜਾ ਰਿਹਾ, ਇਹਨਾਂ ਜੰਗਲਾਂ 'ਚ ਕਿਸੇ ਨੇ ਰੁੱਖ ਲਾਏ ਨਹੀਂ ਸਨ, ਇਹ ਆਪਣੇ ਆਪ ਉੱਗੇ ਸਨ। ਕੁਦਰਤ ਰੁੱਖਾਂ ਦੇ ਬੀਜਾਂ ਨੂੰ ਇੱਕ ਤੋਂ ਦੂਜੀ ਥਾਂ ਆਪ ਲੈ ਕੇ ਜਾਂਦੀ ਹੈ। ਹਵਾ, ਹਨੇਰੀ, ਵਰਖਾ, ਪੰਛੀਆਂ ਦੇ ਹਾਰ ਰਾਹੀਂ ਬੀਜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹੈ, ਉੱਗਦੇ ਹੈ, ਬਿਰਖ ਬਣਦੇ ਹੈ। ਪਰ ਹੁਣ ਅਸੀਂ ਰੁੱਖਾਂ ਦਾ ਕਤਲੇਆਮ ਇੰਨੀ ਵੱਡੀ ਪੱਧਰ 'ਤੇ ਕਰ ਦਿੱਤਾ ਹੈ ਕਿ ਰੁੱਖਾਂ ਨੂੰ ਲਾਉਣਾ ਜ਼ਰੂਰੀ ਹੋ ਗਿਆ। ਰੁੱਖ ਲਾਏ ਜਾਣੇ ਚਾਹੀਦੇ ਹੈ, ਪਰ ਇਸ ਤੋਂ ਜ਼ਰੂਰੀ ਇਹ ਵੀ ਹੈ ਕਿ ਰੁੱਖਾਂ ਨੂੰ ਪਾਲਿਆ ਅਤੇ ਸੰਭਾਲਿਆ ਵੀ ਜਾਵੇ। ਹੁਣ ਕੇਵਲ ਕੱਟ ਵੱਢ ਕੇ ਹੀ ਰੁੱਖਾਂ ਦਾ ਖਾਤਮਾ ਨਹੀਂ ਕੀਤਾ ਜਾਂਦਾ, ਬਲਕਿ ਹਰ 6 ਮਹੀਨੇ ਬਾਅਦ ਖੇਤਾਂ 'ਚ ਲੱਗਦੀਆਂ ਅੱਗਾਂ ਵੱਡੀ ਪੱਧਰ 'ਤੇ ਰੁੱਖਾਂ ਦੀ ਮੌਤ ਦਾ ਕਾਰਨ ਬਣਦੀਆਂ ਨੇ। ਸਾਡੀ ਮਨੋਬਿਰਤੀ ਇਹੀ ਹੈ ਕਿ ਹਰ 6 ਮਹੀਨੇ ਬਾਅਦ ਨਾੜ ਨੂੰ ਅੱਗ ਲਾ ਕੇ ਮਾਣ ਨਾਲ ਇਸ ਦੀਆਂ ਖਬਰਾਂ ਅਖਬਾਰਾਂ 'ਚ ਪ੍ਰਕਾਸ਼ਿਤ ਕਰਵਾਈਆਂ ਜਾਂਦੀਆਂ ਨੇ। ਮਿੱਥੀਆਂ ਤਰੀਕਾਂ ਤੋਂ ਪਹਿਲਾਂ ਝੋਨਾ ਲਾਉਣ 'ਚ ਮਾਣ ਮਹਿਸੂਸ ਕੀਤਾ ਜਾਂਦਾ, ਬਿਨਾਂ ਇਹ ਸੋਚ ਵਿਚਾਰ ਕੀਤਿਆਂ ਕਿ ਜਿਸ ਪਾਣੀ ਦੀ ਅਸੀਂ ਬਰਬਾਦੀ ਕਰਨੀ ਹੈ ਉਹ ਪਾਣੀ ਕਿਸਦਾ ਹੈ। ਉਹ ਕਿਸੇ ਸਰਕਾਰ ਦਾ ਪਾਣੀ ਨਹੀਂ, ਉਹ ਸਾਡਾ ਪਾਣੀ ਹੈ। ਇਹ ਧਰਤੀ ਦੇ ਲੋਕਾਂ ਦਾ ਪਾਣੀ ਹੈ। ਇਹ ਵਾਤਾਵਰਨ ਜਿਸ ਨੂੰ ਅਸੀਂ ਬਚਾਉਣਾ ਹੈ, ਨਿੱਕੇ ਨਿੱਕੇ ਮਾਸੂਮਾਂ ਦੇ ਸਾਹ ਲੈਣ ਲਈ ਹਵਾਵਾਂ ਨੂੰ ਸ਼ੁੱਧ ਰੱਖਣਾ ਹੈ, ਇਹ ਕੋਈ ਸਰਕਾਰੀ ਹਵਾ ਨਹੀਂ, ਬਲਕਿ ਸਾਡੇ ਪਿੰਡ ਦੀ ਹਵਾ ਹੈ, ਸਾਡਾ ਆਲਾ ਦੁਆਲਾ ਹੈ। ਇਸ ਨੂੰ ਤੰਦਰੁਸਤ ਰੱਖਣਾ ਸਾਡਾ ਫਰਜ਼ ਹੈ। ਜੇਕਰ ਆਲਾ ਦੁਆਲਾ ਬਿਮਾਰ ਹੋ ਜਾਏਗਾ ਤਾਂ ਇਸ ਵਿੱਚ ਅਸੀਂ ਅਤੇ ਸਾਡੇ ਬੱਚੇ ਵੀ ਬਿਮਾਰੀਆਂ ਦਾ ਸ਼ਿਕਾਰ ਬਣਦੇ ਰਹਿਣਗੇ। ਜੇਕਰ ਅਸੀਂ ਰੁੱਖ ਲਗਾਉਂਦੇ ਹਾਂ ਅਤੇ ਆਲੇ ਦੁਆਲੇ ਲੱਗੇ ਰੁੱਖਾਂ ਨੂੰ ਬਚਾਉਂਦੇ ਹਾਂ ਤਾਂ ਇਹ ਮਨੁੱਖਤਾ ਲਈ ਕਿਤੇ ਵੱਧ ਪੁੰਨ ਦਾ ਕੰਮ ਹੈ। ਪਿੰਡਾਂ ਲਈ ਅਸੀਂ ਅਜਿਹੇ ਉਪਕਰਨ ਲਈਏ ਜੋ ਝੋਨੇ ਦੀ ਪਰਾਲੀ ਦਾ ਨਿਬੇੜਾ ਕਰ ਦੇਣ, ਤਾਂ ਇਸ ਨਾਲ ਪੰਜਾਬ ਕਈ ਅਲਾਮਤਾਂ ਤੋਂ ਬਚ ਸਕਦਾ। ਰੁੱਖਾਂ ਨੂੰ ਵੱਢ ਕੇ ਧਰਤੀ ਦੀ ਹਿੱਕ ਨੂੰ ਲੂਹ ਕੇ ਅਸੀਂ ਜਿਹੜੇ ਥੋੜ੍ਹੇ ਪੈਸਿਆਂ ਦੀ ਬੱਚਤ ਕਰਦੇ ਹਾਂ, ਉਸ ਦਾ ਖਮਿਆਜ਼ਾ ਸਾਨੂੰ ਦਵਾਈਆਂ ਦੇ ਰੂਪ 'ਚ ਹਜ਼ਾਰ ਰੁਪਏ ਦੇ ਕੇ ਭੁਗਤਣਾ ਪੈ ਰਿਹਾ। ਇਸੇ ਹਵਾ, ਪਾਣੀ ਅਤੇ ਮਿੱਟੀ ਦਾ ਸਤਿਕਾਰ ਕਰਨ ਦੀ ਤਾਕੀਦ ਸਾਡੇ ਬਾਬੇ ਨਾਨਕ ਨੇ ਵੀ ਕੀਤੀ। ਸਾਨੂੰ ਗੁਰੂ ਦੇ ਕਹੇ ਸ਼ਬਦਾਂ ਦੀ ਅਵਗਿਆ ਨਹੀਂ ਕਰਨੀ ਚਾਹੀਦੀ। ਕੁਦਰਤੀ ਅਤੇ ਧਰਤੀ ਦੇ ਵਿਗਿਆਨ ਦੀ ਸਮਝ ਰੱਖਣ ਵਾਲੇ ਇਹ ਜਾਣਦੇ ਨੇ ਕਿ ਕੁਦਰਤ ਦੇ ਕੰਮ 'ਚ ਕੀਤੀ ਹੱਦੋਂ ਵੱਧ ਦਖਲ ਅੰਦਾਜ਼ੀ ਮਨੁੱਖ ਨੂੰ ਬੜੀ ਮਹਿੰਗੀ ਪੈਂਦੀ ਹੈ। ਸਾਡੇ ਦੇਸ਼ ਨੂੰ ਚਲਾਉਣ ਵਾਲੀ ਵਿਵਸਥਾ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਹੋਈ ਨਜ਼ਰ ਆਉਂਦੀ ਹੈ। ਸਾਡੇ ਦੇਸ਼ 'ਚ ਪਾਣੀ ਦੇ ਸੰਕਟ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਇਸ ਸੰਕਟ ਪ੍ਰਤੀ ਸਾਡੀ ਨੀਂਦ ਅਜੇ ਵੀ ਬਰਕਰਾਰ ਹੈ। ਅਸੀਂ ਸੁੱਤੇ ਹੋਏ ਹਾਂ। ਜੇਕਰ ਸਾਨੂੰ ਕੋਈ ਇਸ ਪ੍ਰਤੀ ਜਗਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਅਸੀਂ ਉਸ ਨਾਲ ਵੀ ਦੁਰਵਿਵਹਾਰ ਕਰਨ 'ਤੇ ਉੱਤਰ ਆਉਂਦੇ ਹਾਂ। ਸਾਨੂੰ ਸੋਚਣ ਦੀ ਲੋੜ ਹੈ, ਜਿਸ ਪਾਣੀ ਨੂੰ ਅਸੀਂ ਬਚਾਉਣਾ ਹੈ ਉਹ ਕਿਸਦਾ ਹੈ। ਆਓ, ਵਾਤਾਵਰਨ ਨੂੰ ਚੰਗਾ ਬਣਾਉਣ ਲਈ ਰੁੱਖ ਲਾਈਏ, ਰੁੱਖ ਪਾਲੀਏ ਅਤੇ ਰੁੱਖਾਂ ਦੇ ਵੱਢਣ ਦਾ ਵਿਰੋਧ ਕਰੀਏ।

0: ਹਾਂ ਜੀ ਰੁਲੀਆ ਰਾਮ ਜੀ
1: ਸ਼ਿੰਗਾਰਾ ਸਿੰਘ ਜੀ, ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਰੁੱਖ ਲਾਉਣ ਦੇ ਬਾਬਤ ਜਾਣਕਾਰੀਆਂ ਸਾਂਝੀਆਂ ਕਰਾਂਗੇ।
0: ਅੱਛਾ ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਡਾਕਟਰ ਅਮਿਤ ਕੌਲ ਤਿਲਾਂ ਦੀ ਕਾਸ਼ਤਕਾਰੀ ਬਾਰੇ ਗੱਲਾਂ ਬਾਤਾਂ ਦੱਸਣਗੇ, ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਛ ਨਾਲੋ ਨਾਲ ਹੋਏਗਾ।
0: ਮੌਸਮ ਕੀ ਕਹਿੰਦਾ ਜੀ?
1: ਰਲਮਾ ਮਿਲਮਾ ਪ੍ਰਭਾਵ ਹੈ। ਆਪਾਂ ਚੱਲੀਏ ਜੀ। ਜੈ

0: ਇਹ ਸੀ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:30 ਹੋ ਰਹੇ ਨੇ, ਹੁਣ ਤੁਸੀਂ ਸੁਣੋਗੇ ਪੰਜਾਬੀ ਦੀਆਂ ਖ਼ਬਰਾਂ, ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਮਾਮਲਿਆਂ ਬਾਰੇ ਮੰਤਰਾਲੇ ਨੂੰ ਸਲਾਹ ਦੇਣ ਸਬੰਧੀ ਦਾਅਵਿਆਂ ਦਾ ਖੰਡਨ ਕੀਤਾ ਹੈ। ਮੰਤਰਾਲੇ ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਇਹ ਸੋਸ਼ਲ ਮੀਡੀਆ ਹੈਂਡਲ ਪੈਸੇ ਲੈ ਕੇ ਸਲਾਹ ਦੇਣ ਦੇ ਨਾਲ ਨਾਲ ਮੰਤਰਾਲੇ ਨਾਲ ਕਿਵੇਂ ਕੰਮ ਕਰਨਾ ਹੈ ਇਸ ਬਾਰੇ ਸੈਸ਼ਨ ਵੀ ਕਰਵਾ ਰਹੇ ਨੇ। ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਵਿਅਕਤੀਆਂ ਦਾ ਵਿਦੇਸ਼ ਮੰਤਰਾਲੇ ਨਾਲ ਕੋਈ ਸਬੰਧ ਨਹੀਂ ਹੈ। ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡ੍ਰਿਗੇਜ਼ ਨੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਭਾਰਤ ਦੀ ਸਹਾਇਤਾ ਲਈ ਧੰਨਵਾਦ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀਮਤੀ ਰੋਡ੍ਰਿਗੇਜ਼ ਨੇ ਕਿਹਾ ਕਿ ਵੈਨੇਜ਼ੁਏਲਾ ਸੰਕਟ ਦੇ ਸਮੇਂ ਦੌਰਾਨ ਬ੍ਰਿਟੇਨ, ਕਤਰ, ਫਰਾਂਸ, ਭਾਰਤ, ਬਾਰਬਾਡੋਸ, ਬ੍ਰਾਜ਼ੀਲ ਤੇ ਅਰਜਨਟੀਨਾ ਦੇ ਬਚਾਅ ਵਰਕਰਾਂ ਨੂੰ ਉਨ੍ਹਾਂ ਦੇ ਅਨਮੋਲ ਯੋਗਦਾਨ ਤੇ ਏਕਤਾ ਦੇ ਯਤਨਾਂ ਲਈ ਮਾਨਤਾ ਦਿੰਦਾ ਹੈ। ਖੇਡਾਂ ਵਿਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਲੰਡਨ ਦੇ ਲਾਰਡਸ ਕ੍ਰਿਕਟ ਗਰਾਊਂਡ ਵਿਖੇ ਖੇਡੇ ਜਾ ਰਹੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਹੈ। ਦੋਵੇਂ ਟੀਮਾਂ ਅਜੇ ਤੂੰ ਰਹਿੰਦਿਆਂ ਫਾਈਨਲ ਵਿਚ ਮੁਕਾਬਲਾ ਕਰ ਰਹੀਆਂ ਨੇ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇੱਕ ਵਾਰ ਫਿਰ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਦੋਹਾ ਵਿਚ ਕਤਰ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁੱਲ ਰਹਿਮਾਨ ਬਿਨ ਜਾਸਿਮ ਅਲਥਾਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦਵੱਲੇ ਸਹਿਯੋਗ ਦੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕੀਤੀ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਓਪੇਕ ਪਲੱਸ ਨੇ ਇਸ ਸਾਲ ਅਗਸਤ ਤੋਂ ਤੇਲ ਉਤਪਾਦਨ ਵਿਚ 188,000 ਬੈਰਲ ਪ੍ਰਤੀ ਦਿਨ ਵਾਧਾ ਕਰਨ ਲਈ ਸਹਿਮਤੀ ਪ੍ਰਗਟਾਈ ਏ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:40 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਵਗਦੇ ਪਾਣੀ।
1: ਜਾਂਦੀਏ ਜਾਂ ਜਾਂਦੀਏ, ਇਹ ਨਹੀਂ ਕਿ ਤੇਰੇ ਬਿਨਾਂ ਰੂਹ ਦਾ ਰੱਜ ਨਹੀਂ, ਇਹ ਨਹੀਂ ਕਿ ਤੇਰੇ ਬਿਨਾਂ ਰੂਹ ਦਾ ਰੱਜ ਨਹੀਂ, ਇਹ ਵੀ ਨਹੀਂ ਕਿ ਤੈਨੂੰ ਵੇਖੇ ਬਿਨਾਂ ਕੋਈ ਹੱਜ ਨਹੀਂ, ਇਹ ਨਹੀਂ ਕਿ ਤੈਨੂੰ ਵੇਖਿਆ ਅੰਦਰ ਦੀ ਭੁੱਖ ਲੈਂਦੀ ਹੈ, ਇਹ ਨਹੀਂ ਕਿ ਤੈਨੂੰ ਵੇਖਿਆ ਦਿਲ ਦੀ ਭੁੱਖ ਲੈਂਦੀ ਏ, ਇਹ ਵੀ ਨਹੀਂ ਕਿ ਤੇਰੇ ਨਾਲ ਤੁਰਨ 'ਤੇ ਮੁਹੱਬਤ ਦੀ ਨਦੀ ਵਹਿੰਦੀ ਏ, ਇਹ ਨਹੀਂ ਕਿ ਤੇਰੇ ਸਾਥ ਹੀ ਚੰਦਰ ਦੀ ਪਟਕਣ ਮੁੱਕਦੀ ਏ, ਇਹ ਨਹੀਂ ਕਿ ਤੇਰੇ ਸਾਥ ਹੀ ਚੰਦਰ ਦੀ ਪਟਕਣ ਮੁੱਕਦੀ ਏ, ਇਹ ਵੀ ਨਹੀਂ ਕਿ ਮੇਰੇ ਹਾਸਿਲ ਦੀ ਮੰਜ਼ਿਲ ਤੇਰੇ ਨੇੜੇ ਟੁੱਕਦੀ ਏ, ਇਹ ਨਹੀਂ ਕਿ ਮੇਰੇ ਹਾਸਿਲ ਦੀ ਮੰਜ਼ਿਲ ਤੇਰੇ ਨੇੜੇ ਟੁੱਕਦੀ ਏ, ਗੱਲ ਤਾਂ ਇੰਨੀ ਕੁ ਏ, ਗੱਲ ਤਾਂ ਇੰਨੀ ਕੁ ਏ, ਤੂੰ ਮੇਰਿਆਂ ਹੱਡਾਂ 'ਚ ਵੱਸ ਗਿਆ, ਤਿਲ ਮੌਕੇ ਵਾਂਗ ਖੌਰੇ ਕਿੱਥੇ ਕਿੱਥੇ ਰਚ ਗਿਆ, ਤੂੰ ਮੇਰਿਆਂ ਸਾਹਾਂ ਦੀ ਲੋੜ ਬਣ ਗਿਆ, ਲੋੜੋਂ ਵੱਧ ਆਦਤ ਬਣ ਗਿਆ, ਆਦਤੋਂ ਹੁਣ ਅਮਲ ਹੋ ਗਿਆ, ਅਮਲੀ ਦੀਆਂ ਆਦਤਾਂ ਤਾਂ ਮੇਰੀ ਜਾਨ ਫਿਰ ਜਾਂਦੇ ਜਾਂਦੇ ਜਾ ਹੁੰਦੀਆਂ, ਅਮਲੀ ਦੀਆਂ ਆਦਤਾਂ ਤਾਂ ਮੇਰੀ ਜਾਨ ਹੁਣ ਜਾਂਦੇ ਜਾਂਦੇ ਜਾ ਹੁੰਦੀਆਂ। ਕਵਿਤਾ ਹੈ ਕਿੰਨਾ ਜ਼ਰੂਰੀ ਹੁੰਦਾ, ਕਿੰਨਾ ਜ਼ਰੂਰੀ ਹੁੰਦਾ ਸੁਪਨਿਆਂ ਦੀ ਸ਼ਿਰਕਤ ਲਈ, ਖਿਆਲਾਂ ਦੀ ਹਰਕਤ ਲਈ, ਰਿਸ਼ਤਿਆਂ ਦੀ ਹਸਰਤ ਲਈ, ਕਿੰਨਾ ਜ਼ਰੂਰੀ ਹੁੰਦਾ ਸੁਪਨਿਆਂ ਦੀ ਸ਼ਿਰਕਤ ਲਈ, ਖਿਆਲਾਂ ਦੀ ਹਰਕਤ ਲਈ, ਰਿਸ਼ਤਿਆਂ ਦੀ ਨਿਸਬਤ ਲਈ, ਕਿੰਨਾ ਜ਼ਰੂਰੀ ਹੁੰਦਾ ਜ਼ਖਮਾਂ 'ਤੇ ਹੱਸਣ ਲਈ, ਮਨ ਦੀ ਦੱਸਣ ਲਈ, ਆਪੋ ਘਰੀ ਵੱਸਣ ਲਈ, ਕਿੰਨਾ ਜ਼ਰੂਰੀ ਹੁੰਦਾ ਜਿਉਣ ਦੇ ਚੱਜ ਲਈ, ਰੂਹ ਦੇ ਰੱਜ ਲਈ, ਸਕੂਨ ਦੇ ਪੱਜ ਲਈ, ਸੱਚ ਕਿੰਨਾ ਜ਼ਰੂਰੀ ਹੁੰਦਾ ਖੁੱਲ੍ਹੇ ਸਾਹਾਂ ਲਈ, ਅੰਦਰਲੀਆਂ ਥਾਹਾਂ ਲਈ, ਦਿਲ ਦੀਆਂ ਜਹਾਂ ਲਈ, ਕਿੰਨਾ ਜ਼ਰੂਰੀ ਹੁੰਦਾ ਸੱਚ ਕਿੰਨਾ ਜ਼ਰੂਰੀ ਹੁੰਦਾ ਸਾਲਮ ਖੜਾਉਣ ਲਈ, ਚੈਨ ਨਾਲ ਸੌਣ ਲਈ, ਆਪੇ ਦਾ ਹੋਣ ਲਈ, ਕਿੰਨਾ ਜ਼ਰੂਰੀ ਹੁੰਦਾ ਚੋਰ ਮੋਰੀਆਂ ਦਾ ਹੋਣਾ, ਕਿੰਨਾ ਜ਼ਰੂਰੀ ਹੁੰਦਾ, ਕਿੰਨਾ ਜ਼ਰੂਰੀ ਹੁੰਦਾ। ਮੈਂ ਅਕਸਰ ਗਿਰ ਜਾਂਦੀ ਹਾਂ ਅਤੇ ਕੁਛ ਦਿਨ ਲਈ ਮੇਰਾ ਇੱਧਰ ਉੱਧਰ ਦੀ ਗਤੀਆਂ ਰੁਕ ਜਾਂਦੀਆਂ ਕਿਉਂਕਿ ਅਕਸਰ ਕੋਈ ਹੱਡੀ ਟਿੜਕ ਜਾਂਦੀ ਹੈ, ਅਤੇ ਉਸੇ ਅਨੁਭਵ ਦੀ ਕਵਿਤਾ। ਕਾਨੂੰ ਡਿੱਗਦੀ ਰਹਿੰਦੀ ਹਾਂ ਮੈਂ, ਅਕਸਰ ਡਿੱਗਦੀ ਰਹਿੰਦੀ ਹਾਂ, ਤੁਰਦਿਆਂ ਤੁਰਦਿਆਂ ਕਦੇ ਖਿਆਲਾਂ 'ਚ ਗੁਆਚੀ, ਤੁਰਦਿਆਂ ਤੁਰਦਿਆਂ ਕਦੇ ਖਿਆਲਾਂ 'ਚ ਗੁਆਚੀ, ਕਦੇ ਬੇਧਿਆਨੇ 'ਚ ਬਿਨਾਂ ਵੇਖਿਆ ਅੱਗੇ ਵਧੀ, ਪਰ ਨਹੀਂ, ਪਰ ਨਹੀਂ, ਹਰ ਵਾਰ ਅਜਿਹਾ ਵੀ ਨਹੀਂ।

ਨਹੀਂ, ਵੇਖ ਵੇਖ ਕੇ ਤੁਰਨ 'ਤੇ ਵੀ ਹਲਕੀ ਜਿਹੀ ਉਠਾਣ, ਹਲਕੀ ਜਿਹੀ ਉਠਾਣ, ਨਿੱਕਾ ਜਿਹਾ ਗੱਡਾ, ਮੁੜਿਆ ਹੋਇਆ ਕਾਲੀਨ, ਜ਼ਮੀਨ 'ਤੇ ਵਿਛੀ ਹੋਈ ਕੋਈ ਤਾਰ ਮਹੀਨ, ਕਾਫੀ ਹੈ ਮੈਨ ਡੇਗਣ ਲਈ, ਕਾਫੀ ਹੈ ਮੈਨ ਡੇਗਣ ਲਈ ਕਿਸੇ ਦੀ ਆਵਾਜ਼, ਕੋਈ ਹਲਚਲ, ਮਸਲਨ ਕੁੱਤੇ ਦਾ ਭੌਂਕਣਾ, ਬਿੱਲੀ ਦੀ ਮਿਆਉਂ, ਲਾਲੀ ਦਾ ਚਿਚਲਾਣਾ, ਕਾਫੀ ਹੈ ਧਿਆਨ ਵਡਾਉਣ ਲਈ, ਕਾਫੀ ਹੈ ਧਿਆਨ ਵਡਾਉਣ ਲਈ। ਪੈਰ ਅੱਗੇ ਵੱਲ ਨੂੰ ਕੀ ਵਧਾਇਆ, ਚਾਟੀ ਚਾਟੀ ਸੰਤੁਲਨ ਗਵਾਇਆ, ਚਾਈ ਚਵਾਤੀ ਮੂੰਹ ਦੇ ਪਾਰ ਧੜਮ ਨਾਲ ਹੇਠਾਂ ਡਿੱਗੀ, ਕਦੇ ਸਿੱਧੀ ਕਦੇ ਟੇਢੀ ਫੈਲ ਗਈ, ਖਿੰਡ ਗਈ ਜ਼ਮੀਨ 'ਤੇ, ਕੁਝ ਚਿਰ ਹੈਰਾਨ ਪਰੇਸ਼ਾਨ, ਹੌਲੀ ਹੌਲੀ ਖੁਦ ਨੂੰ ਸਮੇਟਿਆ, ਜਿਸਮ ਨੂੰ ਜੰਬੁਸ਼ ਦਿੱਤੀ, ਹੌਲੀ ਹੌਲੀ ਖੁਦ ਨੂੰ ਸਮੇਟਿਆ, ਜਿਸਮ ਨੂੰ ਜੁੰਬਿਸ਼ ਦਿੱਤੀ, ਕਈ ਮੁਦਰਾਵਾਂ ਬਦਲੀਆਂ, ਕੁਛ ਪਾਸੇ ਪਰਤੇ, ਨੇੜ ਤੇੜ ਕਿਸੇ ਖੰਭੇ ਦਰਖਤ ਨੂੰ ਤਲਾਸ਼ਿਆ, ਘਿਸੜਦੇ ਘਿਸੜਦੇ ਕੋਲ ਗਈ ਉਸਦੇ, ਘਿਸੜਦੇ ਘਿਸੜਦੇ ਕੋਲ ਗਈ ਉਸਦੇ, ਹੌਲੀ ਹੌਲੀ ਟੇਢੇ ਮੇਢੇ ਹੁੰਦਿਆਂ ਰੱਤਾ ਕੁ ਢਿੱਲ ਮਗਰੋਂ, ਹੌਲੀ ਹੌਲੀ ਆਪਣੇ ਪੈਰਾਂ 'ਤੇ ਖੜੀ ਹੋਈ ਪਿੰਡੇ ਨੂੰ ਝਾੜਿਆ, ਜਿਵੇਂ ਕੁਛ ਹੋਇਆ ਹੀ ਨਹੀਂ, ਜਿਵੇਂ ਕੁਛ ਹੋਇਆ ਹੀ ਨਹੀਂ। ਆਲ ਦੁਆਲ ਘੇਰਾ ਪਾਈ ਲੋਕਾਂ ਤੋਂ ਆਪਣਾ ਸਮਾਨ ਲਿਆ, ਇੱਕ ਨਜ਼ਰ ਵਿੱਚ ਮੁਆਇਨਾ ਕੀਤਾ, ਇੱਕ ਨਜ਼ਰ ਵਿੱਚ ਮੁਆਇਨਾ ਕੀਤਾ, ਸਭ ਠੀਕ ਠਾਕ ਹੈ, ਰੱਬ ਦਾ ਸ਼ੁਕਰਾਨਾ ਕੀਤਾ, ਰੱਬ ਦਾ ਸ਼ੁਕਰਾਨਾ ਕੀਤਾ। ਹਾਲੀ ਤਾਂ ਡਿੱਗਣ 'ਤੇ ਖੁਦ ਹੀ ਉੱਠਣੀ ਆ, ਅਜੇ ਇੰਨਾ ਕੁ ਜ਼ੋਰ ਹੈ ਮੇਰੇ ਵਿੱਚ, ਮੁੜ ਤੋਂ ਪੈਰ ਪੁੱਟਣੀ ਆ, ਨਵੇਂ ਸਫ਼ਰ ਲਈ, ਨਵੇਂ ਪੁਲਾੜ ਦੀ ਲੱਭਤ ਲਈ, ਨਵੇਂ ਦਸਿਆਦਿਆਂ ਨੂੰ ਚਾਹੁਣ ਮੁੜ ਤੋਂ ਤੁਰ ਪੈਂਦੀ ਹਾਂ, ਕਾਨੂੰ ਡਿੱਗਣੀ ਰਹਿੰਦੀ ਹਾਂ। ਕਵਿਤਾ ਹੈ ਮੈਂ ਜੰਮਾਂ ਤੂੰ ਜੰਮਾਂ ਮੌਸਮ, ਮੈਂ ਤੇਰੇ ਨਾਲ ਸਾਰੇ ਮੌਸਮ ਜਿਉਣਾ ਚਾਹੁੰਦੀ ਹਾਂ, ਮੈਂ ਤੇਰੇ ਨਾਲ ਸਾਰੇ ਮੌਸਮ ਜਿਉਣਾ ਚਾਹੁੰਦੀ ਹਾਂ, ਤੂੰ ਮੇਰੇ ਨਾਲ ਨਾਲ ਰਹਿ, ਤੂੰ ਮੇਰੇ ਨਾਲ ਨਾਲ ਰਹਿ, ਮੌਸਮ ਕੋਈ ਵੀ ਹੋਵੇ, ਮੌਸਮ ਕੋਈ ਵੀ ਹੋਏ, ਤੇਰੇ ਨਾਲ ਹੋਣ 'ਤੇ ਸਭ ਇੱਕੋ ਤਾਲ 'ਤੇ ਸਾਹ ਲੈਣਗੇ। ਪਤਝੜੀ ਡਿੱਗਦੇ ਪੱਤਿਆਂ ਦੀ ਚੁਰਚੁਰ, ਪਤਝੜੀ ਡਿੱਗਦੇ ਪੱਤਿਆਂ ਦੀ ਚੁਰਚੁਰ, ਵਗਦੀਆਂ ਹਨੇਰੀਆਂ ਘੁੰਮਦੇ ਵਾਹ ਵਰੋਲੇ, ਥੰਮ ਲੈਣਗੇ ਸਾਡੇ ਰਲਵੇਂ ਸਾਹ, ਥੰਮ ਲੈਣਗੇ ਸਾਡੇ ਰਲਵੇਂ ਸਾਹ, ਪੀਲੇ ਪੱਤੇ ਪੈਰਾਂ ਹੇਠ ਲਿਤਾੜਦੇ, ਬੇਪਰਵਾਹ ਤੁਰਦੇ ਚਲੇ ਜਾਈਏ, ਦੋ ਪੂਰਵ ਇਤਿਹਾਸੀ ਕਿਰਦਾਰ, ਮੈਂ ਤੇਰੇ ਨਾਲ ਸਾਰੇ ਮੌਸਮ ਜਿਉਣਾ ਚਾਹੁੰਦੀ ਹਾਂ। ਵਸੰਤ 'ਚ ਪੁੰਗਰਦੀਆਂ ਕਰੂਮਲਾਂ, ਵਸੰਤ 'ਚ ਪੁੰਗਰਦੀਆਂ ਕਰੂਮਲਾਂ, ਰੁਮੁਕਦੀ ਪੌਣ ਦੀ ਇਲਾਹੀ ਬਾਣੀ, ਸਵਾਦ ਸਵਾਦ ਹੋਈ ਭਿਜਵੀਂ ਹੋਂਦ, ਮਾਣੇਗੀ ਇਹ ਖੁਸ਼ਬੋਈ ਬਹਾਰ, ਮੈਂ ਤੇਰੇ ਨਾਲ ਸਾਰੇ ਮੌਸਮ ਜਿਉਣਾ ਚਾਹੁੰਦੀ ਹਾਂ। ਸਿਆਲ ਵਿੱਚ ਛਿੜਦੀ ਕੰਮਣੀ, ਸਿਆਲ ਵਿੱਚ ਛਿੜਦੀ ਕੰਮਣੀ, ਜੇ ਹੋਏ ਤੇਰੇ ਨਿੱਘ ਦੀ ਕੁੱਟਣੀ, ਫਿਰ ਤਾਪ 'ਤੇ ਮਾਂਗਵਾਂ ਲੈਣ ਦੀ ਕਿਨੂੰ 'ਤੇ ਕਿਉਂ ਰਹੇਗੀ ਸਾਰ, ਮੈਂ ਤੇਰੇ ਨਾਲ ਸਾਰੇ ਮੌਸਮ ਜਿਉਣਾ ਚਾਹੁੰਦੀ ਹਾਂ। ਹੁਨਾਲ ਵਿੱਚ ਤਪਦੀਆਂ ਲੂਹਾਂ, ਹਨਾਲ ਵਿੱਚ ਤਪਦੀਆਂ ਲੂਹਾਂ, ਹੁਮਸ ਮੁੜਕੇ 'ਚ ਕੁੱਟਦੀ ਸ੍ਰਿਸ਼ਟੀ, ਹੁਮਸ ਮੁੜਕੇ 'ਚ ਕੁੱਟਦੀ ਸ੍ਰਿਸ਼ਟੀ, ਮਿਲੇ ਗਰ ਤੇਰੇ ਸਾਹ ਦੀ ਨਿਗਲਤਾ, ਲੋੜਾਂਗੇ ਫਿਰ ਕਿਉਂ ਚੁਲਾਰ, ਲੋੜਾਂਗੇ ਫਿਰ ਕਿਉਂ ਕੋਈ ਚੁਲਾਰ, ਮੈਂ ਤੇਰੇ ਨਾਲ ਸਾਰੇ ਮੌਸਮ ਜਿਉਣਾ ਚਾਹੁੰਦੀ ਹਾਂ। ਬਾਰਿਸ਼ ਦੀ ਹੋਵੇ ਕਿਣਮਿਣ, ਬਾਰਿਸ਼ ਦੀ ਹੋਵੇ ਕਿਣਮਿਣ, ਜਾਂ ਝੜੀ ਹੋਵੇ ਮੋਲੇ ਤਾਰ, ਜਾਂ ਹੋਵੇ ਝੜੀ ਮੋਲੇ ਤਾਰ, ਤੇਰੇ ਨਾਲ ਟੁੱਕ, ਤੇਰੇ ਨਾਲ ਟੁੱਕ ਸਰੇਆਮ ਭਿੱਜਣਾ, ਕੁਦਰਤ ਹਾਰੇ ਨੂੰ ਸਲਾਮ ਕਹਿਣਾ, ਜਿਸ ਤੁਰ ਅੰਦਰ ਦਿੱਤਾ ਠਾਰ, ਮੈਂ ਤੇਰੇ ਨਾਲ ਸਾਰੇ ਮੌਸਮ ਜਿਉਣਾ ਚਾਹੁੰਦੀ ਹਾਂ। ਵੇਖੀ ਵੇਖੀ ਇਹਨਾਂ ਸਮਿਆਂ ਨੂੰ ਜਿਉਂਦਿਆਂ, ਮੌਸਮਾਂ ਦੇ ਅਨੁਭਵ ਹੋਣਗੇ ਵੱਖਰੇ, ਅਹਿਸਾਸ ਹੋਣਗੇ ਨਿਰੋਲ ਅਡਰੇ, ਹਰ ਮੌਸਮ ਦਾ ਹੋਵੇਗਾ ਇੱਕ ਹੀ ਸੁਨੇਹਾ, ਪਿਆਰ ਪਿਆਰ ਪਿਆਰ, ਮੈਂ ਤੇਰੇ ਨਾਲ ਸਾਰੇ ਮੌਸਮ ਜਿਉਣਾ ਚਾਹੁੰਦੀ ਹਾਂ। ਇਹਨਾਂ ਮੌਸਮਾਂ ਨੂੰ ਵੀ ਮਿਲਣਗੇ, ਇਹਨਾਂ ਮੌਸਮਾਂ ਨੂੰ ਵੀ ਮਿਲਣਗੇ ਨਵੇਂ ਸੰਦਰਭ, ਨਵੇਂ ਅਰਥ, ਨਵੇਂ ਜਾਵੀਏ, ਨਵੀਂ ਘੜੀ ਜਾਏਗੀ ਪਰਿਭਾਸ਼ਾ, ਸ਼ਬਦ ਕੋਸ਼ੀ ਪ੍ਰਸੰਗਾਂ ਦੀ ਵਲਗਣ ਤੋਂ ਬਾਹਰ, ਮੈਂ ਤੇਰੇ ਨਾਲ ਸਾਰੇ ਮੌਸਮ ਜੀਣਾ ਚਾਹੁੰਦੀ ਹਾਂ। ਤੂੰ ਮੇਰੇ ਨਾਲ ਨਾਲ ਰਹਿ, ਮੌਸਮ ਕੋਈ ਵੀ ਹੋਏ, ਤੂੰ ਨਾਲ ਹੋਵੇਂ ਤਾਂ ਸਭ ਇੱਕੋ ਤਾਲ 'ਤੇ ਸਾਹ ਲੈਣਗੇ, ਸਭ ਇੱਕੋ ਤਾਲ 'ਤੇ ਸਾਹ ਲੈਣਗੇ। ਕਵਿਤਾ ਹੈ ਤਲਾਸ਼। ਅੱਜ ਕੱਲ੍ਹ ਲੱਭਤ ਦੇ ਪੈਂਡੇ 'ਤੇ ਹਾਂ, ਅੱਜ ਕੱਲ੍ਹ ਲੱਭਤ ਦੇ ਪੈਂਡੇ 'ਤੇ ਹਾਂ, ਖੋਰੇ ਕਿਸ ਦੀ ਪਾ ਲਏ, ਖਬਰੇ ਕਿਸ ਨੂੰ ਪਈ ਤਲਾਸ਼ਦੀਆਂ, ਅੱਜ ਕੱਲ੍ਹ ਲੱਭਤ ਦੇ ਪੈਂਡੇ 'ਤੇ ਹਾਂ, ਨਹੀਂ ਜਾਣਨੀ ਨਹੀਂ ਜਾਣਨੀ ਕਿਉਂ ਖੱਪ ਰਹੀ ਹਾਂ,
ਕਿਹਨੂੰ ਲੱਭ

0: ਤੁਸੀਂ ਸੁਣ ਰਹੇ ਸੀ ਜਗਜੀਤ ਸਿੰਘ ਦੀ ਗਾਈ ਇਹ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਹੈਲੋ,
3: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
2: अजे ही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ

0: दर्ज करवाओ।
1: एक विशेष सूचना, आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in। आकाशवाणी जलंधर तो सुनो, ICC T20 महिला विश्व कप दे मुकाबलियां दी पल पल दी खबर, सेमीफाइनल ते फाइनल मुकाबलियां दा अखी वेख्या हाल तुसी सुन सकोगे आकाशवाणी जलंधर दे FM रेनबो चैनल तो 102.7 MHz ते।
0: साइबर फ्रॉड या धोखाधड़ी की जानकारी लई 1930 हेल्पलाइन नंबर डायल करो या www.cybercrime.gov.in ते शिकायत दर्ज करवाओ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8 ਵਜ ਰਹੇ ਨੇ, ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
3: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
4: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਰਮਜੀਤ ਦਾ ਵੀ ਨਮਸਕਾਰ।
3: ਤੁਹਾਡੀ ਚਿੱਠੀ ਸਾਨੂੰ ਮਿਲ ਗਈ ਹੈ ਜੀ। ਤੁਹਾਡੀ ਚਿੱਠੀਆਂ ਦੇ ਵਿੱਚ ਸਾਨੂੰ ਬਹੁਤ ਸਾਰਾ ਪਿਆਰ ਮਿਲਿਆ, ਸ਼ਿਕਾਇਤਾਂ ਵੀ ਹੋਣਗੀਆਂ ਤੇ ਹੋਰ ਵੀ ਕਿੰਨਾ ਕੁਝ ਜੋ ਪੜ੍ਹ ਕੇ ਹੀ ਪਤਾ ਚੱਲੇਗਾ।
4: ਪੂਨਮ
3: ਜੀ,
4: ਜਦੋਂ ਆਪਾਂ ਇਹ ਪ੍ਰੋਗਰਾਮ ਪੇਸ਼ ਕਰਨ ਲੱਗੇ ਸੀ ਨਾ, ਤੇ ਸਾਹਮਣੇ ਕੰਪਿਊਟਰ ਦੀ ਸਕਰੀਨ ਤੇ ਇੱਕ ਮੈਸੇਜ ਜਾਂ ਫਲੈਸ਼ ਹੋਇਆ ਸੀ।
3: ਅੱਛਾ ਜੀ।
4: ਨਾਲ ਆਵਾਜ਼ ਵੀ ਵੱਜੀ, ਜਿੱਦਾਂ ਕਿਸੇ ਸੋਸ਼ਲ ਮੀਡੀਆ ਤੇ ਕੋਈ ਨੋਟੀਫਿਕੇਸ਼ਨ ਆਉਂਦੀ ਹੁੰਦੀ ਹੈ ਨਾ, ਇਸ ਤਰ੍ਹਾਂ ਦਾ ਸੀ ਕੁਛ। ਤੇ ਮੈਨੂੰ ਲੱਗਿਆ ਸ਼ਾਇਦ ਤੁਸੀਂ ਚਿੱਠੀ ਦਾ ਜ਼ਿਕਰ ਕੀਤਾ ਤੇ ਉਧਰ ਕੰਪਿਊਟਰ ਸਾਹਿਬ ਨੇ ਵੀ ਇੱਕ ਚਿੱਠੀ ਫੜਾ ਦਿੱਤੀ,
3: ਇਲੈਕਟ੍ਰੋਨਿਕ ਚਿੱਠੀ।
4: ਹਾਂ ਬਿਲਕੁਲ, ਪਰ ਉਹ ਚਿੱਠੀ ਸਾਡੇ ਦੇਖਣ ਤੋਂ ਪਹਿਲਾਂ ਹੀ ਗਾਇਬ ਹੋ ਗਈ, ਯਾਨੀ ਉਹ ਨੋਟੀਫਿਕੇਸ਼ਨ ਸੀਗੀ। ਪਰ ਮਜ਼ੇਦਾਰ ਗੱਲ ਇਹ ਆ ਕਿ ਸਾਡੇ ਸੁਣਨ ਵਾਲਿਆਂ ਦੀਆਂ ਚਿੱਠੀਆਂ ਜਿਹੜੀਆਂ ਨੇ ਉਹ ਗਾਇਬ ਕਦੇ ਨਹੀਂ ਹੁੰਦੀਆਂ, ਇੱਥੇ ਹੀ ਰਹਿੰਦੀਆਂ ਨੇ ਸਾਡੇ ਕੋਲ, ਰੰਗ ਬਿਰੰਗੇ ਅੱਖਰਾਂ, ਰੰਗ ਬਿਰੰਗੇ ਸ਼ਬਦਾਂ ਦੀ ਸ਼ਕਲ ਦੇ ਵਿੱਚ।
3: ਬਿਲਕੁਲ ਜੀ, ਚਾਹੇ ਸਾਡੇ ਸਰੋਤੇ ਕਈ ਵਾਰ ਸੋਚਦੇ ਨੇ ਕਿ ਸਾਡੀ ਚਿੱਠੀ ਗਾਇਬ ਹੋ ਗਈ, ਮਿਲੀ ਨਹੀਂ, ਪਹੁੰਚੀ ਨਹੀਂ, ਜਵਾਬ ਨਹੀਂ ਦਿੱਤਾ ਗਿਆ, ਪਰ ਯਕੀਨ ਮੰਨੋ ਸਾਡੇ ਕੋਲ ਤੁਹਾਡੀਆਂ ਸਾਰੀਆਂ ਚਿੱਠੀਆਂ ਆਉਂਦੀਆਂ ਨੇ ਤੇ ਅਸੀਂ ਸਾਰੀਆਂ ਹੀ ਸ਼ਾਮਿਲ ਕਰਦੇ ਹਾਂ।
4: ਦੇਖੋ, ਇਹਨੂੰ ਕਹਿੰਦੇ ਸ਼ਰਾਰਤ, ਹੈ ਨਾ। ਘਟਨਾ ਕੋਈ ਹੋਰ ਸੀ
3: ਜੀ,
4: ਜੋੜ ਤੁਸੀਂ ਕਿਸੇ ਹੋਰ ਨਾਲ ਦਿੱਤੀ, ਆਪਣੇ ਮਨ ਦੀ ਵੀ ਗੱਲ ਕਹਿ ਦਿੱਤੀ। ਪਰ ਗੱਲ ਬਿਲਕੁਲ ਸਹੀ ਕਹੀ ਉਹਨਾਂ ਨੇ ਕਿ ਜਿਵੇਂ ਇਹ ਮੈਸੇਜ ਆਇਆ, ਫਲੈਸ਼ ਹੋਇਆ, ਨਜ਼ਰ ਆਇਆ ਤੇ ਗਾਇਬ ਹੋ ਗਿਆ। ਇਸ ਤਰ੍ਹਾਂ ਤੁਹਾਡੀਆਂ ਚਿੱਠੀਆਂ ਜਿਹੜੀਆਂ ਤਾਂ ਸਾਡੇ ਕੋਲ ਆ ਗਈਆਂ ਨੇ, ਸਮਝ ਲਓ ਆ ਗਈਆਂ ਨੇ, ਉਹ ਗਾਇਬ ਕਦੇ ਨਹੀਂ ਹੋਣਗੀਆਂ, ਹੈ ਨਾ। ਜਿਹੜੀਆਂ ਨਹੀਂ ਪਹੁੰਚ ਸਕਦੀਆਂ, ਕਿਸੇ ਕਾਰਨ ਨਹੀਂ ਪਹੁੰਚ ਸਕੀਆਂ ਹੁੰਦੀਆਂ ਜਾਂ ਕਈ ਵਾਰੀ ਪਛੜ ਕੇ ਪਹੁੰਚ ਜਾਂਦੀਆਂ, ਹੈ ਨਾ, ਉਹਨਾਂ ਬਾਰੇ ਅਸੀਂ ਕੁਛ ਨਹੀਂ ਕਰ ਸਕਾਂਗੇ।
3: ਬਿਲਕੁਲ ਜੀ, ਦੇਖੋ ਇਹ ਜਿਹੜੀ ਚਿੱਠੀ ਸਭ ਤੋਂ ਪਹਿਲਾਂ ਸ਼ਾਮਿਲ ਕਰ ਰਿਹਾ, ਇਸੇ ਗੱਲ ਦਾ ਸਬੂਤ ਹੈ। ਬੜੀ ਦੇਰ ਬਾਅਦ ਮਿਲੀ ਹੈ, ਪਰ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ। ਮਹੇਸ਼ ਗਰਗ, ਸੁਸ਼ਮਾ ਤੇ ਜਸ਼ਨ ਗਰਗ ਮੰਡੀ ਹਰਜ਼ੀ ਰਾਮ ਮਲੋਟ ਤੋਂ ਨੇ, 10 June ਦੀ ਗੱਲ ਕਰ ਰਹੇ ਨੇ ਇਹ।
4: ਅੱਛਾ ਜੀ
3: ਜੀ, ਕਰੀਬ ਕਰੀਬ ਇੱਕ ਮਹੀਨਾ ਹੋ ਚੱਲਾ ਹੈ। 10 June ਨੂੰ ਸਵੇਰੇ ਕਹਿੰਦੇ ਵਾਤਾਵਰਣ ਦੇ ਪ੍ਰਦੂਸ਼ਣ, ਖਾਸ ਕਰਕੇ ਪਾਣੀ ਦੇ ਪ੍ਰਦੂਸ਼ਣ ਬਾਰੇ ਵਾਰਤਾਲਾਪ ਚੰਗੀ ਲੱਗੀ। ਸ਼ਾਦੀ ਪ੍ਰੋਗਰਾਮ 'ਚ ਖਾਣੇ ਦੀ ਵਿਅਰਥ ਵਰਤੋਂ ਅਤੇ ਬੇਲੋੜ ਤੋਂ ਕੱਪੜੇ ਵਗੈਰਾ ਖਰੀਦਣ ਬਾਰੇ ਚਰਚਾ ਚੰਗੀ ਲੱਗੀ, ਪਰ ਲੋਕਾਂ ਦੇ ਕਹਿੰਦੇ ਕੰਨਾਂ ਦੇ ਜੂ ਨੇ ਸਰਕਦੀ। 10 June ਦਾ ਤੁਹਾਡੀ ਫਰਮਾਇਸ਼ ਅਤੇ 11 June ਨੂੰ ਰੰਗਲੀ ਧਰਤੀ 'ਚ ਲੋਕ ਹੀ ਚੰਗੇ ਲੱਗੇ। ਸਾਡੀ ਇੱਕ ਬੇਨਤੀ ਹੈ ਕਿ ਤੁਹਾਡੀ ਫਰਮਾਇਸ਼ ਪ੍ਰੋਗਰਾਮ 'ਚ ਖਦਾ ਨੂੰ ਵੀ ਸ਼ਾਮਿਲ ਕਰਿਆ ਕਰੋ, ਸਾਨੂੰ ਚਿੱਠੀਆਂ ਦੀ ਆਦਤ ਕਹਿੰਦੇ ਬਣੀ ਹੋਈ ਹੈ।
4: ਗੱਲ ਇਹ ਹੈ ਆਪਣੇ ਪੂਨਮ ਜੀ
3: ਜੀ,
4: ਕਿ ਸਭ ਤੋਂ ਪਹਿਲਾਂ ਤੁਸੀਂ ਦੱਸਿਆ ਵੀ ਇਹ ਚਿੱਠੀ ਬੜੀ ਅਟਕ ਕੇ ਪਹੁੰਚੀ ਹੈ, 10 June ਦੀ ਲਿਖੀ ਹੋਈ ਹੈ, ਹੈ ਨਾ। ਹੁਣ ਦੇਖੋ, ਅੱਜ ਦਾ ਜ਼ਮਾਨਾ ਇਸ ਤਰ੍ਹਾਂ ਦਾ ਜ਼ਮਾਨਾ ਹੈ ਕਿ ਤੁਸੀਂ ਇੱਕ ਚਿੱਠੀ, ਇੱਕ ਮੈਸੇਜ ਜਾਂ ਕੁਛ ਵੀ ਲਿਖਦੇ ਹੋ, ਚਾਹੇ ਤੁਸੀਂ ਸੋਸ਼ਲ ਮੀਡੀਆ ਦੇ ਕਿਸੇ ਅਕਾਊਂਟ ਦੇ ਜ਼ਰੀਏ ਲਿਖਦੇ ਹੋ, ਚਾਹੇ ਈਮੇਲ ਦੇ ਜ਼ਰੀਏ ਲਿਖਦੇ ਹੋ, ਜਿਉਂ ਹੀ ਤੁਸੀਂ ਐਂਟਰ ਬਟਨ ਦਬਾਉਂਦੇ ਹੋ, ਉਸੇ ਵੇਲੇ ਬੰਦਾ ਭਾਵੇਂ 7 samundaron ਪਾਰ, ਸਾਰੀ ਦੁਨੀਆਂ ਦੇ ਪਰਲੇ ਕੋਨੇ ਤੇ ਕਿਸੇ ਹੋਰ ਮੁਲਕ ਵਿੱਚ ਬੈਠਾ ਹੋਵੇ, ਉਹਦੇ ਕੋਲ 1 second ਤੋਂ ਵੀ ਘੱਟ ਹਿੱਸੇ 'ਚ ਉਹ ਚਿੱਠੀ ਪਹੁੰਚ ਜਾਂਦੀ ਹੈ, ਹੈ ਨਾ। ਅੱਜ ਕੱਲ੍ਹ ਹੁਣ ਜਦੋਂ ਕਮਿਊਨੀਕੇਸ਼ਨ ਇੰਨੀ ਤੇਜ਼ ਦਾ ਜ਼ਮਾਨਾ ਹੈ, ਤੇ ਅਸੀਂ ਅੱਜ ਕਿੰਨੀ ਜੁਲਾਈ ਹੋ ਗਈ, 4 July
3: ਜੀ,
4: ਹੈ ਨਾ, ਅੱਜ ਬੈਠੇ ਅਸੀਂ 10 June ਦੀ ਇੱਕ ਚਿੱਠੀ ਪੜ੍ਹ ਰਹੇ ਹਾਂ, ਹੈ ਨਾ, ਇੰਨੀ ਪਛੜ ਕੇ ਪਹੁੰਚੀ ਹੋਈ ਚਿੱਠੀ। ਪਰ ਮੈਨੂੰ ਲੱਗਦਾ ਹੈ ਕਿ ਹਰ ਇੱਕ ਸੰਦਰਭ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹਦਾ ਕੁਛ ਨਾ ਕੁਛ ਉਹਦਾ ਜਿਹੜਾ

0: ਸੰਗ ਹੈ
1: ਜੀ,
0: ਅਰਥ ਹੈ
1: ਜੀ,
0: ਉਹ ਰਹਿੰਦਾ ਹੀ ਰਹਿੰਦਾ।
1: ਬਿਲਕੁਲ ਜੀ।
0: ਹੁਣ ਜਿਵੇਂ ਅਸੀਂ ਇਸ ਚੀਜ਼ ਨੂੰ ਇੰਨਾ ਜ਼ਿਆਦਾ ਮਾਣਦੇ ਹਾਂ ਕਿ ਹੁਣੇ ਇੱਕ ਸਕਿੰਟ ਦੇ ਵਿੱਚ ਅਸੀਂ ਲੱਖਾਂ ਹਜ਼ਾਰਾਂ ਮੀਲ ਦੂਰ ਪਹੁੰਚ ਗਏ, ਹੈ ਨਾ। ਇਸੇ ਤਰ੍ਹਾਂ ਇਹ ਚਿੱਠੀ ਜਿਹੜੀ ਹੈ 10 ਜੂਨ ਦੀ ਸਾਡੇ ਕੋਲ ਪਹੁੰਚੀ ਹੈ। ਇਹਦਾ ਮਤਲਬ ਇਹ ਹੈ ਕਿ ਅੱਜ ਤੋਂ ਤਕਰੀਬਨ 3-3.5 ਹਫ਼ਤੇ ਪਹਿਲਾਂ ਸਾਡੇ ਸੁਣਨ ਵਾਲੇ ਜਿਹੜੇ ਦੋਸਤ ਨੇ, ਜਿਨ੍ਹਾਂ ਦਾ ਨਾਮ ਮਹੇਸ਼ ਗਰਗ ਹੈ, ਸੁਸ਼ਮਾ ਗਰਗ, ਜਸ਼ਨ ਗਰਗ ਹੈ, ਇਹਨਾਂ ਦੀ ਮਨੋਸਥਿਤੀ ਕੀ ਸੀ, ਇਹ ਕਿਹੜਾ ਪ੍ਰੋਗਰਾਮ ਉਸ ਵੇਲੇ ਸੁਣ ਰਹੇ ਸੀ ਔਰ ਸਾਨੂੰ ਚਿੱਠੀ ਲਿਖ ਰਹੇ ਸੀ, ਹੈ ਨਾ, ਔਰ ਚਿੱਠੀ ਦੇ ਵਿੱਚ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰ ਰਹੇ ਸੀਗੇ, ਉਹ ਅੱਜ ਹੁਣ ਸਾਨੂੰ ਪੜ੍ਹਨ ਨੂੰ ਦੇਖਣ ਨੂੰ ਮਿਲ ਰਿਹਾ। ਅਤੇ ਇਹ ਜਿਹੜੀ ਡਿਲੇ ਹੈ, ਇਹ ਜਿਹੜਾ ਵਕਫਾ ਹੈ, ਇਹ ਜਿਹੜਾ ਵਿਲੰਬ ਹੈ, ਉਹ ਹੋਰ ਵੀ ਜ਼ਿਆਦਾ ਸੋਹਣਾ ਹੋ ਮਹਿਸੂਸ ਹੋ ਰਿਹਾ ਹੈ ਨਾ।
1: ਬਿਲਕੁਲ ਜੀ, ਬਿਲਕੁਲ। ਜਿਹੜਾ ਇੰਤਜ਼ਾਰ ਹੈ ਉਸਦਾ ਜਦੋਂ ਫਲ ਮਿਲਦਾ ਨਾ, ਤਾਂ ਬਹੁਤ ਵਧੀਆ ਲੱਗਦਾ ਹੈ। ਇਹ ਖਤਾਂ ਦੇ ਜ਼ਰੀਏ ਸੰਭਵ ਹੋ ਸਕਦਾ ਹੈ।
0: ਬਿਨਾਂ ਸ਼ੱਕ, ਬਿਨਾਂ ਸ਼ੱਕ ਜੀ।
1: ਅਗਲੀ ਜਿਹੜੀ ਚਿੱਠੀ ਹੈ, ਇਹ ਪਿੰਡ ਇਸਲਾਮ ਵਾਲਾ ਫਾਜ਼ਿਲਕਾ ਤੋਂ ਸੋਹਣ ਲਾਲ ਰਾਠੀ, ਸ਼ਗਨ ਲਾਲ ਰਾਠੀ, ਓਮ ਪ੍ਰਕਾਸ਼ ਲਿਖਦੇ ਹਨ। ਇਹਨਾਂ ਨੇ ਖੁਦ ਹੀ ਲਿਖ ਦਿੱਤਾ ਕਿ ਲਿਖਦੇ ਹਨ।
0: ਬਹੁਤ ਵਧੀਆ ਜੀ, ਲਿਖ ਤੁਮ
1: ਜੀ। ਇਹਨਾਂ ਨੇ ਸਾਡਾ ਕੰਮ ਮਤਲਬ ਆਸਾਨ ਕਰ ਦਿੱਤਾ ਹੈ ਨਾ, ਖੁਦ ਹੀ ਲਿਖ ਦਿੱਤਾ।

0: ਹੈ ਉਸਦਾ ਜਦੋਂ ਫਲ ਮਿਲਦਾ ਨਾ ਤਾਂ ਬਹੁਤ ਵਧੀਆ ਲੱਗਦਾ ਹੈ
1: ਜੀ,
0: ਕਿ ਇਹ ਖਤਾਂ ਦੇ ਜ਼ਰੀਏ ਸੰਭਵ ਹੋ ਸਕਦਾ ਹੈ।
1: ਬਿਨਾਂ ਸ਼ੱਕ, ਬਿਨਾਂ ਸ਼ੱਕ ਜੀ।
0: ਅਗਲੀ ਜਿਹੜੀ ਚਿੱਠੀ ਹੈ ਇਹ ਪਿੰਡ ਇਸਲਾਮ ਵਾਲਾ ਫਾਜ਼ਿਲਕਾ ਤੋਂ ਸੋਹਣ ਲਾਲ ਰਾਠੀ, ਸ਼ਗਨ ਲਾਲ ਰਾਠੀ, ਓਮ ਪ੍ਰਕਾਸ਼ ਲਿਖਦੇ ਹਨ। ਇਹਨਾਂ ਨੇ ਖੁਦ ਹੀ ਲਿਖ ਦਿੱਤਾ ਕਿ ਲਿਖਦੇ
1: ਲਿਖਦੇ
0: ਹਨ
1: ਬਹੁਤ ਵਧੀਆ ਜੀ,
0: ਕਿ
1: ਲਿਖ ਤੁਮ।
0: ਜੀ ਇਹਨਾਂ ਨੇ ਸਾਡਾ ਕੰਮ ਮਤਲਬ ਆਸਾਨ ਕਰ ਦਿੱਤਾ ਹੈ ਨਾ, ਖੁਦ ਹੀ ਲਿਖ ਦਿੱਤਾ ਸਭ ਕੁਛ
1: ਜੀ।
0: ਕਿ ਤੁਹਾਡਾ ਪ੍ਰੋਗਰਾਮ ਸੋਹਣੀ ਸਵੇਰ, ਮਹਿਕ ਪੰਜਾਬ ਦੀ, ਹੈਲੋ ਫਰਮਾਇਸ਼ ਤਾਂ ਮਗ ਜਲੰਧਰ ਪੈਂਦੀ, ਜੋ ਕਿ ਬਾਕੀ ਤੁਹਾਡੇ ਪ੍ਰੋਗਰਾਮ ਸਾਰੇ ਵਧੀਆ ਲੱਗਦੇ ਨੇ। ਬੇਨਤੀ ਇਹ ਹੈ ਕਿ ਸਾਡੀਆਂ 10-15 ਚਿੱਠੀਆਂ ਪਾਈਆਂ ਸੀ ਅਸੀਂ, ਪਰ 2 ਚਿੱਠੀਆਂ ਦਾ ਹੀ ਜਵਾਬ ਆਇਆ ਹੈ। ਕਿਰਪਾ ਕਰਕੇ ਸਾਡੀਆਂ ਚਿੱਠੀਆਂ ਪੜ੍ਹ ਦਿਆ ਕਰੋ ਜੀ। ਚਿੱਠੀਆਂ ਮਿੱਠੀਆਂ ਨੂੰ ਅਸੀਂ 10-15 ਚਿੱਠੀਆਂ ਪਾਈਆਂ, ਪਰ ਉਹਨਾਂ ਵਿੱਚੋਂ ਵੀ 2 ਦਾ ਹੀ ਜਵਾਬ ਆਇਆ, ਮਤਲਬ ਕੁੱਲ ਮਿਲਾ ਕੇ ਸਾਡੇ ਤੱਕ ਸ਼ਾਇਦ 2 ਚਿੱਠੀਆਂ ਪਹੁੰਚੀਆਂ ਹੋਣਗੀਆਂ। ਕਹਿੰਦੇ ਸਾਡੀਆਂ ਚਿੱਠੀਆਂ ਜ਼ਰੂਰ ਪੜ੍ਹ ਦਿਆ ਕਰੋ, ਅਤੇ ਇਹਨਾਂ ਨੇ ਪਿੱਛੇ ਕਬੂਤਰ ਵੀ ਬਣਾਇਆ ਜੋ ਚਿੱਠੀ ਲੈ ਕੇ ਆ ਰਿਹਾ ਹੈ।
1: ਚਿੱਠੀ ਲੈ ਕੇ ਆ ਰਿਹਾ, ਮੂੰਹ 'ਚ ਧਾਗਾ ਫੜਿਆ ਚਿੱਠੀ ਦਾ, ਚੁੰਝ ਦੇ ਵਿੱਚ ਹੈ
0: ਜੀ,
1: ਬੜਾ ਹੀ ਸੋਹਣਾ ਕਬੂਤਰ ਹੈ, ਪੈਨਸਲ ਦੇ ਨਾਲ ਬਣਾਇਆ ਹੈ ਔਰ ਗ੍ਰੇ ਕਲਰ ਦੇ ਵਿੱਚ, ਬਹੁਤ ਪਿਆਰਾ ਲੱਗ ਰਿਹਾ। ਬਾਕੀ ਇਹ ਦੱਸੀਏ ਜੀ, ਸੋਹਣ ਲਾਲ ਰਾਠੀ ਜੀ, ਸ਼ਗਨ ਲਾਲ ਰਾਠੀ ਜੀ, ਓਮ ਪ੍ਰਕਾਸ਼ ਜੀ, ਤੁਸੀਂ ਲਿਖਿਆ ਵੀ 10-15 ਚਿੱਠੀਆਂ ਪਾਈਆਂ ਪਰ 2 ਹੀ ਮਿਲੀਆਂ। ਮੈਨੂੰ ਕਾਰਨ ਜੋ ਸਮਝ ਆ ਰਿਹਾ ਨਾ ਪੂਨਮ, ਵੈਸੇ ਤਾਂ ਤੁਸੀਂ ਸਹੀ ਦੱਸ ਸਕਦੇ ਹੋ, ਕਾਰਨ ਮੈਨੂੰ ਜੋ ਸਮਝ ਆ ਰਿਹਾ ਉਹ ਆ ਰਿਹਾ ਕਿ ਇਹਨਾਂ ਨੇ ਇਕੱਠੀਆਂ ਹੀ 10-15 ਚਿੱਠੀਆਂ ਪਾ ਦਿੱਤੀਆਂ
0: ਜੀ।
1: ਹੁਣ ਉਹ ਚਿੱਠੀਆਂ ਇਕੱਠੀਆਂ ਬੰਡਲ ਦੀ ਸ਼ਕਲ ਵਿੱਚ ਹੋ ਸਕਦਾ ਸਾਡੇ ਕੋਲ ਪਹੁੰਚ ਗਈਆਂ ਹੋਣ, ਪਰ ਜਦੋਂ ਉਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਤਾਂ ਉਹਦੇ ਵਿੱਚ ਆਪਾਂ 15 ਵਾਰ ਤਾਂ ਇਹ ਨਾਮ ਨਹੀਂ ਪੜ੍ਹ ਸਕਾਂਗੇ। ਸੋ ਕੁਝ ਚਿੱਠੀਆਂ ਤੁਹਾਡੀਆਂ ਅੱਜ ਦੀ ਡਾਕ ਵਿੱਚ ਮਿਲੀਆਂ, ਅਸੀਂ ਅੱਜ ਦੇ ਪ੍ਰੋਗਰਾਮ 'ਚ ਉਹਨਾਂ 'ਚੋਂ ਇੱਕ ਚਿੱਠੀ ਸ਼ਾਮਿਲ ਕਰ ਲਈ, ਬਾਕੀ ਬੰਡਲ ਦਾ ਹਿੱਸਾ ਜਿਹੜਾ ਸੀ ਉਹ ਸ਼ਾਮ ਦੀ ਜਾਂ ਕੱਲ੍ਹ ਦੀ ਡਾਕ ਦੇ ਵਿੱਚ ਆਇਆ, ਅਗਲੇ ਪ੍ਰੋਗਰਾਮ 'ਚ ਇੱਕ ਹੋਰ ਚਿੱਠੀ ਸ਼ਾਮਿਲ ਕਰ ਲਈ। ਬਾਕੀ ਚਿੱਠੀਆਂ ਇਸ ਲਈ ਨਹੀਂ ਸ਼ਾਮਿਲ ਕੀਤੀਆਂ ਜਾ ਸਕੀਆਂ ਕਿਉਂਕਿ ਤੁਸੀਂ ਇਕੱਠੀਆਂ ਪਾ ਦਿੱਤੀਆਂ ਸੀ। ਹੁਣ ਤੁਸੀਂ ਸਾਡੀ ਇੱਕ ਗੱਲ ਜ਼ਰੂਰ ਪੱਲੇ ਬੰਨੋ ਕਿ ਚਿੱਠੀਆਂ ਜਿੰਨੀਆਂ ਮਰਜ਼ੀ ਪਾਓ, ਲੇਕਿਨ ਦਿਨ ਬਦਲ ਬਦਲ ਕੇ ਪਾਓ। ਜੇ ਡਾਕਖਾਨਾ ਤੁਹਾਡੇ ਤੋਂ ਜ਼ਿਆਦਾ ਦੂਰ ਨਹੀਂ ਹੈ ਤਾਂ ਰੋਜ਼ ਇੱਕ ਚਿੱਠੀ ਪਾਓ, ਤੁਹਾਡੀਆਂ ਚਿੱਠੀਆਂ ਸਾਰੀਆਂ ਦੀਆਂ ਸਾਰੀਆਂ ਸਾਰੇ ਪ੍ਰੋਗਰਾਮਾਂ 'ਚ ਸ਼ਾਮਿਲ ਹੋਣਗੀਆਂ, ਔਰ ਵੱਖ ਵੱਖ ਪ੍ਰੋਗਰਾਮਾਂ ਦਾ ਨਾਮ ਬਦਲ ਕੇ ਉਹਨਾਂ ਚਿੱਠੀਆਂ ਨੂੰ ਪਾਓ ਤਾਂ ਜੋ ਵੱਖ ਵੱਖ ਸਿਲਸਿਲਿਆਂ ਦੇ ਵਿੱਚ ਇਹ ਚਿੱਠੀਆਂ ਪਹੁੰਚ ਸਕਣ। ਅਲੱਗ ਅਲੱਗ ਦਿਨਾਂ ਵਿੱਚ ਪੋਸਟ ਕਰੋ, ਨਾ ਕਿ ਇੱਕੋ ਦਿਨ ਇਕੱਠੀਆਂ ਚਿੱਠੀਆਂ ਦਾ ਥੱਬਾ ਜਿਹੜਾ ਹੈ ਉਹ ਪੋਸਟ ਕਰੋ
0: ਜੀ। ਜਿੱਥੋਂ ਤੱਕ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੇ ਵਿੱਚ, ਤੁਹਾਡੀ ਚਿੱਠੀ ਦੀ ਗੱਲ ਹੈ, ਉਹ ਜਦੋਂ ਵੀ ਸਾਡੇ ਕੋਲ ਪਹੁੰਚੇਗੀ ਅਸੀਂ ਉਸਨੂੰ ਜ਼ਰੂਰ ਸ਼ਾਮਿਲ ਕਰਾਂਗੇ ਹੀ। ਪਰ ਜੇਕਰ ਤੁਸੀਂ ਚਿੱਠੀਆਂ ਮਿੱਠੀਆਂ ਦੇ ਵਿੱਚ ਚਿੱਠੀ ਪਾਈਏ ਆਪਣਾ ਨਾਮ ਲਿਖ ਕੇ, ਤਾਂ ਉਹ ਨਾਮ ਚਾਹੇ ਅਸੀਂ 2 ਦਿਨ ਹੀ ਪੜ੍ਹਿਆ ਹੋਵੇ, ਪਰ ਕਈ ਵਾਰੀ ਇੰਝ ਵੀ ਜ਼ਰੂਰੀ ਨਹੀਂ ਹੁੰਦਾ ਕਿ ਉਹ ਰੋਜ਼ ਹੀ ਪੜ੍ਹਿਆ ਜਾਏ, ਕਿਉਂਕਿ ਬਹੁਤ ਸਾਰੀਆਂ ਚਿੱਠੀਆਂ ਆਲਰੇਡੀ ਹੁੰਦੀਆਂ ਨੇ ਸਾਡੇ ਕੋਲ।
1: ਬਿਲਕੁਲ, ਇੱਕ ਗੱਲ ਮੈਂ ਇਸ ਤੋਂ ਪਹਿਲੀ ਚਿੱਠੀ ਸੀ ਨਾ ਮਹੇਸ਼ ਗਰਗ ਅਤੇ ਇਹਨਾਂ ਦੇ ਸਾਥੀਆਂ ਦੀ ਮਲੋਟ ਤੋਂ, ਉਹਦੇ ਬਾਰੇ ਦੱਸਣਾ ਭੁੱਲ ਗਿਆ। ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਫਰਮਾਇਸ਼ ਵਿੱਚ ਚਿੱਠੀਆਂ ਵੀ ਸ਼ੁਰੂ ਕਰ ਦਿਓ, ਉਹਦੇ ਵਾਸਤੇ ਅਸੀਂ ਮਾਫ਼ੀ ਚਾਹਾਂਗੇ ਕਿਉਂਕਿ ਸਾਡੇ ਕਾਫ਼ੀ ਸਾਰੇ ਸਿਲਸਿਲੇ ਚਿੱਠੀਆਂ 'ਚ ਹੀ ਚੱਲਦੇ ਨੇ। ਜਿਵੇਂ ਸਾਡਾ ਦੁਪਹਿਰ ਦਾ ਪ੍ਰੋਗਰਾਮ ਹੁੰਦਾ ਚਿੱਠੀਆਂ ਮਿੱਠੀਆਂ, ਉਹ ਸਿਰਫ ਚਿੱਠੀਆਂ 'ਤੇ ਆਧਾਰਿਤ ਹੈ, ਇਸੇ ਤਰ੍ਹਾਂ ਸ਼ਾਮ ਦੇ ਕੀ ਪ੍ਰੋਗਰਾਮ ਵੀ ਕੇਵਲ ਕੇਵਲ ਚਿੱਠੀਆਂ 'ਤੇ ਆਧਾਰਿਤ ਨੇ। ਇਸ ਕਰਕੇ ਸਾਡਾ ਦਿਹਾਤੀ ਪ੍ਰੋਗਰਾਮ ਜਿਹੜਾ, ਉਹਦੇ 'ਚ ਜਿਹੜਾ ਪ੍ਰੋਗਰਾਮ ਹੈ ਉਹ ਵੀ ਚਿੱਠੀਆਂ 'ਤੇ ਆਧਾਰਿਤ ਹੈ। ਸੋ ਤੁਸੀਂ ਹੋਰਨਾਂ ਪ੍ਰੋਗਰਾਮਾਂ ਨੂੰ ਚਿੱਠੀਆਂ ਲਿਖ ਸਕਦੇ ਹੋ, ਇਹ ਜਿਹੜਾ ਪ੍ਰੋਗਰਾਮ ਹੈ ਟੈਲੀਫੋਨ 'ਤੇ ਆਧਾਰਿਤ ਹੈ, ਇਹਨੂੰ ਟੈਲੀਫੋਨ 'ਤੇ ਆਧਾਰਿਤ ਹੀ ਰਹਿਣ ਦਿੱਤਾ ਜਾਵੇ।
0: ਅਗਲਾ ਖਾਤਾ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ ਸਿਲ, ਸੰਗੀਤਾ ਜਿੰਦਲ ਦਾ। 6 ਜੂਨ ਦੀ ਗੱਲ ਕਰ ਰਹੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪੂਨਮ ਅਤੇ ਪਰਮਜੀ ਜੀ ਨੇ ਚੰਗਾ ਪੇਸ਼ ਕੀਤਾ ਚਿੱਠੀਆਂ ਮਿੱਠੀਆਂ ਪ੍ਰੋਗਰਾਮ 'ਚ। ਰੀਤੂ ਜੀ ਨੇ ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਲਿਸਟਾਂ ਬਣਾ ਕੇ ਰੱਖੀਆਂ ਸਨ, ਸ਼ਾਇਦ ਖਤਾਂ ਦੀ ਗੱਲ ਕਰ ਰਹੇ ਨੇ ਇਹ। ਮੈਂ 6 ਮਹੀਨੇ ਦੇ ਵਿੱਚ ਸਾਡੀ ਕਦੇ ਵੀ ਚਿੱਠੀ ਸ਼ਾਮਿਲ ਨਹੀਂ ਕੀਤੀ, ਪੂਰਾ ਧਿਆਨ ਦਿੱਤਾ ਜਾਵੇ ਦਿਹਾਤੀ ਪ੍ਰੋਗਰਾਮ ਦੇ ਵਿੱਚ, ਫਰਮਾਇਸ਼ ਕਹਿੰਦੇ ਫਿਰ ਸ਼ੁਰੂ ਕੀਤੀ ਜਾਵੇ
1: ਜੀ। ਬਹੁਤ ਬਹੁਤ ਸ਼ੁਕਰੀਆ। ਦਿਹਾਤੀ ਪ੍ਰੋਗਰਾਮ 'ਚ ਪਿਛਲੇ ਕੁਝ ਸਮੇਂ ਤੋਂ ਸਾਨੂੰ ਚਿੱਠੀਆਂ ਮਿਲਣੀਆਂ ਘੱਟ ਗਈਆਂ ਸੀ ਕਾਫ਼ੀ ਸਾਰੀਆਂ, ਇਸ ਕਰਕੇ ਔਰ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਦਿਹਾਤੀ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ, ਯਾਨੀ ਉਹਦੇ ਵਿੱਚ ਜਿਹੜਾ ਫਰਮਾਇਸ਼ੀ ਗੀਤਾਂ ਦਾ ਸਿਲਸਿਲਾ ਹੈ ਉਹਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ, ਜ਼ਰੂਰੀ ਹੈ ਕਿ ਸਾਨੂੰ ਸਾਡੇ ਸੁਣਨ ਵਾਲਿਆਂ ਦੀਆਂ ਭਰਪੂਰ ਮਾਤਰਾ 'ਚ ਚਿੱਠੀਆਂ ਮਿਲ ਸਕਣ। ਬਾਕੀ ਇਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਹੈ ਲਿਸਟ ਬਣਾਏ ਜਾਣ ਦੀ, ਇਸ ਬਾਬਤ ਅਸੀਂ ਜ਼ਰੂਰ ਤਹਿਕੀਕਾਤ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਨਾ ਹੋ ਸਕੇ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਖੱਤ ਹੈ ਜੀ ਸਾਡੇ ਕੋਲ, ਇਹ ਚੰਡੀਗੜ੍ਹ ਤੋਂ ਭੇਜਿਆ ਹੈ ਜੀ, ਅਤੇ ਭੇਜਣ ਵਾਲੇ ਨੇ ਜੀ ਨਾਮ ਸੰਦੀਪ ਅਹੂਜਾ ਸ਼ਾਇਦ ਨਾਮ ਹੈ ਇਹਨਾਂ ਦਾ,
1: ਮੈਨੂੰ ਕੁਲਦੀਪ ਲੱਗ ਰਿਹਾ।
0: ਇਹਨਾਂ ਦੇ ਹਸਤਾਖਰ ਕੁਛ ਇਸ ਤਰ੍ਹਾਂ ਦੇ ਨੇ ਕਿ ਨਾਮ ਸਮਝ ਨਹੀਂ ਆ ਰਿਹਾ ਜੀ,
1: ਅਹੂਜਾ ਕਲੀਅਰ ਹੋ ਰਿਹਾ
0: ਜੀ,
1: ਉਸ ਤੋਂ ਜ਼ਿਆਦਾ ਨਹੀਂ ਕਲੀਅਰ ਹੋ ਰਿਹਾ। ਚਲੋ ਤੁਸੀਂ ਚਿੱਠੀ ਪੜ੍ਹੋ, ਸਾਡੇ ਸੁਣਨ ਵਾਲੇ ਆਪੇ ਸਮਝ ਜਾਣਗੇ ਕਿ ਮੈਂ ਹੀ ਚਿੱਠੀ ਲਿਖੀ ਹੈ ਨਾ।
0: ਕਹਿੰਦੇ ਕਿ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਹਾਰਦਿਕ ਵਧਾਈ। ਆਕਾਸ਼ਵਾਣੀ ਦੁਆਰਾ ਪੇਸ਼ ਕੀਤਾ ਜਾਂਦੇ ਪ੍ਰੋਗਰਾਮ ਸੁਣਦਾ ਮੈਂ, ਸੋਹਣੀ ਸਵੇਰ ਪ੍ਰੋਗਰਾਮ ਜੋ ਕਿ ਬਹੁਤ ਹੀ ਕਹਿੰਦੇ ਕ੍ਰੀਏਟੀਵਿਟੀ ਨਾਲ ਭਰਪੂਰ ਹੈ, ਉਹ ਚੰਗਾ ਲੱਗਦਾ ਹੈ, ਅਤੇ ਮੈਂ ਇਸ ਦੇ ਬਾਰੇ ਜੋ ਵੀ ਮਹਿਸੂਸ ਕਰਦਾ ਉਸ ਦੇ ਨਾਲ ਤੁਹਾਨੂੰ ਅਵਗਤ ਜਾਣੂ ਵੀ ਕਰਵਾਉਂਦਾ ਰਹਿੰਦਾ। ਉਮੀਦ ਹੈ ਕਿ ਤੁਹਾਡੇ ਉਹ ਜ਼ਰੂਰ ਕੰਮ ਆਉਂਦਾ ਹੋਏਗਾ। ਮੈਨੂੰ ਉਮੀਦ ਹੈ ਕਿ ਇਹ ਖੱਤ ਤੁਸੀਂ ਪ੍ਰੋਗਰਾਮ 'ਚ ਜ਼ਰੂਰ ਸ਼ਾਮਿਲ ਕਰੋਂਗੇ, ਅਤੇ

0: ਹਫ਼ਤੇ ਦੇ ਵਿੱਚ ਦੋ ਵਾਰ ਆਉਂਦਾ ਹੈ ਅਤੇ ਕਿਆ ਇਹ ਸ਼ਾਇਦ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੀ ਗੱਲ ਕਰ
1: ਰਹੇ ਪੁੱਛ ਰਹੇ ਨੇ ਨਹੀਂ ਜੀ ਤੁਹਾਡੀ ਚਿੱਠੀ ਮਿਲੀ ਹਫ਼ਤੇ ਵਿੱਚ ਦੋ ਵਾਰ ਨਹੀਂ ਆਉਂਦਾ ਦੋ ਵਾਰ ਵੀ ਆਉਂਦਾ ਵੈਸੇ
0: ਜੀ ਕਹਿ ਸਕਦੇ
1: ਕਿਉਂਕਿ ਸ਼ਨਿਚਰਵਾਰ ਨੂੰ ਇਹ ਪ੍ਰੋਗਰਾਮ ਦਾ ਪਹਿਲਾ ਪ੍ਰਸਾਰਣ ਹੁੰਦਾ ਹੈ ਔਰ ਐਤਵਾਰ ਨੂੰ ਇਹ ਪ੍ਰੋਗਰਾਮ ਦੁਬਾਰਾ ਪ੍ਰਸਾਰਿਤ ਕੀਤਾ ਜਾਂਦਾ ਹੈ ਸੋ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਆਉਂਦਾ ਪਰ ਇੱਕੋ ਹੀ ਪ੍ਰੋਗਰਾਮ ਦੋ ਵਾਰ ਆਉਂਦਾ ਹੈਗਾ
0: ਜੀ
1: ਬਾਕੀ ਇਹ ਗੱਲ ਸਹੀ ਹੈ ਜੀ ਕਿ ਇਹ ਜਿਹੜੇ ਸੱਜਣ ਨੇ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਖਤ ਲਿਖਿਆ ਹੈ ਇਹ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ ਖਾਸ ਕਰਕੇ ਸਾਡਾ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੱਜਰੀ ਸਵੇਰ ਜਿਹੜਾ ਉਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਔਰ ਉਹਦੀ ਬਾਬਤ ਆਪਣੇ ਸੁਝਾਅ ਵੀ ਭੇਜਦੇ ਰਹਿੰਦੇ ਨੇ ਅੱਜ ਮੈਨੂੰ ਲੱਗਦਾ ਹੈ ਪੂਨਮ ਜੀ ਕਿ ਇਸ ਚਿੱਠੀ ਦੇ ਉੱਤੇ ਨਾ ਕਿਤੇ ਪਾਣੀ ਦੇ ਕਤਰੇ ਡੁੱਲੇ ਹੋਏ
0: ਜਾਂ ਬਾਰਿਸ਼ ਦੇ ਕਾਰਨ ਹੋ ਸਕਦਾ
1: ਹਾਂ ਇਹ ਚਿੱਠੀ ਦੇ ਜਿਹੜੇ ਅੱਖਰ ਨੇ ਉਹ ਥੋੜੇ ਫੈਲੇ ਹੋਏ ਨੇ ਹਨਾ ਵੈਸੇ ਤੇ ਮੈਂ ਇੱਕ ਸੋਸ਼ਲ ਮੀਡੀਆ ਤੇ ਕਿਤੇ ਪੜ੍ਹਿਆ ਸੀ ਕਿ ਅੱਜ ਕੱਲ AI ਦਾ ਜ਼ਮਾਨਾ ਹੈ ਤੇ ਜੇ ਤੁਸੀਂ AI ਨੂੰ ਇਸ ਚਿੱਠੀ ਦੀ ਫੋਟੋ ਖਿੱਚ ਕੇ ਭੇਜੋਗੇ ਤੁਹਾਨੂੰ ਕਹੋਗੇ ਕਿ ਅੱਖਰ ਜਿਹੜੇ ਮਿਟ ਗਏ ਨੇ ਉਹਨਾਂ ਨੂੰ ਪੂਰਾ ਕਰ ਦੇ ਤੇ ਸ਼ਾਇਦ ਉਹ ਕਰ ਦੇਵੇਗੀ ਹਨਾ ਬਸ਼ਰਤੇ ਕਿ ਅੱਖਰ ਜਿਹੜੇ ਨੇ ਉਹ ਸੈਂਸਿਬਲ ਹੋਣ ਯਾਨੀ ਉਹਨਾਂ ਦਾ ਕੋਈ ਮਤਲਬ ਨਿਕਲਦਾ ਹੋਵੇ
0: ਬਿਲਕੁਲ ਜੀ ਬਹੁਤ ਵਧੀਆ
1: ਚੰਡੀਗੜ੍ਹ ਵਾਲੇ ਸੱਜਣ ਦਾ ਸ਼ੁਕਰੀਆ ਅਦਾ ਕਰ ਦਈਏ ਜੀ
0: ਜੀ ਅੱਗੇ ਤੋਂ
1: ਆਪਾਂ ਚਾਹਾਂਗੇ ਤੁਹਾਡਾ ਨਾਮ ਅਸੀਂ ਸਹੀ ਤਰ੍ਹਾਂ ਨਹੀਂ ਪੜ੍ਹ ਸਕੇ ਵਿਜੇ
0: ਜੀ ਵਿਜੇ
1: ਆਹੂਜਾ ਵਿਜੇ ਆਹੂਜਾ ਨੇ ਹਨਾ ਮੈਂ ਥੋੜਾ ਜਿਹਾ ਚਿੱਠੀ ਨੂੰ ਟੇਢਾ ਜਿਹਾ ਫੜਿਆ ਤੇ ਮੈਨੂੰ ਲੱਗਿਆ ਕਿ ਵਿਜੇ ਹੋ ਸਕਦੇ ਨੇ
0: ਜੀ ਵਿਜੇ ਤੁਸੀਂ ਆਪਣਾ ਨਾਮ ਅਗਲੀ ਵਾਰ ਹੋਰ ਵੀ ਜ਼ਿਆਦਾ ਕਲੀਅਰ ਲਿਖ ਕੇ ਭੇਜੋਗੇ ਤਾਂ ਅਸੀਂ ਵੀ ਹੋਰ ਕਲੀਅਰ ਹੋ ਪਾਵਾਂਗੇ
1: ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਇਸ ਚਿੱਠੀ ਵਾਸਤੇ
0: ਅਗਲਾ ਹੈ ਜੀ ਈਮੇਲ ਸਾਡੇ ਕੋਲ ਅਤੇ ਇਹ ਭੇਜਿਆ ਰਜ਼ਾਕ ਮੁਹੰਮਦ ਸ਼ਮੀਮ ਬੇਗਮ ਇਮਰਾਨ ਖਾਨ ਇਰਫਾਨ ਅਤੇ ਜਿਸ਼ਾਨ ਖਾਨ ਨੇ ਹਨੂੰਮਾਨਗੜ੍ਹ ਰਾਜਸਥਾਨ ਤੋਂ ਕਹਿੰਦੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੋ ਆਵਾਜ਼ਾਂ ਦੇ ਵਿੱਚ ਤੁਸੀਂ ਜੋ ਪੇਸ਼ ਕਰਦੇ ਹੋ ਉਸਦੇ ਵਿੱਚ 8 ਚੰਦ ਲੱਗ ਜਾਂਦੇ ਨੇ ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ
1: ਚਾਰ ਚਾਰ ਹੋ ਗਏ ਆਪਣੇ ਦੋਵਾਂ ਦੇ ਹਨਾ
0: ਸੋਹਣੀ ਸਵੇਰ ਸਾਡਾ ਮਨਪਸੰਦ ਪ੍ਰੋਗਰਾਮ ਹੈ ਇਸ ਵਿੱਚ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਹੁੰਦਾ ਹੈ ਹੈਲੋ ਫਰਮਾਇਸ਼ ਤਾਂ ਮਗ ਜਲੰਧਰ ਪੈਨ ਦੀ ਵਸਦੇ ਵਿਹੜੇ ਚਿੱਠੀਆਂ ਮਿੱਠੀਆਂ ਤੁਹਾਡੀ ਫਰਮਾਇਸ਼ ਸੌਗਾਤ ਪ੍ਰੋਗਰਾਮ ਚੰਗੇ ਚੱਲ ਰਹੇ ਨੇ 2020 ਵਿਸ਼ਵ ਮਹਿਲਾ ਕ੍ਰਿਕਟ ਦੀ ਕਮੈਂਟਰੀ ਸੁਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਹਾਲਾਂਕਿ ਕਹਿੰਦੇ ਕਿ ਜੋ ਮਲਾਲ ਇਹ ਹੈ ਕਿ ਜੋ ਭਾਰਤ ਦੀ ਟੀਮ ਹੈ ਫਾਈਨਲ ਤੱਕ ਨਹੀਂ ਪਹੁੰਚ ਪਾਈ
1: ਚਲੋ ਕੋਈ ਗੱਲ ਨਹੀਂ ਜੀ ਭਾਰਤ ਦੀ ਟੀਮ ਨੇ ਤੱਕ ਅੱਛੀ ਵਧੀਆ ਕੋਸ਼ਿਸ਼ ਕੀਤੀ ਔਰ ਵਧੀਆ ਪਰਫਾਰਮੈਂਸ ਦਿਖਾਈ ਲੇਕਿਨ ਖੇਡ ਹੈ ਖੇਡ ਦੇ ਵਿੱਚ ਜਿੱਤ ਹਾਰ ਬਣੀ ਰਹਿੰਦੀ ਹੁੰਦੀ ਹੈ ਹਨਾ ਅਲਟੀਮੇਟਲੀ ਫਾਈਨਲਸ ਦੇ ਵਿੱਚ ਸੈਮੀਫਾਈਨਲਸ ਦੇ ਵਿੱਚ ਗਿਣੇ ਚੁਣੇ ਲੋਕਾਂ ਨੇ ਜਾਣਾ ਹੁੰਦਾ ਸੋ ਜਿਹੜੇ ਵੀ ਫਾਈਨਲ ਐਂਡ ਸੈਮੀਫਾਈਨਲ ਹੁਣ ਤਾਂ ਮੇਰਾ ਖਿਆਲ ਪਰਸੋਂ 5 ਤਰੀਕ ਨੂੰ ਫਾਈਨਲ ਮੈਚ ਹੋਣਾ ਹੈ ਹਨਾ ਤੋ ਸਾਡੀਆਂ ਸ਼ੁਭੇਸ਼ਾਵਾਂ ਸਾਰੀਆਂ ਟੀਮਾਂ ਦੇ ਨਾਲ ਨੇ ਕਿ ਉਹ ਚੰਗਾ ਵਧੀਆ ਖੇਡਣ ਔਰ ਆਪੋ ਆਪਣੇ ਮੁਲਕ ਦਾ ਨਾਮ ਰੌਸ਼ਨ ਕਰਨ ਤੁਸੀਂ ਸ਼ੁਕਰੀਆ ਅਦਾ ਕੀਤਾ ਹੈ ਆਕਾਸ਼ਵਾਣੀ ਦਾ ਸਾਨੂੰ ਵੀ ਬਹੁਤ ਵਧੀਆ ਲੱਗਦਾ ਸਾਡੇ ਸੁਣਨ ਵਾਲੇ ਇਸੇ ਜ਼ਰੀਏ ਸਾਡੇ ਨਾਲ ਜੁੜੇ ਰਹਿੰਦੇ ਨੇ ਬਾਕੀ ਜਿਹੜੇ ਜਿਹੜੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ ਉਹਨਾਂ ਵਾਸਤੇ ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ ਔਰ ਤੁਹਾਨੂੰ ਲੱਗਦਾ ਹੈ ਕਿ ਦੋ ਆਵਾਜ਼ਾਂ ਦੇ ਵਿੱਚ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ 'ਚ 8 ਚੰਦ ਲੱਗੇ ਹੋਏ ਨੇ ਅਤੇ ਇਹ 4 ਚੰਦ ਪੂਨਮ ਜੀ ਨੇ ਆਪਣੇ ਕੋਲ ਰੱਖ ਲਏ ਨੇ 4 ਚੰਦ ਮੇਰੇ ਵੱਲ ਨੂੰ ਸਰਕਾ ਦਿੱਤੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਰਜ਼ਾਕ ਮੁਹੰਮਦ ਜੀ ਸ਼ਮੀਮ ਬੇਗਮ ਜੀ ਇਮਰਾਨ ਖਾਨ ਜੀ ਇਰਫਾਨ ਖਾਨ ਜੀ ਔਰ ਜਿਸ਼ਾਨ ਖਾਨ ਜੀ
0: ਅਗਲਾ ਖਾਤਾ ਜੀ ਈਮੇਲ ਯਾਨੀ ਕਿ ਰਮਨ ਵਰਮਾ ਹੋਣਾ ਦਾ ਤੇ ਇਹ ਜੀ ਕਿੱਥੋਂ ਭੇਜ ਰਹੇ ਨੇ ਖਤ ਪੜ੍ਹ ਕੇ ਪਤਾ ਚੱਲੇਗਾ
1: ਦੇਖੋ ਜੀ ਇਹ ਤੇ ਆਪਾਂ ਨੂੰ ਪੱਕਾ ਯਾਦ ਹੋ ਜਾਣਾ ਚਾਹੀਦਾ ਇਹਨਾਂ ਦਾ ਐਡਰੈਸ ਦੇਖੋ ਇੱਥੋਂ ਪੜੋ
0: ਨੇੜੇ ਬੱਸ ਅੱਡਾ ਪਿੰਡ ਬੁਰਜ ਹਨੂੰਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ
1: ਜੀ ਇਹਦਾ ਮਤਲਬ ਇਹ ਹੈ ਕਿ ਅਜੇ ਵੀ ਜੇ ਆਪਾਂ ਨੂੰ ਲੱਭ ਕੇ ਪੜ੍ਹਨਾ ਪੈ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਨਹੀਂ ਕਰ ਸਕੇ
0: ਜੀ ਇਹਨਾਂ ਨੇ ਆਪਣੇ ਨਾਮ ਪਹਿਲਾਂ ਲਿਖੇ ਨੇ ਤੇ ਉਸ ਤੋਂ ਬਾਅਦ ਪਤਾ ਲਿਖਿਆ ਸੀ
1: ਵੈਸੇ ਸਿਰਫ ਮਜ਼ਾਕ ਸੀ ਰਮਨ ਵਰਮਾ ਜੀ ਅਮਨ ਵਰਮਾ ਜੀ ਤੁਹਾਡੇ ਵਰਗੇ ਸੂਝਵਾਨ ਸਰੋਤੇ ਜਿਹੜੇ ਉਹ ਹਮੇਸ਼ਾ ਸਾਡੇ ਦਿਲਾਂ 'ਚ ਵੱਸਦੇ ਨੇ ਹਾਂ ਇੰਨਾ ਜ਼ਰੂਰ ਹੁੰਦਾ ਕਿ ਕਈ ਵਾਰੀ ਤੁਸੀਂ ਐਡਰੈਸ ਇੱਥੇ ਲਿਖ ਦਿੰਦੇ ਹੋ ਕਈ ਵਾਰੀ ਸਾਡੇ ਸਾਰੇ ਸੁਣਨ ਵਾਲੇ ਹਰ ਇੱਕ ਦਾ ਆਪਣਾ ਅੰਦਾਜ਼ ਹੁੰਦਾ ਨਾ ਲਿਖਣ ਦਾ ਜਿਵੇਂ ਸਾਡੇ ਚੰਡੀਗੜ੍ਹ ਵਾਲੇ ਸੱਜਣ ਜਿਹੜੇ ਸੀ ਉਹਨਾਂ ਨੇ ਜਦੋਂ ਵਿਜੇ ਅਹੂਜਾ ਲਿਖਿਆ ਅਤੇ ਸਾਨੂੰ ਦੋਨਾਂ ਨੂੰ ਪੜ੍ਹਨ ਵਿੱਚ ਕਾਫੀ ਜ਼ਿਆਦਾ ਦਿੱਕਤ ਆਈ ਸੀ ਖੈਰ ਤੁਹਾਡੇ ਪੜ੍ਹਨ ਵਿੱਚ ਦਿੱਕਤ ਕਦੇ ਵੀ ਨਹੀਂ ਆਉਂਦੀ ਕਿਉਂਕਿ ਤੁਹਾਡੀ ਈਮੇਲ ਟਾਈਪ ਕੀਤੀ ਹੋਈ ਹੁੰਦੀ ਹੈ ਹਾਂ ਕਈ ਵਾਰੀ ਨਾਮ ਪਿੰਡ ਦਾ ਥੋੜਾ ਇੱਧਰ ਉੱਧਰ ਹੁੰਦਾ ਹੈ ਹੈ ਨਾ ਕਈ ਵਾਰੀ ਸ਼ਿਕਾਇਤ ਵੀ ਕਰਦੇ ਨੇ ਕਿ ਤੁਸੀਂ ਸਾਡੇ ਪਿੰਡ ਦਾ ਨਾਮ ਸਹੀ ਨਹੀਂ ਪੜ੍ਹਦੇ
0: ਬਿਲਕੁਲ ਜੀ ਅੱਜ ਬਿਲਕੁਲ ਸਹੀ ਪੜ੍ਹਿਆ ਅਮਨ ਵਰਮਾ ਰਮਨ ਵਰਮਾ ਦਿਵਿਆਂਸ਼ ਡਾਕਟਰ ਮਦਨ ਲਾਲ ਵਰਮਾ ਅਤੇ ਪੂਰਾ ਪਰਿਵਾਰ
1: ਜੀ
0: ਕਹਿੰਦੇ ਹੈਲੋ ਡਾਕਟਰ ਤਹਿਤ ਡਾਕਟਰ ਵਿਕਰਮਜੀਤ ਹੁਣ ਆਪਾਂ ਸੋ ਰੀੜ ਦੀ ਹੱਡੀ ਬਾਰੇ ਵਿਸਤਾਰ ਸਹਿ ਜਾਣਕਾਰੀ ਦਿੱਤੀ ਗਈ ਵੀਰਵਾਰ ਇਹ ਪ੍ਰੋਗਰਾਮ ਚੱਲਿਆ ਸੀ ਜੀ ਅਤੇ ਇਸ ਦੇ ਲਈ ਕਹਿੰਦੇ ਬਹੁਤ ਬਹੁਤ ਸ਼ੁਕਰੀਆ ਕਥਾ ਲੋਕ ਤਹਿਤ ਕਹਾਣੀ ਸੁਣੀ ਜਗਦੀ ਹੋਈ ਲਾਲਟਨ ਬਹੁਤ ਇਮੋਸ਼ਨਲ ਕਹਾਣੀ ਸੀ ਦਿਲ ਨੂੰ ਛੂ ਗਈ FM ਰੇਨਬੋ ਦੇ ਵਿੱਚ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਮੈਡਮ ਅਦਿਤੀ ਬਹੁਤ ਹੀ ਵਿਸਤਾਰ ਸਹਿ ਜਾਣਕਾਰੀ ਦਿੱਤੀ ਉਹਨਾਂ ਨੇ ਦਿਲ ਤੋਂ ਗਹਿਰਾਈਆਂ ਤੋਂ ਧੰਨਵਾਦ ਕਹਿੰਦੇ ਕਿ ਸਤਿਕਾਰਯੋਗ ਪਰਮਜੀਤ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੀ ਲੰਬੇ ਸਮੇਂ

0: ਜਲਦੀ ਆ ਰਹੀ ਮੰਗ ਨੂੰ ਡਾਇਰੈਕਟਰ ਨੂੰ ਭੇਜ ਕੇ ਪਾਸ ਕਰਵਾ ਦਿਓ। ਬੜੇ ਧੰਨਵਾਦੀ ਹੋਵਾਂਗੇ ਫਾਜ਼ਿਲਕਾ ਸਰੋਤਾ ਵਰਗ ਦੇ ਲਈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਸਵੇਰੇ 4 ਵਜੇ ਸ਼ੁਰੂ ਕਰ ਦਿਓ ਤਾਂ ਬਹੁਤ ਧੰਨਵਾਦੀ ਹੋਵਾਂਗੇ। 100.8 ਫਾਜ਼ਿਲਕਾ ਤੁਰਲੇ ਸ਼ੁਰੂ ਕਰ ਦਿਓ। ਉਮੀਦ ਹੈ ਕਿ ਸਾਡੀ ਇਸ ਬੇਨਤੀ ਨੂੰ ਜ਼ਰੂਰ ਸਵੀਕਾਰ ਕਰੋਗੇ। ਬਾਕੀ ਸਾਰੇ ਪ੍ਰੋਗਰਾਮ ਚੰਗੇ ਲੱਗਦੇ ਨੇ, ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਪੇਸ਼ਕਾਰੀ ਦੇ ਲਈ। ਅਤੇ ਰੰਗਲੀ ਧਰਤੀ ਪ੍ਰੋਗਰਾਮ ਤਹਿਤ ਜੋ ਤੁਸੀਂ ਵੱਖ ਵੱਖ ਸੈਗਮੈਂਟ ਸੁਣਾਉਂਦੇ ਹੋ ਮਾਤਾ ਦੀਆਂ ਭੇਟਾਂ ਅਤੇ ਕਵਿਸ਼ਰੀ, ਉਸਦੇ ਲਈ ਬਹੁਤ ਜ਼ਿਆਦਾ ਧੰਨਵਾਦ।
1: ਬਹੁਤ ਸ਼ੁਕਰੀਆ ਅਮਨ ਵਰਮਾ ਜੀ, ਰਮਨ ਵਰਮਾ ਜੀ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ ਅਤੇ ਸਮੂਹ ਵਰਮਾ ਪਰਿਵਾਰ ਦਾ ਇੰਨੀ ਸੋਹਣੀ ਚਿੱਠੀ ਲਿਖਣ ਵਾਸਤੇ। ਤੁਸੀਂ ਪ੍ਰੋਗਰਾਮ ਪਸੰਦ ਕਰਦੇ ਹੋ, ਵੱਖ ਵੱਖ ਸਿਲਸਿਲੇ ਪਸੰਦ ਕੀਤੇ ਨੇ, ਇਹਦੇ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਫਾਜ਼ਿਲਕਾ ਜਿਹੜਾ ਕੇਂਦਰ ਹੈ ਉੱਥੋਂ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਬਾਬਤ ਤੁਹਾਡੀਆਂ ਬਹੁਤ ਵਾਰ ਚਿੱਠੀਆਂ ਮਿਲੀਆਂ ਨੇ ਔਰ ਯਕੀਨ ਮੰਨੋ ਕਿ ਸਾਡੇ ਵੱਲੋਂ ਸਿੰਸੀਅਰ ਕੋਸ਼ਿਸ਼ਾਂ ਜਾਰੀ ਨੇ ਔਰ ਉਮੀਦ ਕਰਦੇ ਹਾਂ ਕਿ ਜਲਦੀ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਪਏਗਾ। ਸਾਰੇ ਹੀ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਔਰ ਤੁਸੀਂ ਵੀ ਸਭ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹੋ, ਇਹਦੇ ਵਾਸਤੇ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਉਮੀਦ ਕਰਦੇ ਹਾਂ ਜੀ ਕਿ ਜਿੰਨੀ ਮੁਹੱਬਤ ਦੇ ਨਾਲ ਤੁਸੀਂ ਇਹ ਚਿੱਠੀਆਂ ਸਾਨੂੰ ਪਾਉਂਦੇ ਹੋ ਉਹ ਪਿਆਰ ਹਮੇਸ਼ਾ ਸਾਨੂੰ ਮਿਲਦਾ ਰਹੇ।
0: ਸੁਭਾਸ਼ ਗੁਦਾਰਾ ਹੁਣੇ ਆਏ ਨੇ ਪਿੰਡ ਹੀਰਾ ਵਾਲੇ ਜ਼ਿਲ੍ਹਾ ਫਾਜ਼ਿਲਕਾ ਤੋਂ, ਨਾਲ ਨੇ ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ, ਸਰਵਣ ਰਿਣਵਾ, ਹਜ਼ਾਰੀ ਲਾਲ ਸ਼ਰਮਾ। ਤੁਹਾਡੀ ਚਿੱਠੀ ਮੇਰੇ ਪ੍ਰੋਗਰਾਮ ਕਹਿੰਦੇ ਹਰ ਵਾਰ ਸੁਣਦੇ ਹਾਂ, ਪਿਛਲਾ ਪ੍ਰੋਗਰਾਮ ਸੁਣਿਆ 27 ਤਾਰੀਖ ਨੂੰ ਸੋਹਣ ਜੀ ਅਤੇ ਪ੍ਰਭਜੋਤ ਜੀ ਦੀ ਪੇਸ਼ਕਾਰੀ ਬਹੁਤ ਵਧੀਆ ਲੱਗੀ, ਮੇਰਾ ਵੀ ਈਮੇਲ ਸ਼ਾਮਿਲ ਹੋਇਆ। 28 ਤਾਰੀਖ ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪਾਸੋਂ ਮਨ ਕੀ ਬਾਤ ਪ੍ਰੋਗਰਾਮ ਸੁਣਿਆ, ਵੀਰੇਂਦਰ ਜੀ ਦੀ ਆਵਾਜ਼ ਵਿੱਚ ਪੰਜਾਬੀ ਅਨੁਵਾਦ ਚੰਗਾ ਲੱਗਾ। 30 ਤਾਰੀਖ ਨੂੰ ਸ਼ਾਮੀ 5 ਵਜੇ ਯੁਵਾਣੀ ਵਿੱਚ RJ ਦੀਕਸ਼ਾ ਅਤੇ RJ ਪ੍ਰਿਆ ਜੀ ਦੀ ਪੇਸ਼ਕਾਰੀ ਬਹੁਤ ਚੰਗੀ ਲੱਗੀ। ਇਸੇ ਦਿਨ ਰਾਤ ਨੂੰ ਮਹਿਲਾਵਾਂ ਦੇ ਵਿਸ਼ਵ ਕੱਪ ਕ੍ਰਿਕਟ ਦੇ ਸੈਮੀ ਫਾਈਨਲ ਮੁਕਾਬਲੇ ਦੀ ਕਮੈਂਟਰੀ ਸੁਣਨ ਨੂੰ ਵੀ ਮਿਲੀ। 1 ਤਾਰੀਖ ਨੂੰ 12:30 ਵਜੇ FM ਰੇਨਬੋ ਜਲੰਧਰ 'ਤੇ ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ RJ ਰਿਚਾ ਜੀ ਨੇ ਡਾਕਟਰ ਆਂਚਲ ਅਗਰਵਾਲ ਨਾਲ ਰੂਬਰੂ ਕਰਵਾਇਆ। ਇਸੇ ਤਰ੍ਹਾਂ ਸ਼ਾਮੀ 7:30 ਵਜੇ FM ਰੇਨਬੋ ਜਲੰਧਰ 'ਤੇ ਫੀਫਾ ਵਿਸ਼ਵ ਕੱਪ ਫੁੱਟਬਾਲ ਦੇ ਮਹਾਂਕੁੰਭ ਮੈਚਾਂ ਦੀ ਜਾਣਕਾਰੀ ਸਾਨੂੰ ਹਰ ਰੋਜ਼ ਮਿਲ ਜਾਂਦੀ ਹੈ। ਜੁਲਾਈ ਮਹੀਨੇ ਦੀ ਕਹਿੰਦੇ ਸ਼ੁਰੂਆਤ ਹੋ ਗਈ ਹੈ, ਬਾਰਿਸ਼ ਦੇ ਮੌਸਮ ਵਿੱਚ ਸੜਕਾਂ 'ਤੇ ਧਿਆਨ ਨਾਲ ਸਕੂਟਰ ਜਾਂ ਮੋਟਰਸਾਈਕਲ ਚਲਾਉਣਾ ਚਾਹੀਦਾ ਹੈ। ਕੋਈ ਟੋਇਆ ਜਾਂ ਟੁੱਟੀ ਸੜਕ ਦਾ ਕਈ ਵਾਰ ਪਤਾ ਨਹੀਂ ਲੱਗਦਾ।
1: ਇਹਦਾ ਮਤਲਬ ਇਹ ਹੈ ਜੀ ਕਿ ਜਦੋਂ ਤੁਸੀਂ ਪਾਣੀ ਨਾਲ ਭਰੀ ਹੋਈ ਸੜਕ ਤੋਂ ਲੰਘੋ ਤਾਂ ਬੜੇ ਅਹਿਤਿਆਤ ਦੇ ਨਾਲ ਸਕੂਟਰ ਮੋਟਰਸਾਈਕਲ ਚਲਾਓ ਤਾਂ ਜੋ ਅੱਗੇ ਕੋਈ ਟੋਇਆ ਹੈ ਤਾਂ ਤੁਹਾਨੂੰ ਪਤਾ ਲੱਗ ਸਕੇ।
0: ਬਿਲਕੁਲ,
1: ਇਹਦੇ ਵਾਸਤੇ ਇੱਕ ਛੋਟੀ ਜਿਹੀ ਟੈਕਨੀਕ ਵੀ ਹੈਗੀ ਹੈ, ਹੈ ਨਾ
0: ਜੀ?
1: ਉਹ ਇਹ ਹੈ ਜੀ ਕਿ ਜੇ ਤੁਹਾਡੇ ਸਾਹਮਣੇ ਕੋਈ ਵਹੀਕਲ ਚੱਲ ਰਿਹਾ ਹੈ ਅਤੇ ਉਹ ਵਹੀਕਲ ਦੇ ਟਾਇਰਾਂ ਦੇ ਨਾਲ ਪਾਣੀ 'ਚ ਜਿਹੜੀ ਲਹਿਰ ਪੈਦਾ ਹੁੰਦੀ ਹੈ, ਉਸ ਲਹਿਰ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖਣ ਨਾਲ ਪਤਾ ਲੱਗ ਜਾਂਦਾ ਜਿਸ ਜਗ੍ਹਾ ਤੋਂ ਉਸ ਲਹਿਰ ਦੀ ਰਵਾਨਗੀ ਟੁੱਟ ਰਹੀ ਹੁੰਦੀ ਹੈ, ਉਸ ਜਗ੍ਹਾ 'ਤੇ ਸੜਕ ਥੱਲਿਓਂ ਉੱਚੀ ਜਾਂ ਨੀਵੀਂ ਹੋ ਸਕਦੀ ਹੁੰਦੀ ਹੈ, ਹੈ ਨਾ? ਸੋ ਥੋੜ੍ਹਾ ਜਿਹਾ ਇਤਿਹਾਸ ਜਿਹੜਾ ਹੈ ਤੁਹਾਨੂੰ ਬਚਾ ਸਕਦਾ ਹੈ, ਸੱਟ ਫੇਟ ਤੋਂ ਬਚਾ ਸਕਦਾ ਹੈ। ਬੜੀ ਵਧੀਆ ਸਲਾਹ ਦਿੱਤੀ ਹੈ ਜੀ ਇਹਨਾਂ ਨੇ। ਬਾਕੀ ਬਰਸਾਤਾਂ ਦੇ ਮੌਸਮ 'ਚ ਸਿਰਫ ਸੜਕ 'ਤੇ ਚੱਲਣ ਨਾਲ ਸੰਬੰਧਿਤ ਸਾਵਧਾਨੀਆਂ ਹੀ ਨਹੀਂ ਹੁੰਦੀਆਂ, ਹੋਰ ਸਾਰੀਆਂ ਸਾਵਧਾਨੀਆਂ ਵੀ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੇ ਵੱਖ ਵੱਖ ਪ੍ਰੋਗਰਾਮਾਂ 'ਚ, ਵੱਖ ਵੱਖ ਸਿਲਸਿਲਿਆਂ 'ਚ ਡਾਕਟਰ ਸਾਹਿਬਾਨ ਦੇ ਨਾਲ ਇੰਟਰਵਿਊ ਕਰਕੇ ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਰਹਿੰਦੇ ਹਾਂ, ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਹਾਂ, ਅਗਾਹ ਕਰਦੇ ਰਹਿੰਦੇ ਹਾਂ, ਔਰ ਸਾਡੇ ਸੁਣਨ ਵਾਲੇ ਹਮੇਸ਼ਾ ਇਹਨਾਂ ਪ੍ਰੋਗਰਾਮਾਂ ਨੂੰ ਬਹੁਤ ਜ਼ਿਆਦਾ ਮੋਹ ਔਰ ਪਿਆਰ ਦਿੰਦੇ ਨੇ।
0: ਸਲਾਹ ਤਾਂ ਤੁਸੀਂ ਵੀ ਬਹੁਤ ਵਧੀਆ ਦਿੱਤੀ ਹੈ, ਬਹੁਤ ਹੀ ਵਧੀਆ ਸਲਾਹ। ਉਮੀਦ ਹੈ ਕਿ ਜੀ ਇਸ ਵੱਲ ਕਦੇ ਧਿਆਨ ਹੀ ਨਹੀਂ ਗਿਆ, ਪਰ ਹੁਣ ਬਿਲਕੁਲ ਧਿਆਨ ਦੇ ਨਾਲ ਇਸ ਨੂੰ ਓਬਜ਼ਰਵ ਕੀਤਾ ਜਾਏਗਾ
1: ਜੀ।
0: ਪੁਰਸ਼ੋਤਮ ਹੁਣੀ ਆਏ ਨੇ ਭਦਰਵਾਹਾ ਤੋਂ।
1: ਅੱਛਾ ਅੱਛਾ, ਮੈਨੂੰ ਲੱਗਿਆ ਕਪੂਰਥਲਾ ਵਾਲੇ ਆ ਗਏ।
0: ਕਹਿੰਦੇ ਸਾਰੇ ਅਨਾਊਂਸਰ ਸਾਹਿਬਾਨ ਬਹੁਤ ਮਿਹਨਤ ਦੇ ਨਾਲ ਪ੍ਰੋਗਰਾਮ ਤਿਆਰ ਕਰਦੇ ਨੇ। ਵੀਰੇਂਦਰ ਜੀ ਸੋਹਣੀ ਸਵੇਰ ਪ੍ਰੋਗਰਾਮ ਬਹੁਤ ਮਿਹਨਤ ਦੇ ਨਾਲ ਤਿਆਰ ਕਰਦੇ ਨੇ। 29 ਤਾਰੀਖ ਨੂੰ ਦਿਹਾਤੀ ਪ੍ਰੋਗਰਾਮ 'ਚ ਸੰਧੂ ਸਾਹਿਬ ਨੇ ਪਸ਼ੂਆਂ 'ਤੇ ਜ਼ੁਲਮ ਦੇ ਬਾਰੇ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕੀਤੀ, ਜੋ ਕਿ ਕਾਬਲੇ ਤਾਰੀਫ ਸੀ। ਹਮੇਸ਼ਾ ਦੇਖਭਾਲ ਕਰਨੀ ਚਾਹੀਦੀ ਹੈ ਪਸ਼ੂਆਂ ਦੀ। ਬਾਲ ਜਗਤ ਪ੍ਰੋਗਰਾਮ ਜੋ ਰਵੀਵਾਰ ਨੂੰ ਹੁੰਦਾ ਹੈ ਬਹੁਤ ਚੰਗਾ ਲੱਗਾ। ਵਸਦੇ ਵੇੜੇ ਝਾਂਚਰਾਂ ਦੇ ਬੋਰ ਬਹੁਤ ਹੀ ਕਾਬਿਲੇ ਤਾਰੀਫ ਹੁੰਦਾ ਹੈ, ਬਹੁਤ ਹੀ ਵਧੀਆ ਅਤੇ ਬਹੁਤ ਹੀ ਗੱਲਾਂ ਜਿਹੜੀਆਂ ਹੁੰਦੀਆਂ ਨੇ ਕੰਮ ਦੀਆਂ ਹੁੰਦੀਆਂ ਨੇ
1: ਜੀ ਜੀ। ਸੋ ਇਹਦੇ ਵਾਸਤੇ ਅਸੀਂ ਪੁਰਸ਼ੋਤਮ ਕੁਮਾਰ ਹੋਰਾਂ ਦਾ, ਜਿਨ੍ਹਾਂ ਕਿ ਭਦਰਵਾਹ ਤੋਂ ਇਹ ਖਤ ਲਿਖਿਆ, ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਸਾਡੇ ਨਿਯਮਿਤ ਸਰੋਤੇ ਨੇ ਔਰ ਨਾ ਸਿਰਫ ਨਿਯਮਿਤ ਸਰੋਤੇ ਨੇ ਬਲਕਿ ਨਿਯਮਿਤ ਤੌਰ 'ਤੇ ਸਾਡੇ ਪ੍ਰੋਗਰਾਮਾਂ ਨੂੰ ਆਪਣੀਆਂ ਚਿੱਠੀਆਂ ਵੀ ਭੇਜਦੇ ਰਹਿੰਦੇ ਨੇ।
0: ਬਿਲਕੁਲ ਜੀ, ਬਿਲਕੁਲ।
1: ਸੋ ਬਹੁਤ ਸ਼ੁਕਰੀਆ ਜੀ ਇੰਨੀ ਸੋਹਣੀ ਚਿੱਠੀ ਭੇਜਣ ਵਾਸਤੇ।
0: ਅਗਲਾ ਈਮੇਲ ਹੈ ਜੀ ਪਿੰਡ ਚੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ
1: ਜੀ।
0: ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ ਤੇ ਅਰਮਾਨ ਮਲਿਕ ਕਹਿੰਦੇ ਕਿ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਰ ਸ਼ੁਰੂਆਤ ਹੀ ਵਿੱਚ ਸਾਡੀ ਸ਼ਿਕਾਇਤ ਸੁਣ ਲਓ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ ਵਿੱਚ ਸਾਡਾ ਫੋਨ ਰਿਸੀਵ ਹੀ ਨਹੀਂ ਹੁੰਦਾ, ਘੰਟੀ ਵੱਜਦੀ ਰਹਿੰਦੀ ਹੈ ਪਰ ਕੋਈ ਚੱਕਦਾ ਹੀ ਨਹੀਂ। ਕਿਸੇ ਦਿਨ 2 ਵਾਰ, ਕਿਸੇ ਦਿਨ 4 ਵਾਰ ਲੱਗ ਜਾਂਦੇ ਹੈ ਪਰ ਸਾਨੂੰ ਕੋਈ ਜਵਾਬ ਨਹੀਂ ਮਿਲਦਾ। ਪਤਾ ਨਹੀਂ ਇੱਦਾਂ ਸਾਡੇ ਨਾਲ ਹੀ ਕਿਉਂ ਹੁੰਦਾ ਹੈ। ਕਦੇ ਕਦੇ ਦਿਲ ਕਰਦਾ ਕਿ ਫੋਨ ਨੰਬਰ ਹੀ ਬਦਲ ਲਈਏ ਅਤੇ ਨਾਲ ਆਪਣਾ ਪਿੰਡ ਵੀ ਬਦਲ ਲਈਏ। ਬਾਕੀ ਪ੍ਰੋਗਰਾਮ ਸਾਰੇ ਵਧੀਆ ਲੱਗ ਰਹੇ ਨੇ। ਹੈਲੋ ਫਰਮਾਇਸ਼ ਧਮਕ ਜਲੰਧਰ ਪੈਂਦੀ, ਵਸਦੇ ਵਿਹੜੇ, ਰੰਗਲੀ ਧਰਤੀ ਅਤੇ ਬਾਕੀ ਬਹੁਤ ਸਾਰੇ ਪ੍ਰੋਗਰਾਮਾਂ ਦਾ ਇਹਨੇ ਜ਼ਿਕਰ ਕੀਤਾ, ਵਧੀਆ ਲੱਗਦੇ ਨੇ।

0: ਸਾਰੇ ਅਨਾਊਂਸਰ ਸਾਹਿਬਾਨ ਬਹੁਤ ਮਿਹਨਤ ਕਰਦੇ ਨੇ, ਵਧਾਈ ਦੇ ਪਾਤਰ ਨੇ ਜੋ ਸਾਡੇ ਲਈ ਇੰਨੇ ਵਧੀਆ ਪ੍ਰੋਗਰਾਮ ਤਿਆਰ ਕਰਦੇ ਨੇ। ਇੱਕ ਵਾਰ ਫਿਰ ਸਾਰੇ ਆਕਾਸ਼ਵਾਣੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ, ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹਾਂਗੇ ਲਿਆਕਤ ਅਲੀ ਜੀ, ਨਿਸ਼ਾ ਸ਼ਾਹੀਨ, ਯਾਸਮੀਨ ਅਤੇ ਅਰਮਾਨ ਮਲਿਕ ਜੀ, ਬਹੁਤ ਸ਼ੁਕਰੀਆ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਇਸ ਈਮੇਲ ਨੂੰ ਭੇਜਣ ਵਾਸਤੇ। ਤੁਹਾਨੂੰ ਫੋਨ ਬਿਲਕੁਲ ਨਹੀਂ ਬਦਲਣ ਦੀ ਲੋੜ, ਕਿਉਂਕਿ ਫੋਨ ਜੇ ਨਹੀਂ ਲੱਗ ਜਾਂਦਾ ਜਾਂ ਕਈ ਵਾਰੀ ਲੱਗ ਕੇ ਕੱਟਿਆ ਜਾਂਦਾ ਜਾਂ ਕੋਈ ਹੋਰ ਕਾਰਨ, ਇਹਦੇ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਨੇ, ਤਕਨੀਕੀ ਤੌਰ 'ਤੇ ਹੋ ਸਕਦੇ ਨੇ, ਕਿਉਂਕਿ ਇਹ ਕਾਲਾਂ ਆਮ ਤੌਰ 'ਤੇ ਮੋਬਾਈਲ ਫੋਨ ਤੋਂ ਸਟੂਡੀਓ ਲੈਂਡਲਾਈਨ 'ਤੇ ਜਾ ਰਹੀਆਂ ਹੁੰਦੀਆਂ ਨੇ, ਔਰ ਅੱਜ ਕੱਲ੍ਹ ਕਿਤੇ ਨਾ ਕਿਤੇ ਨੈਟਵਰਕਿੰਗ ਦਾ ਇਸ਼ੂ ਆ ਜਾਂਦਾ ਜਾਂ ਕਿਤੇ ਨਾ ਕਿਤੇ ਸਟੂਡੀਓ ਲਾਈਨ ਵੀ ਕਈ ਵਾਰੀ ਡਿਸਟਰਬ ਹੋ ਜਾਂਦੀ ਹੈ, ਇਸ ਕਰਕੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਨੇ। ਹਾਂ, ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪ੍ਰੋਗਰਾਮ ਵਿੱਚ ਜਿਨ੍ਹਾਂ ਸਰੋਤਿਆਂ ਦੀਆਂ ਕਾਲਾਂ ਲੱਗਦੀਆਂ ਨੇ ਉਹ ਮੇਰਾ ਖਿਆਲ ਸਾਫ਼ ਸੁਥਰੀਆਂ ਔਰ ਠੀਕ ਤਰੀਕੇ ਦੇ ਨਾਲ ਲੱਗ ਜਾਂਦੀਆਂ ਨੇ।
0: ਜੀ, ਕਈ ਵਾਰੀ ਅਸੀਂ ਉਹਨਾਂ ਨੂੰ ਪੁੱਛੀਦਾ ਕਿ ਤੁਹਾਡੀ ਕਾਲ ਹਰ ਰੋਜ਼ ਜਾਂ ਜਲਦੀ ਜਲਦੀ ਇੰਨੀ ਜਲਦੀ ਕਿਵੇਂ ਲੱਗ ਜਾਂਦੀ ਹੈ, ਬਾਕੀਆਂ ਦੀ ਤਾਂ ਕਾਲ ਲੱਗਦੀ ਨਹੀਂ, ਤਾਂ ਉਹ ਹਮੇਸ਼ਾ ਸਾਰੇ ਸਰੋਤੇ ਇਹੀ ਜਵਾਬ ਦਿੰਦੇ ਨੇ ਕਿ ਬਸ ਜੀ ਲਗਾਤਾਰ ਮਿਹਨਤ ਕਰੀ ਚੱਲੋ ਅਤੇ ਫੋਨ ਨਾ ਛੱਡੋ ਅਤੇ ਕਾਲ ਤੁਹਾਡੀ ਆਪਣੇ ਆਪ ਲੱਗ ਜਾਏਗੀ।
1: ਜੀ ਜੀ ਜੀ,
0: ਕਈ ਵਾਰੀ ਇੰਝ ਹੁੰਦਾ ਨਾ ਕਿ ਕਈ ਵਾਰੀ ਅਸੀਂ ਥੋੜ੍ਹੀ ਜਿਹੀ ਮਿਹਨਤ ਕਰਕੇ ਨਿਰਾਸ਼ ਹੋ ਕੇ ਬੈਠ ਜਾਂਦੇ ਹਾਂ।
1: ਸੋ ਇਸ ਤਰ੍ਹਾਂ ਦਾ ਸਿਸਟਮ ਕੋਈ ਨਹੀਂ ਆ ਸਾਡੇ ਸਟੂਡੀਓ ਦੇ ਵਿੱਚ, ਜੀ ਤੁਸੀਂ ਪਹਿਚਾਣ ਸਕੀਏ ਕਿ ਕਾਲ ਕੀ ਦੀ ਆ ਅਤੇ ਉਹਦੇ ਨਾਲ ਕੋਈ ਜ਼ਿਆਦਤੀ ਹੋ ਜਾਵੇ, ਕਾਲ ਕੱਟੀ ਜਾਵੇ ਜਾਂ ਕੁਛ ਹੋਰ ਹੋ ਜਾਵੇ। ਕਈ ਵਾਰੀ ਸਾਨੂੰ ਸਾਡੇ ਸੁਣਨ ਵਾਲੇ ਅਕਸਰ ਇਹ ਸ਼ਿਕਾਇਤ ਕਰਦੇ ਨੇ ਕਿ ਮੈਂ ਬੜੀ ਕੋਸ਼ਿਸ਼ ਕੀਤੀ, ਕਾਲ ਲੱਗੀ ਪਰ ਕੱਟ ਦਿੱਤੀ ਗਈ। ਸਾਡੇ ਸਟੂਡੀਓ ਦੇ ਵਿੱਚ ਆਈਡੈਂਟੀਫਿਕੇਸ਼ਨ ਵਾਸਤੇ ਕੁਛ ਨਹੀਂ ਹੁੰਦਾ। ਹਾਂ, ਜੇ ਕੋਈ ਕਾਲ ਕਿਸੇ ਕਾਰਨ ਕਰਕੇ ਉਹਨੂੰ ਆਈਡੈਂਟੀਫਾਈ ਕਰਨਾ ਜ਼ਰੂਰੀ ਹੈ ਤਾਂ ਇਹਦੇ ਵਾਸਤੇ ਖਾਸ ਤੌਰ 'ਤੇ ਪ੍ਰੋਵੀਜ਼ਨ ਹੋ ਜਾਂਦੀ ਹੈਗੀ ਆ।
0: ਅਗਲਾ ਜੀ ਸਾਡੇ ਕੋਲ ਈਮੇਲ ਜਿਨ੍ਹਾਂ ਦਾ ਆਇਆ ਨਾ, ਇਹ ਸਾਨੂੰ ਅਕਸਰ ਫੋਨ ਵੀ ਕਰਦੇ ਹੁੰਦੇ ਨੇ, ਵਟਸਐਪ ਮੈਸੇਜ ਵੀ ਬਹੁਤ ਭੇਜਦੇ ਨੇ, ਪਰ ਸ਼ਾਇਦ ਤੁਹਾਡੀ ਚਿੱਠੀ ਵਾਲੀ ਪ੍ਰੋਗਰਾਮ 'ਚ ਇਹਨਾਂ ਨੇ ਈਮੇਲ ਪਹਿਲੀ ਵਾਰੀ ਪਾਇਆ ਹੈ।
1: ਅੱਛਾ
0: ਜੀ, ਇਹ ਨੇ ਜੀ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ, ਪਿੰਡ ਸ਼ਾਜਲੀ, ਸੰਗਰੂਰ ਤੋਂ। ਇਹਨਾਂ ਨੇ ਇੱਕੋ ਗੱਲ ਲਿਖੀ ਹੈ ਕਿ ਨਮਸਕਾਰ ਜੀ, ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਪਰ ਫੋਨ ਇਨ ਪ੍ਰੋਗਰਾਮ ਹੋਰ ਚਲਾਓ, ਬੜੀ ਮਿਹਰਬਾਨੀ ਹੋਏਗੀ, ਬਾਕੀ ਨਵੇਂ ਗੀਤ ਵੀ ਹੋਰ ਸ਼ਾਮਿਲ ਕਰੋ ਜੀ।
1: ਜੀ, ਨਵੇਂ ਗੀਤ ਵੀ ਸ਼ਾਮਿਲ ਹੋ ਰਹੇ ਨੇ, ਬਕਾਇਦਾ ਸਾਡੇ ਸਟੇਸ਼ਨ 'ਤੇ ਨਵੇਂ ਗੀਤਾਂ ਦੀ ਸਕਰੀਨਿੰਗ ਹੋ ਕੇ ਸਰਵਰ 'ਚ ਪੈ ਰਹੇ ਨੇ ਔਰ ਬ੍ਰੋਡਕਾਸਟ ਵੀ ਹੁੰਦੇ ਨੇ ਬਕਾਇਦਾ। ਔਰ ਦੂਸਰਾ ਇਹ ਕਿ ਫੋਨ ਇਨ ਪ੍ਰੋਗਰਾਮ ਤਾਂ ਸੁੱਖ ਨਾਲ ਕਾਫੀ ਸਾਰੇ ਚੱਲ ਰਹੇ ਨੇ, ਬਹੁਤ ਸਾਰੇ ਸਿਲਸਿਲੇ ਨੇ ਜਿਹੜੇ ਟੈਲੀਫੋਨਾਂ 'ਤੇ ਚੱਲ ਰਹੇ ਨੇ, ਬਾਕੀ ਕਿਉਂਕਿ ਸਾਡੇ ਸੱਜਣ ਐਸੇ ਵੀ ਨੇ ਜਿਹੜੇ ਵਟਸਐਪ 'ਤੇ ਵੀ ਮੈਸੇਜਸ ਭੇਜਦੇ ਨੇ ਜਾਂ ਫਿਰ ਚਿੱਠੀਆਂ ਦਾ ਸਿਲਸਿਲਾ ਵੀ ਕਾਫੀ ਸਾਰਾ ਚੱਲ ਰਿਹਾ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ। ਇਸ ਕਰਕੇ ਇਸ ਤੋਂ ਜ਼ਿਆਦਾ ਮਜ਼ੀਦ ਪ੍ਰੋਗਰਾਮ ਸ਼ੁਰੂ ਕਰਾਂਗੇ, ਫਿਰ ਸਾਡੇ ਜਿਹੜੇ ਨਿਯਮਿਤ ਪ੍ਰੋਗਰਾਮ ਨੇ ਜਿਹੜੇ ਸਾਡੇ ਸੁਣਨ ਵਾਲੇ ਸੁਣਦੇ ਨੇ, ਹੈ ਨਾ, ਉਹਨਾਂ ਨੂੰ ਥੋੜ੍ਹੀ ਜਿਹੀ ਨਿਰਾਸ਼ਾ ਹੋਏਗੀ। ਇਸ ਕਰਕੇ ਮੇਰਾ ਖਿਆਲ ਹੈ ਜੀ ਕਿ ਸਬਰ ਕਿਤੇ ਨਾ ਕਿਤੇ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
0: ਅਗਲਾ ਈਮੇਲ ਹੈ ਜੀ, ਜੋ ਪ੍ਰੋਗਰਾਮ ਦਾ ਆਖਰੀ ਵੀ ਈਮੇਲ ਹੈ, ਇਹ ਭੇਜਿਆ ਜੀ ਸਾਨੂੰ ਗੁਰਪ੍ਰੀਤ ਸਿੰਘ ਹੁਣਾਂ ਨੇ।
1: ਅੱਛਾ ਜੀ,
0: ਇਹਨਾਂ ਨੇ ਆਪਣਾ ਪਤਾ ਨਹੀਂ ਲਿਖਿਆ ਕਿ ਕਿੱਥੋਂ ਭੇਜਿਆ ਹੈ, ਪਰ ਇਹਨਾਂ ਨੇ ਬਹੁਤ ਹੀ ਵਿਸਤਾਰ ਸਹਿਤ ਖਤ ਲਿਖਿਆ ਹੈ
1: ਜੀ,
0: ਤੇ ਕਹਿੰਦੇ ਕਿ ਕੁਝ ਗੱਲਾਂ ਤੁਹਾਡੇ ਧਿਆਨ ਵਿੱਚ ਲਗਾਉਣਾ ਚਾਹੁੰਦਾ ਹਾਂ
1: ਜੀ,
0: ਜਿਸ ਨਾਲ ਕਿ ਪ੍ਰਸਾਰਣ ਦੀ ਗੁਣਵੱਤਾ ਬਿਹਤਰ ਹੋ ਸਕਦੀ ਹੈ।
1: ਜੀ ਜੀ,
0: ਪਹਿਲਾਂ ਤਾਂ ਗੱਲ ਕਰ ਰਹੇ ਨੇ ਕਿ ਆਨਲਾਈਨ ਤੇ ਐਪ ਤੇ ਪ੍ਰਸਾਰਣ ਦੇ ਵਿੱਚ ਆਵਾਜ਼ ਦੀ ਕੁਆਲਿਟੀ ਦੇ ਵਿੱਚ ਕਈ ਵਾਰੀ ਅਸਮਾਨਤਾ ਮਹਿਸੂਸ ਹੁੰਦੀ ਹੈ, ਸੰਤੁਲਿਤ ਨਹੀਂ ਲੱਗਦਾ
1: ਜੀ,
0: ਵੋਲਿਊਮ ਘਟਾਉਣਾ ਵਧਾਉਣਾ ਪੈਂਦਾ ਹੈ, ਕਿ ਇਹ ਤਕਨੀਕੀ ਪੱਖੋਂ ਇਸ ਤਰ੍ਹਾਂ ਹੋ ਰਿਹਾ, ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।
1: ਆਪਾਂ ਕਲੀ ਕਲੀ ਚੀਜ਼ ਬਾਰੇ ਗੱਲ ਕਰਦੇ ਨੇ, ਹੈ ਨਾ
0: ਜੀ,
1: ਪਹਿਲੀ ਤਾਂ ਗੱਲ ਇਹ ਕਹਾਂਗੇ ਜੀ, ਲਿਖਣ ਵਾਲੇ ਨੇ ਗੁਰਪ੍ਰੀਤ ਸਿੰਘ, ਹੈ ਨਾ
0: ਜੀ,
1: ਗੁਰਪ੍ਰੀਤ ਸਿੰਘ ਜੀ, ਆਨਲਾਈਨ ਅਤੇ ਐਪ ਪ੍ਰਸਾਰਣ ਦੇ ਵਿੱਚ ਥੋੜ੍ਹਾ ਜਿਹਾ ਫਰਕ ਇਹ ਹੁੰਦਾ ਹੈ ਕਿ ਆਨਲਾਈਨ ਰੇਡੀਓ ਵੇਵਸ ਦੇ ਜ਼ਰੀਏ ਤੁਹਾਡੇ ਕੋਲ ਆਵਾਜ਼ ਪਹੁੰਚਦੀ ਹੈ ਔਰ ਉਹ ਸਟੂਡੀਓ 'ਚੋਂ ਨਿਕਲ ਕੇ ਸਿੱਧੀ ਤੁਹਾਡੇ ਰੇਡੀਓ ਸੈੱਟ ਦੇ ਜ਼ਰੀਏ ਤੁਹਾਡੇ ਕੋਲ ਪਹੁੰਚ ਰਹੀ ਹੁੰਦੀ ਹੈ। ਲੇਕਿਨ ਆਨਲਾਈਨ ਮੋਬਾਈਲ ਐਪ ਦੇ ਵਿੱਚ ਰੇਡੀਓ ਦੇ ਵਿੱਚ ਇਹ ਜਿਹੜਾ ਪੂਰਾ ਸਿਸਟਮ ਹੁੰਦਾ, ਇਹਦੇ ਵਿੱਚ ਕਈ ਤਰ੍ਹਾਂ ਦੇ ਕੰਪਰੈਸਰਸ, ਡੀਕੰਪਰੈਸਰਸ ਔਰ ਆਵਾਜ਼ ਨੂੰ ਡਿਜੀਟਲੀ ਆਵਾਜ਼ ਨੂੰ ਬਦਲਣਾ, ਜ਼ਿਆਦਾ ਤਕਨੀਕੀ ਤੌਰ 'ਤੇ ਮੈਂ ਇਸ ਪ੍ਰੋਗਰਾਮ 'ਚ ਨਹੀਂ ਸਮਝਾ ਸਕਦਾ, ਹੈ ਨਾ, ਡਿਜੀਟਲ ਤਰੀਕੇ ਨਾਲ ਆਵਾਜ਼ ਨੂੰ ਬਦਲਿਆ ਜਾਂਦਾ, ਫਿਰ ਡਿਜੀਟਲ ਨੂੰ ਡੀ ਕੋਡ ਕਰਕੇ ਦੁਬਾਰਾ ਆਵਾਜ਼ ਵਿੱਚ ਬਦਲਿਆ ਜਾਂਦਾ। ਇਹ 'ਚ ਕਈ ਤਰਮੀਮਾਂ, ਕਈ ਤਬਦੀਲੀਆਂ ਆਉਂਦੀਆਂ ਨੇ, ਹੈ ਨਾ, ਉਹਦੇ 'ਚ ਕੰਪਰੈਸ਼ਨ ਰੇਸ਼ੋ ਵੀ ਹੁੰਦੀ ਹੈ ਕਿ ਤੁਹਾਡੇ ਇੰਟਰਨੈਟ ਦੀ ਸਪੀਡ ਕਿੰਨੀ ਹੈ ਇਸ ਵੇਲੇ, ਉਸ ਇੰਟਰਨੈਟ ਦੀ ਸਪੀਡ ਦੇ ਹਿਸਾਬ ਨਾਲ ਤੁਹਾਨੂੰ ਕਿਸ ਕੁਆਲਿਟੀ ਦੀ ਆਡੀਓ ਜਿਹੜੀ ਹੈ ਬਫਰ ਹੋ ਕੇ ਤੁਹਾਡੇ ਕੋਲ ਪਹੁੰਚਦੀ ਹੈ ਜਾਂ ਵਿੱਚ ਕਿਤੇ ਰੁਕਾਵਟ ਪੈਦਾ ਹੋ ਜਾਂਦੀ ਹੈ, ਹੈ ਨਾ। ਸੋ ਇਹ ਕਈ ਕਾਰਨ ਨੇ ਜਿਨ੍ਹਾਂ ਕਰਕੇ ਆਨਲਾਈਨ ਅਤੇ ਐਪ ਪ੍ਰਸਾਰਣ ਦੀ ਆਵਾਜ਼ ਦੀ ਗੁਣਵੱਤਾ ਵਿੱਚ ਫਰਕ ਹੋ ਜਾਂਦਾ। ਹਾਂ, ਜਿਹੜਾ ਤੁਸੀਂ ਇਹ ਲਿਖਿਆ ਕਿ ਕਈ ਵਾਰ ਆਵਾਜ਼ ਉੱਚੀ ਹੋ ਜਾਂਦੀ ਹੈ, ਕਈ ਵਾਰੀ ਲੰਬਾ ਹੋ ਜਾਂਦਾ, ਕਈ ਵਾਰੀ ਛੋਟੀ ਹੋ ਜਾਂਦੀ ਆਵਾਜ਼, ਵੋਲਿਊਮ ਅਪ ਜਾਂ ਡਾਊਨ ਕਰਨਾ ਪੈ ਜਾਂਦਾ, ਉਹ ਕਦੇ ਕਦੇ ਹੋ ਸਕਦਾ ਤਕਨੀਕੀ ਤੌਰ 'ਤੇ ਸਾਡੇ ਅਨਾਊਂਸਰ ਸਾਹਿਬਾਨ ਵੱਲੋਂ ਇਸ ਤਰ੍ਹਾਂ ਦੀਆਂ ਕਿਤੇ ਗਲਤੀਆਂ ਹੋ ਜਾਂਦੀਆਂ ਨੇ, ਜਾਂ ਕਈ ਵਾਰੀ ਕਿਤੇ ਗੀਤ ਦੀ ਆਵਾਜ਼ ਬਹੁਤ ਜ਼ਿਆਦਾ ਉੱਚੀ ਹੁੰਦੀ ਹੈ, ਉਹਦੀ ਬਨਿਸਬਤ ਜਿਹੜੀ ਉਹਨਾਂ ਦੀ ਆਪਣੀ ਆਵਾਜ਼ ਹੁੰਦੀ ਉਹ ਥੋੜ੍ਹੀ ਜਿਹੀ ਘੱਟ ਹੁੰਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਇਹਦੇ ਵਿੱਚ ਸੁਧਾਰ ਲਿਆਂਦਾ ਜਾ ਸਕੇ ਔਰ ਜ਼ਰੂਰ ਅਸੀਂ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਵਾਂਗੇ।
0: ਅਗਲੀ ਗੱਲ ਇਹ ਲਿਖ ਰਹੇ ਨੇ ਕਿ ਕਈ ਵਾਰੀ

0: ਆਉਂਦੀਆਂ ਨੇ, ਜਿਵੇਂ ਕਿ ਫੋਨ ਬਹੁਤ ਘੱਟ ਲੱਗਦਾ ਹੈ, ਜੇ ਲੱਗ ਜਾਏ ਤਾਂ ਕੱਟ ਜਾਂਦਾ ਹੈ, ਅਤੇ ਅਕਸਰ ਸਾਹਮਣੇ ਵਾਲੇ ਸਰੋਤੇ ਦੀ ਆਵਾਜ਼ ਸਾਫ਼ ਸੁਣਾਈ ਨਹੀਂ ਦਿੰਦੀ। ਕਹਿੰਦੇ ਕਿ ਇਸ ਲਈ ਇਸਦੀ ਆਡੀਓ ਕੁਆਲਿਟੀ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਜ਼ਰੂਰੀ ਹੈ
1: ਜੀ। ਇਸ ਬਾਬਤ ਜ਼ਰੂਰ ਇਹ ਕਹਿਣਾ ਚਾਹਾਂਗਾ, ਨੰਬਰ 1 ਫੋਨ ਬਹੁਤ ਘੱਟ ਲੱਗਦਾ ਹੈ, ਇਹਦੇ ਲਈ ਗਿੱਦੜ ਸਿੰਘ ਜੀ ਜਿਹੜੀ ਸੀ ਪੂਨਮ ਹੋਰਾਂ ਨੇ ਤੁਹਾਨੂੰ ਦੇ ਦਿੱਤੀ ਸੀ ਕਿ ਵਾਰ ਵਾਰ ਲਗਾਤਾਰ ਕੋਸ਼ਿਸ਼ ਬਹੁਤ ਜ਼ਰੂਰੀ ਹੈ
0: ਜੀ।
1: ਜੇ ਲੱਗ ਜਾਵੇ ਤਾਂ ਕੱਟ ਵੀ ਜਾਂਦਾ ਹੈ, ਇਸ ਬਾਬਤ ਕੁਛ ਨਹੀਂ ਕਹਿ ਸਕਾਂਗੇ
0: ਜੀ। ਕਈ ਵਾਰ ਇੰਝ ਹੁੰਦਾ ਹੈ ਕਿ ਅਸੀਂ ਜਿਸ ਤਰ੍ਹਾਂ ਹੀ ਕਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਕੇ ਹਟਦੇ ਹਾਂ, ਅਤੇ ਉਸ ਤੋਂ ਬਾਅਦ ਜੋ ਵੀ ਸਰੋਤੇ ਨੇ ਗੀਤ ਦੀ ਫਰਮਾਇਸ਼ ਕੀਤੀ ਹੁੰਦੀ ਹੈ ਉਹ ਗੀਤ ਚੱਲ ਰਿਹਾ ਹੁੰਦਾ ਹੈ
1: ਜੀ।
0: ਉਸ ਦੌਰਾਨ ਅਸੀਂ ਅਕਸਰ ਬਹੁਤ ਜਲਦੀ ਫੋਨ ਅਟੈਂਡ ਨਹੀਂ ਕਰ ਪਾਉਂਦੇ, ਕਿਉਂਕਿ ਗੀਤ ਵੀ ਸੁਣਾਉਣਾ ਹੁੰਦਾ ਸਰੋਤਿਆਂ ਨੂੰ, ਅਤੇ ਇਸ ਲਈ ਸ਼ਾਇਦ ਉਸ ਦੌਰਾਨ ਕੁਝ ਕਾਲ ਜਿਹੜੀਆਂ ਨੇ ਉਹ ਵੱਜ ਕੇ ਹਟ ਜਾਂਦੀਆਂ ਨੇ
1: ਜੀ,
0: ਸ਼ਾਇਦ ਡਿਸਕਨੈਕਟ ਹੋ ਜਾਂਦੀਆਂ ਨੇ
1: ਬਿਲਕੁਲ,
0: ਅਤੇ ਘੱਟੋ ਘੱਟ ਸ਼ਾਇਦ 4-4.5 ਮਿੰਟ ਦਾ ਗੀਤ ਜੇਕਰ ਸੁਣਨ ਨੂੰ ਮਿਲ ਜਾਏ ਸਰੋਤੇ, ਕਿਉਂਕਿ ਅਕਸਰ ਫਰਮਾਇਸ਼ ਵੀ ਕਰਦੇ ਨੇ ਕਿ ਪੂਰਾ ਗੀਤ ਸੁਣਾਇਓ, ਅਤੇ ਇਸ ਲਈ ਉਸ ਦੌਰਾਨ ਜਿਹੜੇ ਵੀ ਕਾਲਸ ਆਉਂਦੇ ਨੇ ਉਹ ਅਕਸਰ ਡਿਸਕਨੈਕਟ ਹੋ ਜਾਂਦੇ ਨੇ।
1: ਤੀਸਰੀ ਗੱਲ ਉਹਨਾਂ ਨੇ ਲਿਖੀ ਕਿ ਕਈ ਵਾਰੀ ਸਾਹਮਣੇ ਵਾਲੇ ਸਰੋਤੇ ਦੀ ਆਵਾਜ਼ ਸਾਫ਼ ਨਹੀਂ ਸੁਣਾਈ ਦਿੰਦੀ, ਔਰ ਜਿਵੇਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਥਰਡ ਪਾਰਟੀ ਐਪਲੀਕੇਸ਼ਨ ਸ਼ਾਮਿਲ ਹੁੰਦੀ ਹੈ, ਟੈਲੀਫੋਨ ਦਾ ਜ਼ਰੀਆ ਸ਼ਾਮਿਲ ਹੁੰਦਾ ਹੈ, ਔਰ ਤੁਸੀਂ ਇਹ ਦੇਖਿਆ ਹੋਣਾ ਕਿ ਜਦੋਂ ਅਸੀਂ ਵੀ ਆਪਸ 'ਚ ਕਈ ਵਾਰੀ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਤਾਂ ਕਿਸੇ ਕੋਈ ਕੋਈ ਕਾਲ ਬਹੁਤ ਕਲੀਅਰ ਸੁਣਾਈ ਦਿੰਦੀ ਹੈ, ਕਿਸੇ ਕਿਸੇ ਕਾਲ 'ਚ ਥੋੜ੍ਹੀ ਜਿਹੀ ਕੁਆਲਿਟੀ ਦਾ ਇਸ਼ੂ ਆਉਂਦਾ ਹੈ, ਸਾਨੂੰ ਠੀਕ ਤਰ੍ਹਾਂ ਨਾਲ ਸਮਝ ਨਹੀਂ ਲੱਗਦੀ, ਔਰ ਕਿਉਂਕਿ ਮੋਬਾਈਲ ਫੋਨ ਜਾਂ ਕੋਈ ਵੀ ਫੋਨ ਜਦੋਂ ਤੁਸੀਂ ਸਾਡੇ ਸਟੂਡੀਓ 'ਚ ਕਰਦੇ ਹੋ ਤਾਂ ਇਹੀ ਥਰਡ ਪਾਰਟੀ ਓਪਰੇਟਰਸ ਜਿਹੜੇ ਨੇ ਉਹ ਵਿੱਚ ਹੁੰਦੇ ਨੇ, ਅਤੇ ਇਸ ਕਰਕੇ ਕਈ ਵਾਰ ਕਿਤੇ ਕਿਤੇ ਸਾਫ਼ ਸੁਣਾਈ ਨਹੀਂ ਦਿੰਦੀ ਆਵਾਜ਼।
0: ਅੱਗੇ ਇਹਨਾਂ ਨੇ ਜੋ ਉਚਾਰਨ ਦੀ ਕਮੀ ਕਈ ਅਨਾਊਂਸਰਸ ਦੇ ਵਿੱਚ ਹੈ ਉਸ ਦੀ ਗੱਲ ਕੀਤੀ ਹੈ ਕਿ ਜੋ ਉਚਾਰਨ ਹੈ ਉਹ ਹੋਰ ਜ਼ਿਆਦਾ ਬਿਹਤਰ ਦਿੱਤਾ ਜਾਵੇ, ਸਿਖਲਾਈ ਸੰਬੰਧੀ ਧਿਆਨ ਦਿੱਤੀ ਜਾਵੇ
1: ਜੀ।
0: ਕਹਿੰਦੇ ਕਿ ਮੈਂ ਉਹਨਾਂ ਦੇ ਨਾਮ ਵੀ ਲਿਖ ਕੇ ਭੇਜ ਦਿੰਦਾ ਜੇਕਰ ਜ਼ਰੂਰਤ ਹੋਏ ਤਾਂ ਅਗਲੇ ਖਾਤੇ ਵਿੱਚ।
1: ਵੈਸੇ ਤਾਂ ਜਿਹੜਾ ਇਹਨਾਂ ਨੇ ਲਿਖਿਆ ਜਿੱਦਾਂ ਪਾਣੀ ਔਰ ਪਾਣੀ, ਸੁਣ ਔਰ ਸੁਣ, ਘਣੀ ਔਰ ਘਨੀ, ਹੈ ਨਾ
0: ਜੀ,
1: ਵਜ੍ਹਾ ਫਰਮਾਇਆ ਉਹਨਾਂ ਨੇ ਬਿਲਕੁਲ ਉਚਾਰਨ ਦੀਆਂ, ਇਹ ਅਸ਼ੁੱਧਤਾਵਾਂ ਕਿਤੇ ਨਾ ਕਿਤੇ ਹੁੰਦੀਆਂ ਨੇ ਕਿਸੇ ਬਹੁਤ ਸਾਰੇ ਅਨਾਊਂਸਰਾਂ ਦੀ ਆਵਾਜ਼ ਦੇ ਵਿੱਚ ਇਹ ਰਹਿੰਦਾ ਹੈ। ਹਾਲਾਂਕਿ ਆਡੀਸ਼ਨ ਵੇਲੇ ਅਨਾਊਂਸਰਸ ਦੀ ਚੋਣ ਕਰਨ ਵੇਲੇ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ, ਔਰ ਉਹਨਾਂ ਨੂੰ ਜਦੋਂ ਸਿਖਲਾਈ ਦਿੱਤੀ ਜਾਂਦੀ ਹੈ ਪੇਸ਼ਕਾਰੀ ਦੀ, ਉਦੋਂ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣ ਵਾਸਤੇ ਕਿਹਾ ਜਾਂਦਾ ਹੈ। ਪਰ ਕਈ ਵਾਰੀ ਪੇਂਡੂ ਔਰ ਸ਼ਹਿਰੀ ਤਬਕੇ ਨਾਲ ਸੰਬੰਧਿਤ ਚੀਜ਼ਾਂ ਜਿੱਦਾਂ ਪਾਣੀ ਲਫ਼ਜ਼ ਜਿਹੜਾ ਹੈ ਪਿੰਡ ਵਿੱਚ ਨਾਣੇ ਦਾ ਉਪਯੋਗ ਜਿਹੜਾ ਉਹ ਜ਼ਿਆਦਾ ਵਧੀਆ ਹੁੰਦਾ ਸ਼ਹਿਰੀ ਬੋਲੀ ਦੇ ਵਿੱਚ, ਔਰ ਖਾਸ ਕਰਕੇ ਜਿਹੜੀ ਬੋਲੀ ਮਾਝੇ ਦੀ ਬੋਲੀ ਹੈ ਉਹਨਾਂ ਦੇ ਵਿੱਚ ਨਾਣੇ ਦਾ ਉਪਯੋਗ ਘੱਟ ਹੁੰਦਾ। ਇਸ ਕਰਕੇ ਬੋਲੀਆਂ ਜਿਹੜੀਆਂ ਨੇ, ਪ੍ਰੋਨੰਸੀਏਸ਼ਨ ਜਿਹੜੇ ਨੇ, ਇਹ ਜਗ੍ਹਾ ਜਗ੍ਹਾ 'ਤੇ ਜਾ ਕੇ ਬਦਲ ਜਾਂਦੇ। ਆਪਾਂ ਕਹਿੰਦੇ ਨਾ 2 ਕੋ 'ਤੇ ਜਾ ਕੇ ਜਾਂ 3 ਕੋ 'ਤੇ ਜਾ ਕੇ ਬੋਲੀ ਬਦਲ ਜਾਂਦੀ ਹੈ, ਹੈ ਨਾ। ਇਸ ਕਰਕੇ ਸੋ ਕੋਸ਼ਿਸ਼ ਪੂਰੀ ਹੁੰਦੀ ਹੈ ਜੀ, ਜੋ ਤੁਸੀਂ ਲਿਖਿਆ ਉਹ ਬਿਲਕੁਲ ਸਹੀ ਲਿਖਿਆ, ਔਰ ਸਾਡੇ ਵੱਲੋਂ ਵੀ ਕੋਸ਼ਿਸ਼ ਪੂਰੀ ਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਜਾਣ, ਪਰ ਕਦੇ ਕਦੇ ਚਲੇ ਜਾਂਦੀਆਂ ਨੇ।
0: ਵਟਸਐਪ ਮੈਸੇਜਸ ਜਿਨ੍ਹਾਂ ਨੇ ਗੱਲ ਕੀਤੀ ਹੈ ਤਾਂ ਮਗਰਿੰਦਰ ਪੈਂਦੀ ਪ੍ਰੋਗਰਾਮ ਦੇ ਵਿੱਚ ਕਹਿੰਦੇ ਸੁਖਜੀਤ ਜੀ ਕੋਸ਼ਿਸ਼ ਕਰਦੇ ਸਨ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਵਟਸਐਪ ਮੈਸੇਜ ਹੈ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣ, ਪਰ ਅੱਜ ਕੱਲ੍ਹ ਕੀ ਹੁੰਦਾ ਹੈ ਕਿ ਜ਼ਿਆਦਾ ਮੈਸੇਜ ਸ਼ਾਮਿਲ ਕਰਨ ਦੀ ਬਜਾਏ ਕੋਈ ਵੀ ਜੋ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ਉਹ ਜ਼ਿਆਦਾ ਮੈਸੇਜ ਨਹੀਂ ਸ਼ਾਮਿਲ ਕਰਦਾ, ਬਲਕਿ 3-4 ਸੁਨੇਹੇ ਹੀ ਪੜ੍ਹਦਾ ਹੈ।
1: ਇਹਦੇ ਬਾਰੇ ਸਿਰਫ ਇਹ ਕਹਿਣਾ ਚਾਹਾਂਗਾ ਜੀ ਕਿ ਹਰ ਇੱਕ ਅਨਾਊਂਸਰ ਸਾਹਿਬਾਨ ਜਿਹੜੇ ਨੇ ਉਹਨਾਂ ਦੀ ਆਪੋ ਆਪਣੀ ਕਾਬਲੀਅਤ ਹੈ
0: ਜੀ, ਹੈ ਨਾ।
1: ਸੁਖਜੀਤ ਹੋਰੀ ਬਹੁਤ ਫਲੂਐਂਟ ਸਨ ਆਵਾਜ਼ ਦੇ ਵਿੱਚ, ਅੰਦਾਜ਼ ਦੇ ਵਿੱਚ, ਇਸ ਕਰਕੇ ਉਹ ਜ਼ਿਆਦਾ ਮੈਸੇਜ ਸੰਭਾਲ ਲੈਂਦੇ ਸਨ, ਪਰ ਜ਼ਿਆਦਾ ਸਾਂਭਣ ਦੀ ਕੋਸ਼ਿਸ਼ ਦੇ ਵਿੱਚ ਜੇ ਤੁਹਾਡੀ ਪੇਸ਼ਕਾਰੀ ਗਲਤ ਹੋ ਰਹੀ ਹੈ, ਖਰਾਬ ਹੋ ਰਹੀ ਹੈ, ਤਾਂ ਮੇਰਾ ਖਿਆਲ ਹੈ ਕਿ ਉਹਦੀ ਬਜਾਏ ਇਹ ਕਰ ਲਿਆ ਜਾਵੇ ਕਿ ਘੱਟ ਸ਼ਾਮਿਲ ਕਰ ਲਿਆ ਜਾਣ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਕਸਰ ਗੁਜ਼ਾਰਿਸ਼ ਕਰਦੇ ਹਾਂ ਜੀ ਕਿ ਅਸੀਂ ਇਸ ਗੱਲ ਦੀ ਗਰੰਟੀ ਨਹੀਂ ਕਰ ਸਕਦੇ ਕਿ ਹਰ ਰੋਜ਼ ਉਹਨਾਂ ਦਾ ਨਾਮ ਇਸ ਪ੍ਰੋਗਰਾਮ ਵਿੱਚ ਅਨਾਊਂਸ ਹੋਵੇ, ਇਸ ਕਰਕੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇਹ ਗੁਜ਼ਾਰਿਸ਼ ਕਰਦੇ ਰਹਿੰਦੇ ਹਾਂ ਜੀ ਕਿ ਉਹ ਥੋੜ੍ਹੇ ਮੈਸੇਜਸ ਭੇਜਣ ਔਰ ਥੋੜ੍ਹੇ ਵਕਫੇ ਤੋਂ ਬਾਅਦ ਭੇਜਣ, ਤਾਂ ਜੋ ਸਭ ਦੀ ਨਿਯਮਤ ਤਰੀਕੇ ਦੇ ਨਾਲ ਵਾਰੀ ਆ ਸਕੇ।
0: ਕਹਿੰਦੇ ਕਿ ਗੀਤ ਸੁਣਾਉਂਦੇ ਸਮੇਂ ਗਾਇਕ, ਸੰਗੀਤਕਾਰ, ਗੀਤਕਾਰਾਂ ਦੇ ਨਾਮ ਅਕਸਰ ਹਿੰਦੀ ਗੀਤਾਂ ਦੇ ਵਿੱਚ ਦੱਸੇ ਜਾਂਦੇ ਨੇ, ਪਰ ਪੰਜਾਬੀ ਗੀਤਾਂ ਵੇਲੇ ਨਹੀਂ ਦੱਸੇ ਜਾਂਦੇ, ਇਹ ਵੀ ਕੀਤਾ ਜਾਣਾ ਚਾਹੀਦਾ।
1: ਉਹਦਾ ਕਾਰਨ ਕਦੇ ਕਦੇ ਪੂਨਮ ਜੀ ਇਹ ਰਹਿੰਦਾ ਕਿ ਬਹੁਤੇ ਗੀਤ ਜਿਹੜੇ ਸਾਨੂੰ ਸਕਰੀਨਿੰਗ ਦੇ ਥਰੂ ਪਹੁੰਚਦੇ ਨੇ ਉਹਦੇ ਵਿੱਚ ਗਾਇਕ ਦਾ ਨਾਮ ਤਾਂ ਲਿਖਿਆ ਹੁੰਦਾ, ਪਰ ਗੀਤਕਾਰ ਸੰਗੀਤਕਾਰ ਦਾ ਨਾਮ ਬਹੁਤੀ ਵਾਰੀ ਨਹੀਂ ਲਿਖਿਆ ਹੁੰਦਾ, ਜਦਕਿ ਫਿਲਮ ਐਲਬਮ ਜਿੰਨੀਆਂ ਵੀ ਰਿਲੀਜ਼ ਹੁੰਦੀਆਂ ਨੇ ਉਹਦੇ 'ਚ ਗੀਤਕਾਰ ਦਾ ਨਾਮ ਔਰ ਸੰਗੀਤਕਾਰ ਦਾ ਨਾਮ ਲਿਖਿਆ ਹੁੰਦਾ ਹੈ। ਸੋ ਇਸੇ ਕਰਕੇ ਹੁੰਦਾ ਹੈ ਕਿ ਜਿਹੜੇ ਪੰਜਾਬੀ ਗੀਤ ਨੇ ਅਕਸਰ ਉਹਨਾਂ ਦੇ ਵਿੱਚ ਸਿਰਫ ਗਾਇਕ ਦਾ ਨਾਮ ਅਤੇ ਗੀਤ ਦੇ ਬੋਲ ਚਲੋ ਸੁਣ ਹੀ ਜਾਂਦੇ ਨੇ, ਔਰ ਹਿੰਦੀ ਫਿਲਮੀ ਗੀਤਾਂ ਦੇ ਵਿੱਚ ਗਾਇਕ, ਗੀਤਕਾਰ, ਸੰਗੀਤਕਾਰ ਸਭ ਦੇ ਨਾਮ ਅਨਾਊਂਸ ਕੀਤੇ ਜਾਂਦੇ ਨੇ।
0: ਕਹਿੰਦੇ ਕਿ ਅੰਤ ਵਿੱਚ ਇਹ ਕਹਿਣਾ ਚਾਹੁੰਦਾ ਕਿ ਇਹ ਆਲੋਚਨਾ ਵਜੋਂ ਨਹੀਂ, ਸਗੋਂ ਇੱਕ ਨਿਯਮਤ ਅਤੇ ਸੁਨੇਹੀ ਸਰੋਤੇ ਵਜੋਂ ਭੇਜ ਰਿਹਾ, ਆਸ ਹੈ ਕਿ ਤੁਸੀਂ ਇਹਨਾਂ ਗੱਲਾਂ 'ਤੇ ਗੰਭੀਰਤਾ ਨਾਲ ਵਿਚਾਰ ਕਰੋਗੇ, ਸੁਧਾਰ ਕਰੋਗੇ।
1: ਗੁਰਪ੍ਰੀਤ ਸਿੰਘ ਜੀ, ਯਕੀਨ ਮੰਨੋ ਅਸੀਂ

0: ਬੜੀ ਇਸ ਚਿੱਠੀ ਦਾ ਇੱਕ ਇੱਕ ਲਫ਼ਜ਼ ਬੜੇ ਧਿਆਨ ਦੇ ਨਾਲ ਬੜੇ ਪਿਆਰ ਦੇ ਨਾਲ ਪੜ੍ਹਿਆ, ਔਰ ਇਹਦੇ ਵਿੱਚ ਅਸੀਂ ਉਹਨਾਂ ਗੱਲਾਂ ਬਾਰੇ ਮੰਨੇ ਵੀ ਹਾਂ ਕਿ ਇਹ ਗੱਲਾਂ ਦੀ ਕਮੀ ਪੇਸ਼ੀ ਰਹਿ ਜਾਂਦੀ ਹੈ, ਔਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥ ਵੱਸ ਵਿੱਚ ਨਹੀਂ ਹੁੰਦੀਆਂ। ਉਸ ਬਾਬਤ ਵੀ ਅਸੀਂ ਆਪਣਾ ਪੱਖ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਯਕੀਨਨ ਸਾਨੂੰ ਪੱਕਾ ਪਤਾ ਹੈ ਕਿ ਇਹ ਆਲੋਚਨਾ ਨਹੀਂ, ਬਲਕਿ ਜੇ ਆਲੋਚਨਾ ਵੀ ਹੋਵੇ ਤਾਂ ਇਹ ਬੜੀ ਉਸਾਰੂ ਆਲੋਚਨਾ ਹੈ, ਕਿਉਂਕਿ ਇਹੋ ਜਿਹੇ ਆਲੋਚਨਾਤਮਕ ਖੱਤ ਜਿਹੜੇ ਨੇ ਉਹ ਸਾਨੂੰ ਬਿਹਤਰੀ ਵੱਲ ਲੈ ਕੇ ਜਾਂਦੇ ਨੇ ਕਿ ਸਾਡੇ ਵਿੱਚ ਕਿੱਥੇ ਕੀ ਕਮੀ ਹੈ, ਅਸੀਂ ਉਹਨੂੰ ਕਿਵੇਂ ਸੁਧਾਰ ਸਕਦੇ ਹਾਂ। ਸੋ ਤੁਹਾਡੇ ਪੂਰੇ ਖੱਤ ਨੂੰ ਅਸੀਂ ਬੜੇ ਟਰੰਮੇ ਦੇ ਨਾਲ ਇੱਕ ਇੱਕ ਲਫ਼ਜ਼ ਨੂੰ ਧਿਆਨ ਦੇ ਨਾਲ ਔਰ ਪੂਰੇ ਤਹੱਮੁਲ ਦੇ ਨਾਲ ਪੜ੍ਹਿਆ ਹੈ। ਸੋ ਸਾਡੀਆਂ ਨਜ਼ਰਾਂ 'ਚ ਤੁਹਾਡੀ ਕਦਰ ਜਿਹੜੀ ਆ ਬਹੁਤ ਜ਼ਿਆਦਾ ਹੈ, ਬੇਮਿਸਾਲ ਹੈ।
1: ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਖਤਾਂ ਦੇ ਲਈ। ਅਤੇ ਹੁਣ ਵੇਲਾ ਸਮੇਟਣ ਦਾ ਹੋ ਗਿਆ ਪ੍ਰੋਗਰਾਮ ਨੂੰ, ਪਰ ਜਾਂਦੇ ਜਾਂਦੇ ਪਤਾ ਦੱਸ ਦਿੰਦੇ ਹਾਂ ਜੀ। ਈਮੇਲ ਦੇ ਲਈ ਸਾਡਾ ਪਤਾ ਹੈ tcmjalandhar@gmail.com,
0: ਅਤੇ ਸਾਡਾ ਚਿੱਠੀਆਂ ਲਿਖਣ ਦਾ ਪਤਾ ਹੈ ਜੀ। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001।
1: ਸੋ ਲੈਂਦੇ ਹਾਂ ਜੀ ਹੁਣ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ। ਨਮਸਕਾਰ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਣ ਸੁਣਦੇ ਹਾਂ ਕੁਝ ਫਿਲਮੀ ਗੀਤ ਵੱਖ ਵੱਖ ਕਲਾਕਾਰਾਂ ਦੇ ਗਾਏ। ਸੁਣਦੇ ਹਾਂ ਆਸ਼ਾ ਭੋਸਲੇ ਦਾ ਗਾਇਆ ਫਿਲਮ ਲੋਫਰ ਤੋਂ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਫਿਲਮੀ ਗੀਤ ਵੱਖ ਵੱਖ ਕਲਾਕਾਰਾਂ ਦੇ ਗਾਏ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:45 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ, 9:30 ਵਜੇ ਰੂਪਕੋਂ ਕਾ ਅਖਿਲ ਭਾਰਤੀ ਕਾਰਿਕ੍ਰਮ ਅਤੇ 10 ਵਜੇ ਰਵੀਵਾਸੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ। ਹੁਣ ਪ੍ਰਸਾਰਣ ਦਿੱਲੀ ਤੋਂ।

ਜਾਪ ਜੀ ਦੋਸਤੋ ਸੌਗਾਤ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ। ਦੋਸਤੋ ਬਿਲਕੁਲ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਮੈਂ ਕਿਹੜੀ ਸਿਗਨੇਚਰ ਟਿਊਨ ਲਗਾ ਦਿੱਤੀ ਹੈ। ਬਿਲਕੁਲ, ਕਿਉਂਕਿ ਤੁਹਾਡਾ ਵੀ ਇਮਤਿਹਾਨ ਲੈਣਾ ਪੈਂਦਾ ਹੈ ਕਿ ਤੁਸੀਂ ਕੀ ਸੋਚਦੇ ਹੋਵੋਗੇ ਅੱਜ ਦਾ ਪ੍ਰੋਗਰਾਮ ਕੌਣ ਪੇਸ਼ ਕਰ ਰਿਹਾ। ਜੀ ਦੋਸਤੋ ਬਿਲਕੁਲ ਅੱਜ ਦਾ ਪ੍ਰੋਗਰਾਮ ਬਿਲਕੁਲ ਤੁਹਾਡਾ ਦੋਸਤ ਸ਼ਾਮ ਸ਼ਰਮਾ ਲੈ ਕੇ ਹਾਜ਼ਰ ਤਾਂ ਹੋ ਚੁੱਕਿਆ, ਪਰ ਤੁਸੀਂ ਦੋਸਤੋ ਤਿਆਰ ਹੋ ਕਿ ਨਹੀਂ ਹੋ ਬਿਲਕੁਲ ਮੈਨੂੰ ਜ਼ਰੂਰ ਦੱਸਣਾ। ਤਿਆਰ ਇਸ ਕਰਕੇ ਕਿਉਂਕਿ 081-23-42-171 ਨੰਬਰ ਡਾਇਲ ਕਰਕੇ ਆਪਣੇ ਦੋਸਤ ਦੇ ਕੋਲ ਆ ਜਾਣਾ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਨ ਦੇ ਲਈ, ਔਰ ਪੰਜਾਬੀ ਗੀਤਾਂ ਦੀ ਫਰਮਾਇਸ਼ ਤੁਸੀਂ ਕਰਨੀ ਹੈ ਔਰ ਬਾਕੀ ਦੋਸਤਾਂ ਨਾਲ ਵੀ ਸਾਂਝ ਪਾਉਣੀ ਹੈ। ਸਾਂਝ ਕਿਵੇਂ ਪਾ ਸਕਦੇ ਹੋ ਤੁਸੀਂ ਜਾਣਦੇ ਹੋ ਕਿ ਆਪਣੀਆਂ ਗੱਲਾਂ ਬਾਤਾਂ ਦੇ ਰਾਹੀਂ ਤੁਸੀਂ ਸਭ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਪਰ ਦੋਸਤੋ ਅੱਜ ਜਿਹੜੀ ਗੱਲਬਾਤ ਮੈਂ ਸਾਂਝੀ ਤੁਹਾਡੇ ਨਾਲ ਕਰਨੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗਾ। ਜੀ ਬਿਲਕੁਲ, ਦੱਸਣ ਦਾ ਵਕਤ ਆ ਗਿਆ ਕਿਉਂਕਿ ਇਨਸਾਨ ਹਮੇਸ਼ਾ ਇਹ ਸੋਚਦਾ ਹੈ ਕਿ ਵੀ ਸਫਲਤਾ ਦੇ ਲਈ ਮਿਹਨਤ ਜ਼ਰੂਰੀ ਹੈ। ਬਿਲਕੁਲ ਮਿਹਨਤ ਜ਼ਰੂਰੀ ਹੈ, ਪਰ ਦੋਸਤੋ ਮਿਹਨਤ ਦੇ ਨਾਲ ਨਾਲ ਨਾ ਸੋਚਣ ਦਾ ਤਰੀਕਾ ਵੀ ਤੁਹਾਨੂੰ ਸਭ ਨੂੰ ਬਦਲਣਾ ਪਏਗਾ। ਕਿਉਂਕਿ ਜਦੋਂ ਅਸੀਂ ਮਿਹਨਤ ਕਰਦੇ ਹਾਂ ਨਾ ਉਸ ਮਿਹਨਤ ਦੇ ਵਿੱਚ ਹਰੇਕ ਜਿਹੜਾ ਮਿਹਨਤ ਕਰਨ ਵਾਲਾ ਹੁੰਦਾ, ਚਾਹੇ ਉਹ ਸਟੂਡੈਂਟ ਹੋਵੇ, ਚਾਹੇ ਉਹ ਕੋਈ ਕੰਮਕਾਰ ਕਰ ਰਿਹਾ ਹੋਵੇ, ਚਾਹੇ ਕੋਈ ਪ੍ਰੋਫੈਸ਼ਨਲ ਬੰਦਾ ਹੋਵੇ, ਕਿਸੇ ਵੀ ਤਰ੍ਹਾਂ ਦੀ ਤੁਸੀਂ ਜਦੋਂ ਮਿਹਨਤ ਕਰਦੇ ਹੋ ਉਸ ਦੇ ਲਈ ਤੁਹਾਡੀ ਜਿਹੜੀ ਸੋਚ ਹੈ ਇਹ ਵੀ ਬੜੀ ਇੰਪੋਰਟੈਂਟ ਚੀਜ਼ ਹੈ। ਯਾਨੀ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਉਸ ਦੇ ਵਿੱਚ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਕੱਲਾ ਹੀ ਕੰਮ ਕਰ ਲਾਂਗਾ ਜਾਂ ਤੁਹਾਡੇ ਨਾਲ ਟੀਮ ਹੋਏਗੀ। ਟੀਮ ਵਰਕ ਜਦੋਂ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਕੋਈ ਕੰਮ ਕਰਦੇ ਹਾਂ ਔਰ ਉਸ ਵੇਲੇ ਸਫਲਤਾ ਜਲਦੀ ਮਿਲ ਜਾਂਦੀ ਹੈ। ਟੀਮ ਵਰਕ ਦੇ ਵਿੱਚ ਮੈਂ ਸਟੂਡੈਂਟ ਦੀ ਗੱਲ ਕਰਾਂ ਤਾਂ ਟੀਮ ਵਰਕ 'ਚ ਮਾਂ ਪਿਓ ਯਾਨੀ ਕਿ ਮਦਰ ਫਾਦਰ ਔਰ ਤੁਹਾਡੇ ਦੋਸਤ ਮਿੱਤਰ ਸਮਾਜ ਇਹ ਸਾਰੇ ਆ ਜਾਂਦੇ ਹਨ। ਔਰ ਜਦੋਂ ਤੁਸੀਂ ਕੋਈ ਕੰਮਕਾਰ ਕਰਦੇ ਹੋ ਉਸ ਦੇ ਨਾਲ ਤੁਸੀਂ ਕਹੋ ਜੀ ਮੈਂ ਇਕੱਲਾ ਹੀ ਸਾਰਾ ਕੰਮ ਕਰ ਲਾਂਗਾ, ਐਵੇਂ ਨਹੀਂ ਹੋ ਸਕਦਾ, ਉਸ ਦੇ ਵਿੱਚ ਵੀ ਟੀਮ ਵਰਕ ਦੀ ਲੋੜ ਹੁੰਦੀ ਹੈ। ਔਰ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਫਲਤਾ ਤਾਂ ਫਿਰ ਉਹਨਾਂ ਨੂੰ ਹੀ ਮਿਲਦੀ ਹੈ ਜਿਹੜੇ ਆਪਣੇ ਸੋਚਣ ਦਾ ਤਰੀਕਾ ਵੀ ਬਦਲਦੇ ਨੇ। ਔਰ ਜਦੋਂ ਤੁਸੀਂ ਤਰੀਕਾ ਬਦਲ ਲੈਂਦੇ ਹੋ ਤਾਂ ਸਫਲਤਾ ਤੁਹਾਡੇ ਪੈਰ ਚੁੰਮਦੀ ਹੈ, ਕਦਮ ਚੁੰਮਦੀ ਹੈ। ਇਸ ਕਰਕੇ ਤੁਸੀਂ ਕਿਸੇ ਦੀ ਵੀ ਕਹਾਣੀ ਸੁਣ ਲਓ, ਜੇ ਤੁਸੀਂ ਸਫਲਤਾ ਦੀ ਕਹਾਣੀਆਂ ਦੇਖਦੇ ਹੋ ਨਾ ਸੁਣਦੇ ਹੋ ਤਾਂ ਕੀੜੀ ਦੀ ਵੀ ਕਹਾਣੀ ਹੈ। ਕੀੜੀ ਚੱਲਦੀ ਹੈ ਚੱਲਦੀ ਹੈ ਚੱਲਦੀ ਹੈ, ਫਿਰ ਵਾਪਸ ਡਿੱਗ ਜਾਂਦੀ ਹੈ, ਫਿਰ ਦੁਬਾਰਾ ਤੋਂ ਚੱਲਦੀ ਹੈ, ਫਿਰ ਡਿੱਗ ਜਾਂਦੀ ਹੈ। ਕੀੜੀ ਆਪਣਾ ਰਸਤਾ ਜਿਹੜਾ ਟਾਰਗੇਟ ਹੈ ਉਸਨੂੰ ਪੂਰਾ ਕਰਨ ਦੇ ਲਈ ਪੂਰੀ ਮਿਹਨਤ ਕਰਦੀ ਹੈ ਔਰ ਆਖਰ ਦੇ ਵਿੱਚ ਉਹ ਸਫਲ ਹੋ ਜਾਂਦੀ ਹੈ। ਕਿਉਂ? ਕਿਉਂਕਿ ਉਹ ਵੀ ਟੀਮ ਵਰਕ ਦੇ ਨਾਲ ਚੱਲਦੀ ਹੈ। ਤੁਸੀਂ ਦੇਖਿਆ ਹੋਵੇਗਾ ਨਾ ਕੀੜੀਆਂ ਦੀ ਲਾਈਨ ਕਿਵੇਂ ਚੱਲਦੀ ਹੈ, ਇਹ ਸਭ ਟੀਮ ਵਰਕ ਹੈ। ਇਸ ਕਰਕੇ ਤੁਸੀਂ ਵੀ ਕੋਈ ਵੀ ਕੰਮ ਕਰੋ ਅਤੇ ਕੋਸ਼ਿਸ਼ ਕਰੋ ਸਾਰੇ ਰਲ ਮਿਲ ਕੇ ਕਰੋ, ਉਸ ਦਾ ਆਨੰਦ ਹੀ ਅਲੱਗ ਹੋ ਜਾਂਦਾ ਹੈ। ਪਰ ਜਦੋਂ ਤੁਸੀਂ ਕਹੋਗੇ ਨਾ ਮੈਂ ਇਹ ਕੰਮ ਇਕੱਲਾ ਹੀ ਕਰ ਲਾਂਗਾ ਅਤੇ ਫਿਰ ਸਫਲਤਾ ਮਿਲਦੀ ਤਾਂ ਹੈ ਪਰ ਥੋੜ੍ਹਾ ਜਿਹਾ ਸਾਨੂੰ ਮੁਸ਼ਕਲਾਂ 'ਚ ਪਾ ਦਿੰਦੀ ਹੈ। ਯਾਨੀ ਕਿ ਕਿਸੇ ਵੇਲੇ ਮਿਲਦੀ ਹੈ ਕਿਸੇ ਵੇਲੇ ਨਹੀਂ ਮਿਲਦੀ, ਪਰ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ, ਠੀਕ ਹੈ ਨਾ ਕਿ। ਲਓ ਜੀ, ਇਹ ਤਾਂ ਗੱਲਾਂ ਬਾਤਾਂ ਹੋ ਗਈਆਂ ਜਿਹੜੀਆਂ ਕਿ ਤੁਸੀਂ ਮੇਰੇ ਨਾਲ ਕੀਤੀਆਂ, ਮੈਂ ਤੁਹਾਡੇ ਨਾਲ ਕੀਤੀਆਂ, ਅਤੇ ਹੁਣ ਆਪਾਂ ਪ੍ਰੋਗਰਾਮ ਦੇ ਪਹਿਲੇ ਗੀਤ ਵੱਲ ਵੀ ਚੱਲਣਾ, ਜਿਹੜਾ ਕਿ ਤੁਸੀਂ ਇੰਤਜ਼ਾਰ ਕਰ ਰਹੇ ਹੋਵੋਗੇ ਕਿ ਅੱਜ ਪਹਿਲਾ ਗੀਤ ਕਿਹੜਾ ਹੋਏਗਾ, ਕਿਹੜਾ ਹੋ ਸਕਦਾ। ਹਾਂ ਬਿਲਕੁਲ, ਉਹ ਗੀਤ ਤੁਹਾਡੀ ਨਜ਼ਰ ਕਰਾਂਗੇ ਅਤੇ ਤੁਸੀਂ ਦੋਸਤੋ ਜਾਣਾ ਕਿਤੇ ਨਹੀਂ ਹੈ, ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਨਾਲ ਮੁਖਾਤਿਬ ਹੋਏ ਰਹਿਣਾ। ਯਾਨੀ ਕਿ ਇਸ ਪ੍ਰੋਗਰਾਮ 'ਚ ਤੁਸੀਂ ਪਹੁੰਚ ਸਕਦੇ ਹੋ 081-23-43-171 ਨੰਬਰ ਡਾਇਲ ਕਰਕੇ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਨੀ ਹੈ ਔਰ ਪੰਜਾਬੀ ਗੀਤਾਂ ਦੀ ਫਰਮਾਇਸ਼ ਦੇ ਨਾਲ ਨਾਲ ਤੁਹਾਡੀ ਜਿਹੜੀ ਗੱਲਬਾਤ ਹੈ ਨਾ ਉਹ ਕਰੋੜਾਂ ਦੋਸਤਾਂ ਤੱਕ ਜਾਣੀ ਹੈ। ਇਸ ਕਰਕੇ ਤੁਸੀਂ ਆਪਣੀ ਗੱਲ ਨੂੰ ਸਾਰਿਆਂ ਤੱਕ ਪਹੁੰਚਾਉਣ ਦੇ ਲਈ ਜ਼ਰੂਰ ਅਤੇ ਜ਼ਰੂਰ ਆਪਣੀ ਗੱਲ ਇਸ ਫੋਨ ਕਾਲ ਦੇ ਰਾਹੀਂ ਰੱਖੋ।

ਹਾਂ ਕਦੇ ਨਾ ਵਿਚਾਲੇ ਟੁੱਟਦੀ, ਗੱਲ ਸਹੀ ਹੈ, ਤੁਸੀਂ ਤੂਤ ਦਾ ਬੂਟਾ ਤੋੜ ਕੇ ਦੇਖ ਲਓ। ਇਹ ਗੱਲ ਸਹੀ ਹੈ ਜੀ, ਲੇਕਿਨ ਇਹ ਹੈ ਕਿ ਆਪਾਂ ਹਮੇਸ਼ਾ ਯਾਰੀ ਜਿਹੜੀ ਹੈ ਨਾ ਤੂਤ ਦੇ ਬੂਟੇ ਵਾਂਗੂ ਲਗਾ ਕੇ ਰੱਖਣੀ, ਗੱਲ ਬਿਲਕੁਲ ਤੁਹਾਡੀ ਪਤੇ ਦੀ। ਹਾਂ ਤੇ ਇਹ ਯਾਰੀ ਇੱਦਾਂ ਦੀ ਲਗਾਓ ਜਿਵੇਂ ਤੁਸੀਂ ਆਕਾਸ਼ਵਾਣੀ ਜਲੰਧਰ ਨਾਲ ਸਾਰਿਆਂ ਨਾਲ ਲਗਾਈ ਹੋਈ ਹੈ। ਹਾਂ ਤੇ ਅੱਜ ਫਿਰ ਕੀ ਸੁਣਾ ਦਈਏ ਤੁਹਾਨੂੰ? ਲਓ ਸੁਣਾਉਂਦੇ ਹਾਂ ਰਾਜੂ ਜੀ, ਸ਼ੁਕਰੀਆ ਕਾਲ ਕਰਨ ਦੇ ਲਈ।

ਜੀ ਬਿਲਕੁਲ ਦੋਸਤੋ, ਜਦੋਂ ਤੁਸੀਂ ਚਾਦਰ ਕੱਢ ਰਹੇ ਹੋ, ਸਵਾਣੀ ਚਾਦਰ ਕੱਢ ਰਹੀ ਹੈ ਅਤੇ ਮੀਆਂ ਜੀ ਨੂੰ ਯਾਦ ਕਰ ਰਹੀ ਹੈ, ਉਸ ਚਾਦਰ ਦੇ ਵਿੱਚ ਮੀਆਂ ਜੀ ਦੀਆਂ ਜਿਹੜਾ ਚਿਹਰਾ ਹੈ

0: ਮੀਆਂ ਜੀ ਦੀ ਸ਼ਕਲ ਹੈ ਉਹ ਨਜ਼ਰ ਆ ਰਹੀ ਹੈ। ਇਸੇ ਨੂੰ ਮੁਹੱਬਤ ਕਹਿੰਦੇ ਨੇ, ਇਸੇ ਨੂੰ ਪਿਆਰ ਕਹਿੰਦੇ ਨੇ। ਔਰ ਜਦੋਂ ਤੁਸੀਂ ਸੱਚਾ ਪਿਆਰ ਕਰਦੇ ਹੋ ਨਾ, ਤਾਂ ਮੀਆਂ ਜੀ ਦੀ ਨਜ਼ਰ ਆ ਹੀ ਜਾਂਦੇ ਨੇ। ਉਹਨਾਂ ਦੀ ਨਜ਼ਰ, ਉਹਨਾਂ ਦੀ ਸ਼ਕਲ ਹਮੇਸ਼ਾ ਹੀ ਸਾਹਮਣੇ ਰਹਿੰਦੀ। ਲਓ ਜੀ ਕਾਲਰ ਆ ਗਏ ਨੇ। ਹੈਲੋ
1: ਹੈਲੋ, ਨਮਸਕਾਰ ਸ਼ਾਮ ਸ਼ਰਮਾ ਜੀ।
0: ਜੀ ਨਮਸਕਾਰ ਜੀ, ਕੌਣ ਬੋਲਦੇ ਹੋ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਗਨੀਆ ਜੀ।
0: ਜੀ ਜੀ ਰਸਗਨੀਆ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ
1: ਤੁਹਾਡਾ। ਜੀ ਬਹੁਤ ਬਹੁਤ ਥੈਂਕ ਯੂ ਸਾਡੀ ਕਾਲ ਰਿਸੀਵ ਕਰਨ ਵਾਸਤੇ ਜੀ।
0: ਸਾਡੇ ਲਿਸਨਰਸ ਕਹਿੰਦੇ ਨੇ ਕਿ ਜਦੋਂ ਰਸਗਨੀਆ ਜੀ ਆ ਜਾਂਦੇ ਨੇ ਨਾ, ਐਂ ਲੱਗਦਾ ਕਿ ਲਓ ਜੀ ਰਸ ਆ ਗਿਆ ਪੂਰਾ ਪੂਰਾ।
1: ਹਾਂਜੀ ਹਾਂਜੀ,
0: ਤੁਹਾਨੂੰ ਵੀ ਐਵੇਂ ਲੱਗਦਾ?
1: ਪਾਰਟੀ ਰੱਖ ਲਈ ਹੈ ਤੇ ਦੋਸਤਾਂ ਨੂੰ ਐ ਪੁੱਛੋ ਵੀ ਸੰਡੇ ਦੀ ਪਾਰਟੀ ਰੱਖ ਲਈ ਤੇ ਜਾਂ ਹੋਰ ਕੋਈ ਕਿਸੇ ਵਾਰ ਨੂੰ, ਤੇ ਇਹਨਾਂ ਨੂੰ ਰਾਏ ਮੈਨੂੰ ਦੇਣ, ਨਹੀਂ ਤਾਂ ਫਿਰ ਆਪਣੇ ਐਤਵਾਰ ਜੇ ਪਾਰਟੀ ਰੱਖਾਂਗੇ ਆਪਾਂ ਤਾਂ ਆਪਾਂ ਡੀ ਦੇ ਵਗੈਰੇ ਮਤਲਬ ਡੀ ਟੀ ਐਚ ਉੱਥੇ ਚਲਾ ਲਵਾਂਗੇ ਤੇ ਨਾਲ ਪ੍ਰੋਗਰਾਮ ਦਾ ਹੀ ਪੂਰਾ ਆਨੰਦ ਲਵਾਂਗੇ ਆਪਾਂ।
0: ਕਿਆ ਬਾਤ ਹੈ ਜੀ, ਕਿਆ ਬਾਤ! ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਕਿ ਸਾਰੇ ਜਾਣੇ ਇੱਕੋ ਥਾਂ ਬੈਠ ਕੇ
1: ਜ਼ਰੂਰੀ ਹੋਇਆ ਨਾ ਕਿ ਦੋਸਤ ਹੋਰ ਵੀ ਮੇਰਾ ਬਣ ਗਿਆ ਉਹਦੇ। ਤੁਸੀਂ 28 ਤਰੀਕ ਦਾ ਪ੍ਰੋਗਰਾਮ ਪੇਸ਼ ਕਰ ਰਹੇ ਸੀ ਨਾ, ਜਨਕ ਰਾਜ ਜੀ ਸਾਹਿਬ ਗੱਲਾਂ ਬਹੁਤ ਵਧੀਆ ਕਰਦੇ ਨੀ, ਮਤਲਬ ਗੱਲਾਂ ਤਾਂ ਇਹਨਾਂ ਨੇ ਸਾਡੀ ਹਵਾ ਬਣਾਉਣੀ ਹੁੰਦੀ ਆ ਨਾ। ਹਾਂ ਗੱਲਾਂ ਆਟੋਮੈਟਿਕ ਫਿਰ ਅੰਦਰੋਂ
0: ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਸਹੀ ਹੈ। ਦੇਖੋ ਸਾਡੇ ਹੀ ਜਿੰਨੇ ਲਿਸਨਰਸ ਨੇ, ਜਿੰਨਾ ਸਾਡਾ ਪਰਿਵਾਰ ਹੈ, ਨਵਾਂ ਵੀ ਪਰਿਵਾਰ ਸਾਡੇ ਦੋਸਤ ਜੁੜਦੇ ਨੇ ਇਸ ਪਰਿਵਾਰ ਦੇ ਵਿੱਚ, ਅਤੇ ਪੁਰਾਣੇ ਦੋਸਤ ਵੀ ਨੇ, ਅਤੇ ਤੁਸੀਂ ਸੱਦਾ ਦੇ ਹੀ ਦਿੱਤਾ ਹੈ, ਅਤੇ ਹੁਣ ਦੇਖੋ ਇੱਕ ਇਨਵੀਟੇਸ਼ਨ ਕਾਰਡ ਬਣਾਓ ਸਾਰਿਆਂ ਨੂੰ।
1: ਟੀਮ ਵਰਕ ਅਸੀਂ ਇੱਥੇ ਮਲੋਟ ਦੇ ਵਿੱਚ ਭਗਤ ਸਿੰਘ ਕਲੱਬ ਬਣਾਇਆ ਹੈ ਜੀ ਅਸੀਂ।
0: ਅੱਛਾ ਜੀ,
1: ਅਸੀਂ ਵੀ ਟੀਮ ਵਰਕ ਨਾਲ ਹੀ ਮਤਲਬ ਚੱਲਦੇ ਹਾਂ। ਕਿਸੇ ਦੀ ਡਿਊਟੀ ਕੈਸ਼ੀਅਰ ਤੇ ਹੈ, ਕਿਸੇ ਦੀ ਫੰਡ ਤੇ ਹੈ, ਕੋਈ ਮਤਲਬ ਅਲੱਗ ਅਲੱਗ ਡਿਊਟੀਆਂ ਨਿਭਾ ਰਹੇ ਹੈ ਤੇ ਆਪਣਾ ਰੋਲ ਨਿਭਾ ਰਹੇ ਹੈ। ਹਾਂਜੀ,
0: ਦੇਖੋ
1: ਟੀਮ ਵਧੀਆ ਹੋਵੇ ਤਾਂ ਕੰਮ ਸੌਖਾ ਹੋ ਜਾਂਦਾ।
0: ਹਾਂ ਬਿਲਕੁਲ, ਦੇਖੋ ਨਾ ਇਹ ਟੀਮ ਵਰਕ ਦੇ ਨਾਲ ਹੀ ਤੁਹਾਡੀ ਸੰਸਥਾ ਜਿਹੜੀ ਹੈ ਉਹ ਫਿਰ ਬੁਲੰਦੀਆਂ ਨੂੰ ਛੂੰਦੀ ਹੈ। ਦੇਖੋ ਨਾ ਸਾਰੇ ਜਾਣੇ ਰਲ ਕੇ ਇਸ ਪ੍ਰੋਗਰਾਮ ਨੂੰ ਸੋਹਣਾ ਬਣਾਉਂਦੇ ਨੇ।
1: ਦੋਸਤਾਂ ਦੀ ਗੱਲਾਂ ਜਦੋਂ ਕਰਦੇ ਤੇ ਬਹੁਤ ਵਧੀਆ ਇਹ ਗੱਲਾਂ ਕਰਦੇ ਆ, ਤੇ ਡੈਲੀਗੇਟ ਮੈਂ ਮਨਜੀਤ ਕੌਰ ਦੋਨਾਂ ਨੂੰ। ਹਾਂਜੀ
0: ਕਰ ਦਿਓ ਜੀ।
1: ਬਿੱਟੂ ਜੀ ਨੇ ਤੇ ਇੱਕ ਆਪਣੇ ਕਿਹੜਾ ਰਹਿ ਗਿਆ ਤੁਹਾਡਾ, ਤੁਹਾਨੂੰ ਫਿਰ ਬੋਲੀ ਜਾਂਦੇ ਆ
0: ਸਾਨੂੰ ਤੁਸੀਂ ਹਮੇਸ਼ਾ ਹੀ ਭੁੱਲ ਜਾਂਦੇ ਹੋ ਹੈ।
1: ਕਿਉਂਕਿ ਜਿਹੜਾ ਜਿਵੇਂ ਕੋਈ ਵੀ ਆਪਾਂ ਕੋਈ ਵੀ ਮਤਲਬ ਸੰਸਥਾ ਦਾ ਕੰਮ ਕਰਦੇ ਹਾਂ ਜਿਵੇਂ ਲੰਗਰ ਹੁੰਦਾ, ਹਾਂਜੀ ਜਾਂ ਤਾਂ ਬੰਦਾ ਰੱਜ ਕੇ ਖਾ ਜਾਂਦਾ ਜਾਂ ਫਿਰ ਅਖੀਰ ਤੇ ਭੁੱਲ ਜਾਂਦਾ।
0: ਜਿਹੜਾ ਆਰਗਨਾਈਜ਼ਰ ਹੁੰਦਾ ਉਹਨੂੰ ਭੁੱਲ ਜਾਂਦੇ ਨੇ। ਤੇ ਅੱਜ ਫਿਰ ਕੀ ਸੁਣਾ ਦਈਏ ਤੁਹਾਨੂੰ, ਤੁਸੀਂ ਡੈਡੀਕੇਟ ਤਾਂ ਸਾਰਿਆਂ ਨੂੰ ਕਰ ਦਿੱਤਾ, ਸੁਣਾਉਣਾ ਕੀ ਹੈ
1: ਫਿਰ? ਤੁਸੀਂ ਸੁਣਾ ਦਿਓ ਅੱਜ ਬੱਬੂ ਆਂਦਾ ਸੌਣ ਦੀ ਝੜੀ ਵਿੱਚ ਨੱਚਣ ਨੂੰ ਦਿਲ ਕਰਦਾ, ਕੋਈ ਮਾਰੋ ਮੰਤਰ ਮੁੰਤਰ ਸ਼ਰਮਾਈਏ ਤੇ ਮਲੋੜ ਜੀ ਤਾਂ ਜਵਾਈ ਮੀਨ ਤਰਸ ਰਹੇ ਆ ਜੀ।
0: ਆਏ ਹਾਏ ਹਾਏ ਹਾਏ, ਲਓ ਜੀ ਇਹ ਗੀਤ ਦੇ ਨਾਲ ਨਾ
1: ਕੱਲ ਤੁਹਾਡੇ ਇੱਥੇ ਜਲੰਧਰ ਚ ਤਾਂ ਪੈ ਗਿਆ।
0: ਹਾਂ ਬਿਲਕੁਲ ਜੀ, ਇੱਥੇ ਤਾਂ ਪੈ ਗਿਆ ਲੇਕਿਨ ਹਲੇ ਵੀ ਸਵਾਦ ਨਹੀਂ ਆਇਆ, ਪਰ ਪੈ ਚ ਗਿਆ।
1: ਹਾਂ ਨਹੀਂ ਜਦੋਂ ਤੱਕ ਮੁਸਲਾਧਾਰ ਬਾਰਿਸ਼ ਨਾ ਹੋਵੇ ਨਾ ਉਦੋਂ ਤੱਕ ਨਜ਼ਾਰਾ ਨਹੀਂ ਹੋਣਾ ਜੀ।
0: ਲਓ ਜੀ ਫਿਰ ਜਿੱਥੇ ਜਿੱਥੇ ਪੈ ਗਿਆ ਉੱਥੇ ਤਾਂ ਆਪਾਂ ਸੌਣ ਦੀ ਝੜੀ ਲਾ ਦਈਏ। ਤੇ ਜਿੱਥੇ ਨਹੀਂ ਪਿਆ ਉੱਥੇ ਦੁਆ ਕਰਦੇ ਰੱਬ ਅੱਗੇ ਕਿ ਜਲਦੀ ਜਲਦੀ ਪੈ ਜਾਏ
1: ਕੋਈ ਪਰਮਾਤਮਾ ਸੋਹਣ ਹੀ ਲਵੇ।
0: ਹਾਂ ਲਓ ਜੀ ਰਸਗਨੀਆ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਸੱਦਾ ਪੱਤਰ ਵੀ ਆ ਗਿਆ ਸਾਰਿਆਂ ਨੂੰ, ਤੇ ਇੱਧਰ ਆਪਾਂ ਗੀਤ ਵੀ ਲਾ ਦਿੱਤਾ, ਸ਼ੁਕਰੀਆ ਜੀ ਕਾਲ ਦੇ ਲਈ। ਹਾਂ ਇਹ ਪੁੱਛਦੇ ਹਾਂ ਜੀ ਸਾਰਿਆਂ ਨੂੰ, ਬਿਲਕੁਲ ਠੀਕ ਹੈ ਜੀ, ਸ਼ੁਕਰੀਆ ਜੀ।

0: ਜੀ ਦੋਸਤੋ, ਸਾਉਣ ਦੀ ਝੜੀ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ। ਗੱਲ ਤਾਂ ਸਹੀ ਹੈ ਜੀ, ਬਿਲਕੁਲ। ਦੇਖੋ, ਜਦੋਂ ਸਾਉਣ ਦੀ ਝੜੀ ਹੁੰਦੀ ਹੈ ਨਾ, ਉਸ ਵੇਲੇ ਆਪ ਮੁਹਾਰੇ ਅੱਡੀਆਂ ਟੱਪਣ ਲੱਗ ਜਾਂਦੀਆਂ ਨੇ, ਕਿਉਂਕਿ ਜਿੱਥੇ ਜਿੱਥੇ ਤਾਂ ਬਾਰਿਸ਼ ਨਹੀਂ ਪਈ ਹੈ, ਉਦੋਂ ਜਦੋਂ ਬਾਰਿਸ਼ ਆਉਂਦੀ ਹੈ ਉਸ ਵੇਲੇ ਫਿਰ ਆਪ ਮੁਹਾਰੇ ਨੱਚਣ ਨੂੰ ਜੀ ਕਰਦਾ, ਅਤੇ ਜਦੋਂ ਫਿਰ ਸਾਉਣ ਦੀ ਝੜੀ ਲੱਗ ਜਾਂਦੀ ਹੈ ਔਰ ਜਦੋਂ ਸੱਜਣ ਸਾਹਮਣੇ ਹੋਵੇ ਉਸ ਵੇਲੇ ਤਾਂ ਫਿਰ ਨਜ਼ਾਰਾ ਹੀ ਅਲੱਗ ਹੈ। ਤੁਸੀਂ ਵੀ ਨਜ਼ਾਰਾ ਲਓ, ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੇ ਸੋਹਣੇ ਸੋਹਣੇ ਗੀਤ ਲਗਵਾ ਸਕਦੇ ਹੋ। ਪ੍ਰੋਗਰਾਮ ਸੌਗਾਤ 1 ਵਜੇ ਤੱਕ ਚੱਲੇਗਾ। 0181-23-42-171 ਨੰਬਰ ਡਾਇਲ ਕਰਕੇ ਆ ਜਾਓ ਜੀ। ਤੁਹਾਡਾ ਦੋਸਤ ਇੰਤਜ਼ਾਰ ਕਰ ਰਿਹਾ ਸ਼ਾਮ ਸ਼ਰਮਾ, ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆ ਕੇ ਆਪਣੇ ਸੋਹਣੇ ਸੋਹਣੇ ਗੀਤ ਸੁਣ ਸਕਦੇ ਹੋ। ਜਿਵੇਂ ਇਹ ਸਾਡੇ ਦੋਸਤ ਆ ਰਹੇ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਬੰਸੀ ਲਾਲ ਜੀ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ।
0: ਕੀ ਬਾਤ ਹੈ ਬੰਸੀ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ
1: ਤੁਹਾਡਾ ਵੀ। ਥੈਂਕ ਯੂ ਜੀ,
0: ਸੱਚੀ
1: ਜਿਹਨਾਂ ਨੇ ਸਾਡੀ ਕਾਲ ਨੂੰ ਅਟੈਂਡ ਕੀਤਾ। ਤੁਹਾਡੀ ਪੇਸ਼ਕਾਰੀ ਨੂੰ ਸਲਾਮ ਹੈ ਜੀ,
0: ਬਹੁਤ ਸ਼ੁਕਰੀਆ ਜੀ। ਵੈਸੇ
1: ਬਹੁਤ ਤੁਸੀਂ ਬੰਦੇ ਦੇ ਵਿੱਚ ਵੜ ਜਾਂਦੇ ਹੋ।
0: ਓਏ ਹੋਏ ਹੋਏ ਹੋਏ, ਅੱਛਾ ਜੀ,
1: ਮਿੱਠੀ ਮਿੱਠੀ ਬਾਤਾਂ। ਸਾਨੂੰ ਨਜ਼ਾਰਾ ਇੱਕ ਟੀਵੀ ਟੂਵੀ ਦੇ ਦੇਖਦੇ ਸੀ,
0: ਜਦ ਤੱਕ ਰੇਡੀਓ ਦਾ ਪ੍ਰੋਗਰਾਮ ਸੁਣਨਾ ਲਾਓ ਤਦ ਤੱਕ ਫਿਰ ਆਪਾਂ ਨੂੰ ਮਿਠਾਸ ਵੀ ਨਹੀਂ ਆਉਂਦੀ ਨਾ ਜੀ।
1: ਨਹੀਂ, ਜਿਹੜਾ ਗਾਣਾ ਰੇਡੀਓ ਤੇ ਆਉਂਦਾ ਉਹ ਨਜ਼ਾਰਾ ਥੋੜੀ ਹੈ, ਦੂਸਰਾ ਕੀ ਤੋਂ ਜਿੰਨੇ ਮਰਜ਼ੀ ਸੁਣ ਲੈ ਗਾਣੇ ਫੋਨ ਵਿੱਚ।
0: ਹਾਂ, ਇਹ ਤੁਸੀਂ ਬਿਲਕੁਲ ਬਿਲਕੁਲ ਠੀਕ ਕਿਹਾ ਜੀ, ਗੀਤ ਤਾਂ ਸਾਰੇ ਪਾਸੇ ਮਿਲ ਜਾਣੇ।
1: ਮਹੀਨਾ ਨੱਚਣੇ ਠੀਕ ਕਰਦਾ ਪਰੀ ਬਦੋ, ਸੌਣ ਵੀ ਸੁੱਕਾ ਜਾ ਰਿਹਾ।
0: ਵੈਸੇ ਤੇ ਬੰਸੀ ਜੀ ਹਲੇ ਸੌਣ ਚੜ੍ਹਨਾ ਹੈ।
1: ਸਾਰਿਆਂ ਨੂੰ ਪਹਿਲਾਂ ਮੀਂਹ ਪੈਂਦਾ ਨਾ ਸੌਣ ਦੇ ਮਹੀਨੇ, ਅਸੀਂ ਪਹਿਲੀ ਬਾਹਰ

0: ਹੁੰਦੇ ਛੋਟੇ ਛੋਟੇ,
1: ਹਾਂਜੀ
0: ਬੜੇ ਨੱਚਦੇ ਸੀ, ਮੀਂਹ ਮਨ ਜਾ ਰਹਾ ਹੁੰਦਾ ਸੀ।
1: ਹਾਂ ਦੇਖੋ ਨਾ ਸਾਰੇ ਜਾਣੇ ਬਾਹਰ ਆਪਾਂ ਜਦੋਂ ਨੱਚਦੇ ਹੁੰਦੇ ਸੀਗੇ ਜੀ, ਬਾਰਿਸ਼ ਪੈਣੀ ਤੇ ਫਿਰ ਨਜ਼ਾਰਾ ਅਲੱਗ ਆਉਂਦਾ ਹੁੰਦਾ ਸੀ ਉਹਦਾ,
0: ਵੱਖਰਾ ਨਜ਼ਾਰਾ।
1: ਹਾਂ ਹੁਣ ਵੀ ਕਦੇ ਕਦੇ ਲੈ ਲਿਆ ਕਰੋ। ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ। ਹਾਂ ਕਿਆ ਹੀ ਬਾਤ ਹੈ ਬੰਸੀ ਜੀ, ਨਜ਼ਾਰਾ ਆ ਗਿਆ ਤੁਹਾਡੇ ਨਾਲ ਗੱਲ ਕਰਕੇ। ਤੇ ਅੱਜ ਗੀਤ ਕਿਹੜਾ ਸੁਣਾ ਦਈਏ? ਅੱਛਾ ਜੀ ਬਹੁਤ ਸ਼ੁਕਰੀਆ। ਵੈਸੇ ਗੱਲ ਇਹ ਹੈ ਬੰਸੀ ਜੀ, ਜਦੋਂ ਜਦੋਂ ਤੁਸੀਂ ਆਉਂਦੇ ਹੋ ਨਾ ਸਾਡੀ ਬੰਸੀ ਵਜਾ ਜਾਂਦੇ ਹੋ ਤੁਸੀਂ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਬੰਸੀ ਜੀ, ਓਕੇ ਜੀ।

ਜੀ ਦੋਸਤੋ, ਤੈਨੂੰ ਕਹਿਣ ਵਾਲੀ ਗੱਲ ਇੱਕ ਰਹਿੰਦੀ ਹੈ, ਉਹ ਯਾਰਾ ਕਿਹੜੀ ਗੱਲ ਰਹਿੰਦੀ ਹੈ ਵੀ ਸਾਨੂੰ ਦੱਸ ਦਿਓ। ਵੈਸੇ ਗੱਲ ਇੱਦਾਂ ਜੀ ਕਿ ਜਦੋਂ ਕੋਈ ਨਾ ਕੋਈ ਗੱਲ ਰਹਿ ਜਾਂਦੀ ਹੈ ਨਾ, ਇਨਸਾਨ ਬੋਲਦਾ ਬੋਲਦਾ ਰਹਿ ਜਾਂਦਾ ਕਿ ਮੈਂ ਗੱਲ ਕਹਾਂ ਕਿ ਨਾ ਕਹਾਂ, ਔਰ ਜਦੋਂ ਤੁਸੀਂ ਉਹ ਗੱਲ ਕਹਿੰਦੇ ਹੋ

0: ਜੀ ਦੋਸਤੋ, ਨੈਣ ਪ੍ਰੀਤੋ ਦੀ ਬਹਿ ਜਾ ਕਰਦੇ, ਅਤੇ ਤੁਸੀਂ ਕਦੋਂ ਬਹਿ ਜਾ ਕਰਾਉਣੀ? ਆ ਜਾਓ ਨਾ ਫਿਰ ਬਹਿ ਜਾ ਕਰਾਉਣ ਦੇ ਲਈ। ਪ੍ਰੋਗਰਾਮ ਸੌਗਾਤ ਚੱਲ ਰਿਹਾ ਹੈ। ਸੌਗਾਤ ਪ੍ਰੋਗਰਾਮ 'ਚ ਜਿਹੜੀਆਂ ਖਾਮੋਸ਼ ਆਵਾਜ਼ਾਂ ਨੇ, ਜਲਦ ਤੋਂ ਜਲਦ ਪਹੁੰਚਣ ਸਾਡੇ ਕੋਲ। ਔਰ ਜਿਹੜੇ ਵੀ ਦੋ ਸਾਡੇ ਪ੍ਰੋਗਰਾਮ ਨੂੰ ਇਸ ਵੇਲੇ ਸੁਣ ਰਹੇ ਨੇ, ਕੋਸ਼ਿਸ਼ ਕਰਕੇ ਵੇਖੋ, 0112-143-7271 ਨੰਬਰ ਡਾਇਲ ਕਰਨਾ ਪੈਣਾ, ਤਾਂ ਫਿਰ ਮੇਰੇ ਨਾਲ ਗੱਲਬਾਤ ਤੁਹਾਡੀ ਹੋ ਸਕਦੀ ਹੈ। ਲਓ ਜੀ, ਕਾਲਰ ਆਏ ਨੇ, ਪੁੱਛੀਏ ਜੀ ਇਹਨਾਂ ਨੂੰ। ਹੈਲੋ, ਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਓ ਵਾਹ ਜੀ ਵਾਹ, ਸੋਹਣ ਲਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਬੜੇ ਦਿਨਾਂ ਬਾਅਦ ਗੇੜਾ ਮਾਰਿਆ ਸਾਡੇ ਘਰੇ। ਵੈਸੇ ਤੇ ਕੰਮ ਧੰਦੇ ਬਹੁਤ ਜ਼ਰੂਰੀ ਨੇ, ਪਰ ਸਾਡਾ ਵੀ ਹਾਲ ਚਾਲ ਪੁੱਛ ਲਿਆ ਕਰੋ ਆ ਕੇ ਕਦੀ ਕਦੀ।
1: ਹਾਂਜੀ ਹਾਂਜੀ ਜ਼ਰੂਰ, ਅੱਜ ਵੀ ਦੇਖ ਲਓ, ਅੱਜ ਪਈ ਆ ਲਾਈਟ ਸਾਡੇ 10 ਵਜੇ ਦੀ।
0: ਅੱਛਾ,
1: ਤੇ ਮੈਂ ਕਿਹਾ ਵੀ 10 ਵਜੇ ਬੈਠੇ ਆ ਤੇ ਐਤਵਾਰ ਆ ਤੇ ਮੈਂ ਸ਼ਰਮਾ ਜੀ ਆਏ ਹੋਣੇ ਨੀਂਦ ਤੋਂ, ਹੁਣ ਵੀ ਫੋਨ ਮੰਨੇ ਅੱਜ।
0: ਆਏ ਹਾਏ, ਕੀ ਬਾਤ ਹੈ! ਅੱਛਾ,
1: ਹਾਂਜੀ ਮੁਲਾਕਾਤ ਹੋ ਗਈ ਅੱਜ ਜੀ ਫਿਰ ਬਹਾਨੇ ਨਾਲ।
0: ਹਾਂ ਬਿਲਕੁਲ, ਮੈਂ ਉਹੀ ਤਾਂ ਕਿਹਾ ਕਿ ਸਾਡਾ ਵੀ ਹਾਲ ਚਾਲ ਪੁੱਛ ਲਿਆ, ਬਾਕੀਆਂ ਦਾ ਵੀ ਪੁੱਛ ਲਿਆ, ਇਸ ਬਹਾਨੇ ਆ ਜਾਇਆ ਕਰੋ ਇਸ ਪ੍ਰੋਗਰਾਮ ਦੇ ਵਿੱਚ। ਤੇ ਚਲੋ ਵੀ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਅਸੀਂ ਫਰਮਾਇਸ਼ ਤੁਹਾਡੀ ਫਰਮਾਇਸ਼ ਤੇ ਸੁਣਨਾ ਜੀ, ਸੁਣਿਆ ਦਾ ਕੋਈ ਵਧੀਆ
0: ਗੀਤ। ਆਏ ਹਾਏ ਹਾਏ, ਲਓ ਸਾਡੀ ਫਰਮਾਇਸ਼ ਦਾ ਸੁਣ ਲਓ ਹਾਂਜੀ।
1: ਠੀਕ ਹੈ,
0: ਇਹ ਗੀਤ ਸੁਣੋਗੇ ਨਾ?
1: ਹਾਂਜੀ,
0: ਤੇ ਸੁਣਾਉਣਾ ਵੀ ਹੈ ਆਪਣੇ ਦੋਸਤ ਮਿੱਤਰ ਜਿਹੜੇ ਨਾਲ ਤੁਹਾਡੇ ਬੈਠੇ ਨੇ ਇਸ ਵੇਲੇ। ਲੋ ਇਹ ਗੀਤ ਫਿਰ ਸਵੇਰੇ ਦੱਸਿਓ ਵੀ ਆਹ ਗੀਤ ਮੈਂ ਸੁਣਿਆ ਸੀ।
1: ਠੀਕ ਹੈ,
0: ਸ਼ੁਕਰੀਆ ਕਾਲ ਕਰਨ ਦੇ ਲਈ।
1: ਥੈਂਕ ਯੂ ਸਰ।

ਮਾਰਦੇ ਨੇ ਚਾਤੀਆਂ ਤਖਤ ਹਜ਼ਾਰਾ ਕੋਈ ਛੱਡ ਜਾ ਹੁੰਦੀ ਏ ਜਵਾਨ ਜਦੋਂ ਹੀਰ ਕੋਈ ਬੇਲਿਆਂ ਚ ਉਦੋਂ ਕੋਈ ਰਾਂਝਾ ਹਿੱਕ ਕੱਢ ਜਾ ਇਹ ਨੈਣ ਸਾਰੇ ਕਰਾਬਾਤ ਨੇ ਕਰਾਉਣ ਵਾਲੇ ਬੇਰੇ ਅਖਵਾਉਣਗੇ ਵਿਚਾਰੇ ਵੀ ਕੁੰਡ ਵਿੱਚ ਆ

0: ਜੀ ਦੋਸਤੋ, ਤੁਸੀਂ ਗੀਤ ਸੁਣ ਰਹੇ ਹੋ ਘੁੰਡ ਵਿੱਚ ਨਹੀਂ ਲੁਕਦੇ, ਅਤੇ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ। ਆ ਗਿਆ ਜੀ ਮਜ਼ਾ ਪੰਜਾਬੀ ਗੀਤ ਸੁਣੇ। ਗੀਤ ਤੁਸੀਂ ਸੁਣ ਸਕਦੇ ਹੋ ਸਿਰਫ ਅਤੇ ਸਿਰਫ ਡੀ ਡੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ। ਅਤੇ ਇਹ ਪ੍ਰੋਗਰਾਮ ਦਾ ਵੇਲਾ ਤਕਰੀਬਨ 23-24 ਮਿੰਟ ਦਾ ਰਹਿ ਗਿਆ। ਜਿਨ੍ਹਾਂ ਦੋਸਤਾਂ ਨੇ ਕੋਸ਼ਿਸ਼ ਨਹੀਂ ਕੀਤੀ ਹੈ ਜ਼ਰੂਰ ਕੋਸ਼ਿਸ਼ ਕਰੋ। 0181-23-174 ਨੰਬਰ ਡਾਇਲ ਕਰਕੇ। ਲਓ ਜੀ ਕਾਲਰ ਆਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ
1: ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸੁਖਦੇਵ ਸਿੰਘ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸੁਖਦੇਵ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਜੀ, ਤੁਹਾਡਾ ਵੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰਦੇ ਹੋ ਜੀ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
0: ਜੀ ਬਹੁਤ ਸ਼ੁਕਰੀਆ ਜੀ। ਸੁਖਦੇਵ ਜੀ, ਅੱਜ ਇੱਕ ਸੋਤਾ ਵੀ ਗੱਲ ਕਰ ਰਹੇ ਸਨ, ਕਹਿੰਦੇ ਜਦੋਂ ਸੁਖਦੇਵ ਜੀ ਆਉਂਦੇ ਨੇ ਨਾ ਤੇ ਕਹਿੰਦੇ ਚਾਰ ਚੰਨ ਲਾ ਦਿੰਦੇ ਨੇ, ਉਹਨਾਂ ਦੀਆਂ ਆਵਾਜ਼ਾਂ, ਉਹਨਾਂ ਦੇ ਸ਼ਬਦ, ਉਹਨਾਂ ਦੇ ਜਿਹੜੇ ਅਲਫਾਜ਼ ਲੈ ਕੇ ਆਉਂਦੇ ਨੇ, ਉਹ ਬਹੁਤ ਖੂਬਸੂਰਤ ਹੁੰਦੇ ਨੇ।
1: ਸਾਰੇ ਦੋਸਤ ਹੀ ਚੰਗੇ ਨੇ ਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ, ਸਾਰੇ ਦੋਸਤ ਆਪਣੀ ਆਪਣੀ ਹਾਜ਼ਰੀ ਜੀ ਬਹੁਤ ਵਧੀਆ ਲਾਉਂਦੇ ਨੇ ਜੀ।
0: ਬਿਲਕੁਲ ਠੀਕ ਕਿਹਾ ਤੁਸੀਂ ਸੁਖਦੇਵ ਜੀ। ਅੱਜ ਫਿਰ ਤੁਸੀਂ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਅੱਛਾ ਤੁਸੀਂ ਸੁਣਾ ਜੀ, ਸੁਰਜੀਤ ਭੁੱਲਰ ਦਾ ਗੀਤ ਹੈਗਾ ਜੀ ਵੀਣੀ।
0: ਵੀਣੀ, ਲਓ ਜੀ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ ਵੀਣੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ,
1: ਧੰਨਵਾਦ ਜੀ।
0: ਓਕੇ ਜੀ।

ਜੀ ਦੋਸਤੋ, ਸੱਚਮੁੱਚ ਰਾਤ ਮੁੱਕਣੇ ਤੇ ਆਈ ਹੋਈ ਹੈ, ਪਰ ਹਲੇ ਤਾਂ ਰਾਤ ਅੱਧੀ ਹੋਈ ਹੈ, ਇਸ ਕਰਕੇ ਤੁਸੀਂ ਜਾਣਾ ਕਿਤੇ ਨਹੀਂ ਹੈ। ਇਸ ਪ੍ਰੋਗਰਾਮ ਤੋਂ ਬਾਅਦ ਹੋਰ ਵੀ ਕਈ ਪ੍ਰੋਗਰਾਮ ਹੋਣਗੇ, ਪਰ ਹੁਣ ਆਪਣੇ ਦੋਸਤ ਨੂੰ ਇਸ ਪ੍ਰੋਗਰਾਮ ਯਾਨੀ ਕਿ ਸੌਗਾਤ ਪ੍ਰੋਗਰਾਮ ਖਤਮ ਕਰਨ ਦੀ ਦੇ ਦਿਓ ਇਜਾਜ਼ਤ। ਆਪਣਾ ਅਤੇ ਆਪਣੇ ਗੁਆਂਢੀਆਂ ਦਾ ਇਸੇ ਤਰ੍ਹਾਂ ਰੱਖਣਾ ਧਿਆਨ, ਅਤੇ ਹੁਣ ਤੁਸੀਂ ਆਪਣੀਆਂ ਦੁਆਵਾਂ 'ਚ ਵੀ ਆਪਣੇ ਦੋਸਤ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਅਤੇ ਦੇ ਦਿਓ ਜੀ ਇਜਾਜ਼ਤ ਸ਼ਾਮ ਸ਼ਰਮਾ ਨੂੰ। ਵੰਦੇ ਮਾਤਰਮ, ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ। ਸੌਗਾਤ ਪ੍ਰੋਗਰਾਮ ਰੋਜ਼ 11:10 ਤੋਂ ਲੈ ਕੇ 1 ਵਜੇ ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ। ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਲਓ ਜੀ ਚੱਲਦੇ ਹਾਂ ਪ੍ਰੋਗਰਾਮ ਦੇ ਅਗਲੇ

0: ਸਿਲਸਿਲੇ 'ਚ ਪੰਜਾਬੀ ਮਲੋਡੀਅਸ ਗੀਤ ਹੋਣਗੇ, ਇਸ ਤੋਂ ਬਾਅਦ ਪੰਜਾਬੀ ਡਿਊਟ ਮਿਊਜ਼ਿਕ ਹੋਣਗੇ, ਉਸ ਤੋਂ ਬਾਅਦ ਫਿਰ ਤੁਸੀਂ ਸੁਣੋਗੇ, ਯਾਨੀ ਕਿ ਸ਼ਬਦ ਸਰਵਣ ਕਰੋਗੇ, ਭਜਨ ਸਰਵਣ ਕਰੋਗੇ। ਇਸੇ ਤਰ੍ਹਾਂ ਪੂਰੀ ਰਾਤ ਅਸੀਂ ਤੁਹਾਡਾ ਮਨੋਰੰਜਨ ਕਰਦੇ ਰਹਿਣਾ, ਤੁਸੀਂ ਜਾਣਾ ਕਿਤੇ ਨਹੀਂ ਹੈ। ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ, ਪੰਜਾਬੀ ਮਲੋਡੀਅਸ ਗੀਤ।
1: ਤੁਸੀਂ ਸੁਣ ਰਹੇ ਹੋ ਪੰਜਾਬੀਅਤ ਦੀ ਆਵਾਜ਼, AIR ਪੰਜਾਬ।

ਗੋਰੀ ਧੋਣ ਦੁਆਰੇ ਕਾਲੀ ਗਾਂਧੀ ਜੱਟੀ ਦੇ ਮੈਂ ਸਦਕੇ ਗੋਰੀ ਧੋਣ ਦੁਆਰੇ ਕਾਲੀ ਗਾਂਧੀ।

ਸਾਡੜੇ ਸਹੀ ਹਉਂ ਢੁੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੀ। ਸਿੱਖ ਧਰਮ ਵਿੱਚ ਨਿਤਾ ਪ੍ਰਤੀ ਕੀਤੀ ਜਾਂਦੀ ਅਰਦਾਸ ਦੇ ਅੰਤ ਵਿੱਚ ਅਕਾਲ ਪੁਰਖ ਪਾਸੋਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਮੰਗ ਜ਼ਰੂਰ ਮੰਗੀ ਜਾਂਦੀ ਹੈ। ਇਸ ਮੰਗ ਪਿੱਛੇ ਗੁਰਬਾਣੀ ਦਾ ਇਹ ਪਾਵਨ ਫੁਰਮਾਨ ਪ੍ਰੇਰਣਾ ਸਰੋਤ ਬਣਦਾ ਹੈ, ਜਿਸ ਵਿੱਚ ਗੁਰੂ ਜੀ ਫਰਮਾਉਂਦੇ ਹਨ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆਂ। ਅਰਥਾਤ ਹੇ ਪ੍ਰਭੂ, ਆਪ ਜੀ ਦੇ ਭਗਤਾਂ ਦਾ ਦਰਸ਼ਨ ਕੀਤਿਆਂ ਮਾਲਕ ਪ੍ਰਭੂ ਸਾਡੇ ਮਨ ਵਿੱਚ ਆ ਵੱਸਦਾ ਹੈ। ਸਾਧ ਸੰਗਤ ਵਿੱਚ ਆਪਣਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ। ਸਾਧ ਸੰਗਤ ਵਿੱਚ ਰਹਿ ਕੇ ਸਿਫਤ ਸਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ ਡਰ ਕੱਟਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਮੈਂ ਉਹਨਾਂ ਸੱਜਣਾ ਮਿੱਤਰਾਂ ਤੋਂ ਸਦਕੇ ਹਾਂ ਜਿਨ੍ਹਾਂ ਉੱਤੇ ਮਾਇਆ ਦਾ ਪਰਦਾ ਨਹੀਂ ਪਿਆ, ਜਿਨ੍ਹਾਂ ਸੰਗਤ ਕਰਕੇ ਮੈਂ ਉਹਨਾਂ ਨਾਲ ਦਿਲੀ ਸਾਂਝ ਪਾਈ ਹੈ। ਜਿਨ੍ਹਾਂ ਗੁਰਮੁਖਾਂ ਨਾਲ ਦਿਲੀ ਸਾਂਝ ਪੈ ਸਕੇ ਉਹ ਸੱਜਣ ਕਦੇ ਵੀ ਭੁੱਲਣੇ ਨਹੀਂ ਚਾਹੀਦੇ। ਉਹਨਾਂ ਦਾ ਦਰਸ਼ਨ ਕੀਤਿਆਂ ਆਤਮਕ ਖੁਸ਼ੀਆਂ ਪੈਦਾ ਹੁੰਦੀਆਂ ਹਨ। ਉਹ ਸੱਜਣ ਆਪਣੇ ਸਤਸੰਗੀਆਂ ਨੂੰ ਆਪਣੀ ਜਾਨ ਨਾਲ ਲਾ ਕੇ ਰੱਖਦੇ ਹਨ, ਜਿੰਦ ਤੋਂ ਪਿਆਰਾ ਸਮਝਦੇ ਹਨ। ਉਹਨਾਂ ਵਿੱਚ ਸਾਰੇ ਗੁਣ ਹੀ ਗੁਣ ਹੁੰਦੇ ਹਨ, ਔਗੁਣ ਉਹਨਾਂ ਦੇ ਨੇੜੇ ਨਹੀਂ ਟੁੱਕਦੇ। ਪਾਵਨ ਅੰਕ 765-66 'ਤੇ ਗੁਰਫੁਰਮਾਨ ਹੈ, ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹ ਤਨ ਜਿਨ ਸਿਉਂ ਗਾਢਿਆ ਮਨ ਲੀੜਾ ਦਿੱਤਾ। ਸੰਸਾਰ ਵਿੱਚ ਵਿਚਰਿਆਂ ਕਾਰ ਵਿਹਾਰ ਕਰਦਿਆਂ ਗੱਲੀ ਬਾਤੀ ਕਈ ਅਜਿਹੇ ਵਿਅਕਤੀ ਮਿਲਦੇ ਹਨ ਜੋ ਮਿੱਤਰਤਾ ਦਾ ਦਮ ਭਰਦੇ ਹਨ, ਮਿੱਤਰਤਾ ਹੀ ਜਿਤਾਉਂਦੇ ਹਨ। ਵੇਲੇ ਕੁਵੇਲੇ ਕਦੇ ਕਦਾਈ ਕੰਮ ਵੀ ਆਉਂਦੇ ਹਨ, ਪਰ ਇਹਨਾਂ ਵਿੱਚੋਂ ਬਹੁਤੇ ਸਵਾਰਥੀ ਹੀ ਹੁੰਦੇ ਹਨ। ਮਨ ਵਿੱਚ ਕੋਈ ਨਾ ਕੋਈ ਖਾਹਿਸ਼ ਜ਼ਰੂਰ ਲੁਕੀ ਹੁੰਦੀ ਹੈ, ਪਰ ਸੱਚਾ ਮਿੱਤਰ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਕੋਈ ਕਿਸੇ ਇੱਕ ਜਾਂ ਵਿਸ਼ੇਸ਼ ਵਰਗ ਦਾ ਨਹੀਂ ਬਲਕਿ ਸਭਨਾਂ ਦਾ ਸਾਜਨ ਹੈ, ਜੋ ਸਭਨਾਂ ਨੂੰ ਪਿਆਰਾ ਲੱਗਦਾ ਹੈ। ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਜਿਹੇ ਮਿੱਤਰ ਦਾ ਸੰਕੇਤ ਕਰਦੇ ਪਾਵਨ ਅੰਕ 555 'ਤੇ ਫਰਮਾਉਂਦੇ ਹਨ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝੱਕ ਝੱਕ ਆਵੇ ਜਾਵੇ। ਗੁਰਬਾਣੀ ਵਿੱਚ ਮਿੱਤਰ, ਸਾਜਣ, ਗੁਰਮੁਖ, ਸਿੱਖ, ਸਿੱਖੜਾ, ਬੰਧਪ, ਯਾਰ, ਜਾਨੀਅੜਾ, ਸੰਤ, ਭਾਈ, ਸਖਾ, ਮੀਤ ਆਦਿ ਸ਼ਬਦਾਂ ਦੀ ਵਰਤੋਂ ਇੰਨੀ ਪ੍ਰਵੀਨਤਾ ਨਾਲ ਕੀਤੀ ਗਈ ਹੈ ਕਿ ਹਰ ਇੱਕ ਸ਼ਬਦ ਨਿੱਘੇ ਪਿਆਰ, ਆਤਮਿਕ ਹੁਲਾਸ ਅਤੇ ਪਰਸਪਰ ਸਾਂਝ ਦਾ ਪ੍ਰਤੀਕ ਦਿਖਾਈ ਦਿੰਦਾ ਹੈ। ਅਜਿਹੇ ਸੱਜਣ ਮਿੱਤਰ ਤੋਂ ਬਲਿਹਾਰੇ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਪਾਵਨ ਅੰਕ 729 ਉੱਤੇ ਸੱਜਣ ਦੀ ਪਰਿਭਾਸ਼ਾ ਦ੍ਰਿੜ ਕਰਵਾਉਂਦਿਆਂ ਉਪਦੇਸ਼ ਦਿੱਤਾ ਹੈ, ਉੱਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਗੁਰਸਿੱਖ ਨੂੰ ਭੁਲੇਖਾ ਨਾ ਲੱਗੇ ਅਤੇ ਉਹ ਸੱਜਣਤਾਈ ਦੇ ਭਾਵ ਨੂੰ ਚੰਗੀ ਤਰ੍ਹਾਂ ਸਮਝ ਲਵੇ, ਇਸ ਲਈ ਗੁਰਬਾਣੀ ਵਿੱਚ ਮਨਮੁੱਖਾਂ ਭਾਵ ਪਦਾਰਥਵਾਦੀਆਂ ਦੀ ਮਿੱਤਰਤਾ ਦਾ ਜ਼ਿਕਰ ਵੀ ਮਿਲਦਾ ਹੈ। 587 ਅੰਕ 'ਤੇ ਸ਼੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਫੁਰਮਾਨ ਹੈ, ਮਨਮੁੱਖ ਸੇ ਦੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ ਇਤ ਦੋਸਤੀ ਚੱਲਣ ਵਿਕਾਰ। ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ ਨਾਮ ਨਾ ਕਰੇ ਪਿਆਰ ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ। ਗੁਰਬਾਣੀ ਵਿੱਚ ਅਜਿਹੀ ਦੋਸਤੀ ਨੂੰ ਸਵਾਰਥੀ ਕਿਹਾ ਗਿਆ ਹੈ ਜਿਸ ਤੋਂ ਵਿਕਾਰ ਪੈਦਾ ਹੁੰਦੇ ਹਨ। ਗੁਰਬਾਣੀ ਗੁਰਸਿੱਖ ਨੂੰ ਅਜਿਹੇ ਮਿੱਤਰ ਖੋਜਣ ਦੀ ਤਾਕੀਦ ਕਰਦੀ ਹੈ ਜੋ ਜੀਵਨ ਵਿੱਚ ਹੀ ਨਹੀਂ ਜੀਵਨ ਤੋਂ ਬਾਅਦ ਵੀ ਆਤਮਕ ਰੂਪ ਵਿੱਚ ਨੇੜੇ ਰਹਿੰਦੇ ਹਨ। ਪਾਵਨ ਅੰਕ 1102 ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੁਰਮਾਨ ਹੈ, ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵੰਦੇ ਵਿਛੜੈ ਓਏ ਮੋਇਆ ਨਾ ਜਾਏ ਛੋੜ। ਅਤੇ ਜਦੋਂ ਗੁਰੂ ਦੀ ਇਸ ਸਿੱਖਿਆ ਨੂੰ ਮਨ ਮੰਨ ਲੈਂਦਾ ਹੈ ਤਾਂ ਉਹ ਆਪ ਮੁਹਾਰੇ ਗੁਣਗੁਣਾਉਣ ਲੱਗ ਪੈਂਦਾ ਹੈ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ

0: ਸਗਲ ਸੰਗ ਹਮਕੋ ਬਣਿਆਈ। ਅਤੇ ਫਿਰ ਉਹ ਆਪ ਮੁਹਾਰੇ ਸਭ ਨੂੰ ਆਪਣਾ ਮਿੱਤਰ ਬਣਾਉਣ ਅਤੇ ਆਪ ਸਭਨਾ ਦਾ ਸਾਜਨ ਬਣਨ ਦਾ ਹੋਕਾ ਦਿੰਦਾ ਹੈ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ।
1: ਜਨਾ ਦਿਸੰਦੜਿਆ ਦੁਰਮਤ ਵਈਐ, ਮਿੱਤਰ ਅਸਾਡੜੇ ਸਈ। ਇਹ ਵਾਰਤਾ ਸੁਣਾ ਰਹੇ ਸਨ ਤੇਜਿੰਦਰ ਸਿੰਘ। ਸਿੱਖ ਇਤਿਹਾਸ ਵਿੱਚ ਐਸੀਆਂ ਅਨੇਕਾਂ ਅਦੁੱਤੀ ਮਿਸਾਲਾਂ ਮਿਲਦੀਆਂ ਨੇ ਜੋ ਅਕਾਲ ਪੁਰਖ ਸੱਚੇ ਮਿੱਤਰ ਨਾਲ ਸਨੇਹ ਦੀਆਂ ਲਖਾਇਕ ਹਨ। ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਨੂੰ ਆਪਣਾ ਸੱਚਾ ਮਿੱਤਰ ਬਿਆਨ ਕਰਦੇ ਹੋਏ ਉਸ ਨੂੰ ਸੁਨੇਹਾ ਘੱਲਦੇ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦਾ ਰਹਿਣਾ। ਖਿਆਲ ਪਾਤਸ਼ਾਹੀ ਦਸਵੀਂ ਦੇ ਰੂਪ ਚ ਸੁਭਾਏ ਮਾਨ ਇਸ ਰਚਨਾ ਦਾ ਗਾਇਨ ਕੀਤਾ ਹੈ ਭਾਈ ਵਰਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ।

ਹੁਣੇ ਤੁਸੀਂ ਭਜਨ ਸਰਵਣ ਕਰ ਰਹੇ ਸੀ। ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਹੈ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ, ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਗਲ ਪਵਨ ਤਾਰੇ ਏਕ ਥੇ ਕੀਏ ਬਿਸਥਾਰੇ, ਪੂਰ ਰੇ ਓ ਸਰਬ ਮੇਂ ਆਪ ਹੈ ਨਰਾਰੇ, ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ ਏਕੈ ਅਲਖ ਮਰਾਰੇ, ਆਪ ਹੀ ਧਾਰਨ ਤਾਰੇ, ਕੁਦਰਤ ਹੈ ਦੇਖਾਰੇ, ਵਰਨ ਚਹਿਨ ਨਾਹੀ ਮੁਖ ਨਾਮ ਸਾਰੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ।

ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ

हरखवंत अनंत रूप निर्मल बेगासी गुण गावे बेअंत अंत एक तिल।

ਸਤ ਸਤ ਹਰ ਸਤ ਸਤ ਸਤੇ ਸਤ ਪਾਣੀਐ ਦੂਸਰ ਆਨਨ ਅਵਰ

0: ਜਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਜੇ ਠਾਕਰ ਸੋ ਪ੍ਰਸੰਨ ਪਿਓ ਸਤਸੰਗਤ ਤੈ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ
1: ਸੱਚ ਸਵਾਹ ਦੀ ਬਾਣ ਸਤ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਜੋ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮਨੋ ਪਵੇ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਵ ਸੁਖ ਤਿਨਹੂੰ ਪਾਏ ਹਰ ਗੁਰੂ ਨਾਨਕ ਜੀ ਨੇ ਪਰਸਿਓ ਤੇ ਬਹੁੜ ਫਿਰ ਜੋਣ ਨਾ ਆਏ ਕਵਣ ਜੋਗ ਕੌਣ ਗਿਆਨ ਧਿਆਨ ਕਵਣ ਮਿਦੁਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਭਰੀਐ ਬ੍ਰਹਮ ਆਦਿਕ ਸੰਕਾਦ ਸੇ ਗੁਣੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰ ਸਰਬ ਰਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ
0: ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੇ ਦਾਨ ਸੰਤਰੇਨ ਜੇ ਲਗ ਪਾ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਤੇਹੋ ਮਨ ਠਹਿਰਾਵੈ ਬਲਿਓ ਚਰਾਕ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ।

0: ਦੇਹੇ ਨਾ ਕਹੇ ਨਾ ਨੇਹੇ ਨਾ ਨੀਤਾ, ਮਾਇਆ ਮੱਟ ਕਹਾਂ ਲੋਗਾਰੋ, ਛੱਤਰ ਨਾ ਪੱਤਰ ਚੌਰ ਨਾ ਚਾਵਰ, ਬੈਤੀ ਜਾਤ ਹਿਰਦੇ ਨਾ ਵਿਚਾਰੋ, ਰੱਥ ਨਾ ਅਸਵ ਨਾ ਗੱਜ ਸਿੰਘਾਸਨ, ਛਿਨਮੇ ਤਿਆਗਤ ਨਾ ਗਸਿਦਾਰੋ, ਸੂਰ ਨਾ ਵੀਰ ਨਾ ਮੀਰ ਨਾ ਖਾਨਮ, ਸੰਗ ਨਾ ਕਉ ਦ੍ਰਿਸ਼ਟ ਨਿਹਾਰੋ, ਕੋਟ ਨਾ ਓਟ ਕੋਸ ਨਾ ਛੋਟਾ, ਕਰਤ ਬਿਕਾਰ ਦੋ ਕਰ ਚਾਰੋ, ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ, ਉਲਟਤ ਜਾਤ ਬਿਰਖ ਕੇ ਛਾਰੋ, ਦੀਨ ਦਿਆਲ ਪੁਰਖ ਪ੍ਰਪੂਰਨ, ਛਿਨ ਛਿਨ ਸਿਮਰੋ ਅਗਮ ਅਪਾਰੋ, ਸਿਰੇ ਪਤ ਨਾਥ ਸਰਨ ਨਾਨਕ ਜਨ, ਹੇ ਭਗਵੰਤ ਹੇ ਭਗਵੰਤ ਕਿਰਪਾ ਕਰਤਾਰੋ।
1: ਕਾਚੀ ਦੇ ਮੋਹ ਫੁਨ ਬੰਦੀ, ਸੱਠ ਕਠੋਰ ਕੁਚੀਲ ਕੋ ਗਿਆਨੀ, ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਵੱਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ, ਜਹਿ ਮਿੱਠੀ ਜੀ ਮਾਹੇ ਧਾਨੀ, ਬਲ ਬੰਚ ਛਪ ਕਰਤ ਉਪਾਵਾ, ਪੇਖਤ ਸੁਣਤ ਪ੍ਰਭ ਅੰਤਰ ਜਾਮੀ, ਸੀਲ ਧਰਮ ਦਇਆ ਸੁਚ ਨਾਸਤ, ਆਇਓ ਸ਼ਰਨ ਜੀ ਕੇ ਦਾਨੀ, ਕਾਰਣ ਕਰਨ ਸਮਰੱਥ ਸ੍ਰੀ ਧਰ ਰਾ।

ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਲਕਣਾ ਟਿਮ ਕਾਲੜੀ ਮਸ ਧੋਤਿਆ ਜੂਠ ਨ ਉਤਰੈ

ਸੁਖੀ ਲੋੜੀ ਨਾਲ ਹਉ ਚੜ ਲੰਘਾ ਕਿਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ।

ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਦਿੰਦੀ ਆ ਇਹਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰ ਹਰ ਗੋਬਿੰਦ ਠਾਕੁਰ ਲੈ ਕੇ ਨੇ ਵਿਚਾਰਿਆ।

ਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਕੱਢੀ ਕਾਰ ਉਪਰੇ ਆਏ ਬੈਠੇ ਕੁੜਿਆ ਮਤ ਪਿੱਟੇ ਵੀ ਮਤ ਪਿੱਟੇ ਇਹੋ

0: ਪੌੜੀ ਚਿਤੇਂਦਰ ਸਭ ਕੋ ਵੇਖ ਨਦਰੀ ਹੇਠ ਸਲਾਇੰਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਬੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ
1: ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ

ਏਕਾ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸਿਰੇ ਭਗਉਤੀ ਜੀ ਸਹਾਇ, ਵਾਰ ਸਿਰੇ ਭਗਉਤੀ ਜੀ ਕੀ।

ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤ

ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਬੰਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮੇ ਸਰਬੰਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ ਬੋਲੋ ਜੀ ਵਾਹੇ ਗੁਰੂ ਬੋਲੋ।

ਮਾੜੀ ਤੁਰੇ ਪੁਰਾਣੇ ਪੌਣ ਵੇਗਾ ਰੰਗੀ ਹਰਮ ਸਵਾਰਿਆ ਕੋਟੇ ਮਨ ਮਾੜੀਆਂ ਲੈ ਬੈਠੇ ਕਰ ਪਸਾਰਿਆ ਕੀਚ ਕਰਮਨ ਭਾਵਦੇ ਹਰ ਬੁੱਝਣ ਨਾਈ ਹਾਰਿਆ ਘਰ ਫਰਮਾਇਸ਼ ਖਾਇਆ ਵੇਖ ਮੈਲਤ ਮਰਨ ਵਿਸਾਰਿਆ ਜਰੇ ਆਈ ਜੋ ਬਨਹਾਰਿਆ ਜਰੇ ਆਈ ਜੋ ਬਨਹਾਰਿਆ।

ਵੀ ਸਭ ਤੋਂ ਵੱਡਾ ਘਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸਹਿ ਮੇਲੇ ਤਨਦਰੀਆਂ ਆਈਆਂ, ਜਾਤ ਸਭਾਣਾ ਤਾਂ ਮਨ ਵਸਾਈਆਂ, ਘਰ ਹੁਕਮ ਸੱਤਾ ਤਰ ਵਿੱਚੋਂ ਮਾਰ।

0: ਹੌਲੀ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਜਿਤ ਕੀਤਾ ਪਾਈਏ ਆਪਣਾ ਸਾਕਲ ਬਰੀਕਿਓ ਘਾਲੀ ਹੈ ਬੰਦਾ ਮੁੰਨਾ ਕੀਤੇ ਤੇ ਲੰਬੇ ਦਰ ਨਿਹਾਲੀ ਹੈ ਜੋ ਸਾਹਿਬ ਨਾ ਨਾ ਹਾਰੀਏ ਅਤੇ ਵੇਹਾ ਪਾਸਾ ਢਾਲੀ ਹੈ ਕਿਛਲਾਏ ਉੱਪਰ ਘਾਲੀਏ ਕਿਛਲਾਏ ਉੱਪਰ ਘਾਲੀ ਹੈ
1: ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲਿਖਾ ਛੰਡੀਆਂ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾ

ਕੌੜੀ ਆਪੇ ਹੀ ਕਰਨਾ ਕਿਉਂ ਕੱਲ ਆਪੇ ਹੀ ਤੇ ਧਾਰੀ ਹੈ ਦੇਖਿਆ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਹੈ।